0: Μπεμπίκο, μπέσπασε, ναι.
1: Λαδεύερε!
2: Χάντζι, χάντζι, ωε,

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਜੀ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ ਸ਼ੁਭੋਏ ਬਾਦਸ਼ਾਹ, ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hey man, Sajbir Ojala, Geet MP3.
3: Sara Seher hame line ke naam se janta hai. Mona Darling.

0: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਭੋਲਾ ਭਾਈ
4: ਹਾਂ ਜੀ ਮੈਂ ਹੂੰ ਇੱਕ ਔਰ ਆਪ ਮੁਝੇ ਸੁਣ ਰਹੇ ਹੈ ਰੇਡੀਓ ਹਾਂ ਜੀ 16748 AM ਬੇਬੀ

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Here we go again.

0: ਸਹੁਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਹਾਂਜੀ 1674।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਇੱਕ ਵਾਰੀ ਫਿਰ ਤੋਂ ਹਾਜ਼ਰ ਹੈ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਹਰਮੀਤ। ਤੂੰ
1: ਹਾਏ ਮੈਥੋਂ ਨਹੀਂ ਉਹ ਦਾਲ ਬਣਦੀ ਹੈ ਮੈਂ ਉਬਰ ਈਟ ਕਰਾ ਲਈ। ਵਧੀਆ ਗੱਲ ਹੈ ਨਾ,
0: ਉਬਰ ਈਟ ਕਰਾ ਲਈ ਤੇ ਤੂੰ ਨਹੀਂ ਉਹ ਦਾਲ ਬਣਦੀ। ਤੇ ਗਾਣਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ, ਇਸ ਹਫ਼ਤੇ ਸ਼ੁੱਕਰਵਾਰ ਦੇ ਦਿਨ ਰਿਲੀਜ਼ ਹੋਣੀ ਆ। ਤੇ ਜਾ ਕੇ ਤੇ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ 'ਚ ਵੇਖ ਸਕਦੇ ਹੋ। ਬਹੁਤ ਜਲਦ ਲਿਸਟ ਵੀ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਤੇ ਨਾਲ ਦੀ ਨਾਲ ਫਿਲਮ ਓਏ ਭੋਲੇ ਓਏ 2 ਇਸ ਟਾਈਮ ਸਿਨੇਮਿਆਂ ਦਾ ਸ਼ਿੰਗਾਰ ਬਣੀ, ਪਿਛਲੇ ਹਫ਼ਤੇ ਰਿਲੀਜ਼ ਹੋ ਗਈ ਸੀ ਅਤੇ ਇਹ ਵੀ ਫਿਲਮ ਜਾ ਕੇ ਤੁਸੀਂ ਵੇਖ ਸਕਦੇ ਹੋ। ਅਤੇ ਨਾਲ ਦੀ ਨਾਲ ਫਿਰ ਦਿਲਜੀਤ ਦੀ ਫਿਲਮ ਹੈ ਮੈਂ ਵਾਪਸ ਆਊਂਗਾ, ਉਹ ਵੀ ਰਿਲੀਜ਼ ਹੋ ਚੁੱਕੀ ਹੈ ਅਤੇ ਜੇ ਕਿਸੇ ਨੇ ਵੇਖੀ ਹੈ ਤਾਂ ਤੁਸੀਂ ਦੱਸ ਸਕਦੇ ਹੋ, ਅਤੇ ਜੇਕਰ ਨਹੀਂ ਤਾਂ ਫਿਰ ਤੁਸੀਂ ਵੇਖ ਲਿਓ ਜਾ ਕੇ ਜੇ ਤੁਹਾਡਾ ਟਾਈਮ ਬਣਦਾ। ਅਤੇ ਆਪਾਂ ਫਿਲਹਾਲ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ 'ਤੇ ਹੁਣ ਸਮਾਂ ਹੋ ਗਿਆ, ਆਪਾਂ ਕੋਈ ਵਿਸ਼ਾ ਰੱਖਾਂਗੇ ਅਤੇ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਬੇਨਤੀ ਆ ਕਿ ਤੁਸੀਂ ਵੀ ਸੁਰ ਜ਼ਰੂਰ ਸਾਂਝਾ ਪਾਇਓ। ਹੋਰ ਸੁਣਾਓ, ਤੂਰ ਸਾਹਿਬ ਠੀਕ ਠਾਕ ਹੈ? ਧੁੱਪ ਲੱਗੀ ਕਿ ਨਹੀਂ ਬਾਹਰ?
1: ਅਜੇ ਕਿੱਥੇ ਧੁੱਪ ਲੱਗੀ ਭਾਜੀ,
0: ਅੱਜ ਲੱਗਦੀ ਵੀ ਨਹੀਂ, ਫਿਰ ਅਜੇ ਲੱਗਣੀ ਹੁੰਦੀ ਤੁਹਾਨੂੰ ਲੱਗ ਜਾਣੀ
1: ਲੱਗ ਜਾਣੀ। ਅਸੀਂ ਸਾਡੇ ਪਰਛਾਵੇਂ ਤੋਂ ਡਰ ਕੇ ਧੁੱਪ ਵਰਣ ਹੋ ਗਈ ਹੈ ਹੈ ਨਾ। ਮੈਂ ਤਾਂ ਗਾਣਾ ਵੀ ਨਹੀਂ ਗਾ ਸਕਦਾ ਨਾ, ਅੱਜ ਦਿਨ ਚੜੇ ਆ ਮੇਰੇ ਰੰਗ ਵਰਗਾ ਕੱਪਾ ਬੱਦਲ ਹੋਏ ਬਾਹਰ। ਇਹ ਗਾਣਾ ਕਿਸੇ ਕਿਸੇ ਲਈ ਬਣਿਆ ਬਈ?
0: ਗਾਣਾ ਤੇ ਗਾਣਾ ਹੁੰਦਾ ਵਾ, ਗਾਣਾ ਤੇ ਹੁਣ ਉਹ ਕਹਿੰਦੀ ਵੀ ਮੇਰੇ ਦਾਲ ਨੂੰ ਮੈਂ ਬਣਾਉਣੀ ਤੇ ਕਿਹੜੀ ਨਹੀਂ ਬਣਾਉਣੀ ਦੱਸ।
1: ਉਦਾਂ ਨਾ ਕਹਿੰਦੇ ਸੁਰ ਚ ਨਾ ਕਰਨ ਦੀ ਕੀ ਗੱਲ,
0: ਇੰਨੇ ਪਿਆਰ ਨਾਲ ਕੀ ਲੋੜ ਨਾ ਕਰ,
1: ਪਿਆਰ ਨਾਲ ਸੁਰ ਚ ਕਹਿੰਦੀ ਵੀ ਮੈਂ ਤੂੰ ਦਾਲ ਨਹੀਂ ਬਣਨੀ।
0: ਤੇ ਜੇ ਇਹੋ ਹੀ ਪਤੀਲਾ ਸੁੱਟ ਕੇ ਕਿਹਾ ਹੁੰਦਾ
1: ਓਏ ਹੋਏ ਹੋਏ
0: ਤੇ ਫਿਰ
1: ਮਰ ਜਾਣੇ ਆ, ਮੇਰੇ ਤੋਂ ਨਹੀਂ ਬਣਦੀ, ਆਪੇ ਬਣਾ ਲਾ ਆ ਗਏ। ਪਰ ਬੰਦੇ ਨੇ ਬਣਾ ਕਹਿਣਾ ਵੀ ਕਿਉਂ ਸੀ ਦਾਲ ਬਣਾ ਕੇ ਦੇ, ਲੋੜ ਹੀ ਨਹੀਂ, ਫਿਰ ਉਹਨੂੰ ਪਤਾ ਵੀ ਅਥਰੇ ਸੁਭਾਅ ਦੀ ਜਨਾਨੀ ਤੇ ਛੱਡ ਭਰਾ ਜਿੰਨਾ ਕੁ ਦੂਰ ਰਹੇ ਵਧੀਆ।
0: ਨਹੀਂ ਪਰ ਗੱਲ ਤੇ ਆ ਨਾ ਵੀ ਤਰੀਕਾ ਕੀ ਆ ਤੁਹਾਡਾ, ਜੇ ਤੁਸੀਂ ਤਰੀਕਾ ਆਪਣਾ ਬਦਲ ਲਓ ਤੇ ਕਈ ਵਾਰੀ ਬੰਦੇ ਦੇ ਕੰਮ ਰੁੱਖ ਵੀ ਆ ਜਾਂਦੇ ਆ, ਤੇ ਜੇ ਤੁਸੀਂ ਤਰੀਕਾ ਆਪਣਾ ਗਲਤ ਬਣਾ ਲਓ ਤੇ ਫਿਰ ਸਮੱਸਿਆ ਹੋ ਵੀ ਜਾਂਦੀ ਹੈ। ਜਿਹੜੀ ਜੇ ਆ ਨਾ ਇਹ ਬੜੀ ਮੁਸ਼ਕਲ ਹੈ। ਤੇ ਅੱਜ ਆਪਾਂ ਇਹਦੇ ਦੁਆਲੇ ਦੁਆਲੇ ਗੱਲ ਘੁਮਾਉਣੀ। ਹੁਣ ਇਹਨੇ ਗਾਣੇ ਦੇ ਰੂਪ ਦੇ ਵਿੱਚ ਕਿਹਾ, ਮਤਲਬ ਕਿਹਾ ਸੋਹਣੇ ਤਰੀਕੇ ਦੇ ਨਾਲ ਕਿਹਾ, ਤੇ ਜੇ ਇੱਦਾਂ ਜਨਾਨੀਆਂ ਨੱਚ ਨੱਚ ਕੇ ਘਰਾਂ 'ਚ ਕਹਿਣ ਵੀ ਬੰਦਾ ਕਹਿੰਦਾ ਕੋਈ ਗੱਲ
1: ਨਹੀਂ। ਇਹ ਮਸਲਾ ਭਾਜੀ ਉਹ ਆ ਵੀ ਤੁਹਾਡੇ ਲਈ 6 ਆ ਮੇਰੇ ਲਈ 9 ਆ, ਤੁਸੀਂ ਵੀ ਸਹੀ ਹੁੰਦੇ ਤੇ ਮੈਂ ਵੀ ਸਹੀ ਆ, ਇਹ ਉਹ ਮਸਲਾ ਜੇ।
0: ਹਾਂ ਤੇ ਜੇ ਤੇ ਜੇ ਤੁਹਾਡੇ ਲਈ 9 ਹੁੰਦਾ ਤੇ
1: ਜੇ ਵਾਲਾ ਕੰਮ ਨਾ ਕਰਾ
0: ਜੇ ਵਾਲਾ।
1: ਜੇ ਵਾਲੀ ਮੈਂ ਗੱਲ ਤੁਹਾਨੂੰ ਪਹਿਲਾਂ ਇੱਥੋਂ ਸ਼ੁਰੂ ਕਰਦੇ ਆਪਾਂ ਨਾ ਵੀ ਜੇ ਆਹ ਹੁਣ ਜੇ ਮੈਂ ਆਹ ਕੀਤਾ ਹੁੰਦਾ ਜਾਂ ਜੇ ਮੈਂ ਆਹ ਹੁੰਦਾ ਹੈ ਨਾ, ਜੇ ਵਾਲੀ ਚੀਜ਼ ਸਾਡੇ ਲਈ ਪੋਜ਼ਿਟਿਵ ਵੀ ਅਤੇ ਨੈਗੇਟਿਵ ਵੀ ਹੈ ਨਾ। ਕਹਿੰਦੇ ਕਿਰਿਆ ਇੱਕ ਬੰਦਾ ਨਾ ਬੜਾ ਬੇਰੁਜ਼ਗਾਰ ਸੀ ਅਤੇ ਉਹ ਕੰਮ ਦੀ ਤਲਾਸ਼ ਸ਼ਹਿਰ ਗਿਆ, ਉਹਨੂੰ ਕੰਮ ਨਹੀਂ ਮਿਲਿਆ ਕਿਤੇ, ਵਿਚਾਰਾ ਉਦਾਸ ਹੋ ਕੇ ਨਾ ਸਾਰਾ ਦਿਨ ਭੌਂ ਕੇ ਗੇੜਾ ਕੱਟ ਕੇ ਅਤੇ ਬੱਸ ਸਟੈਂਡ 'ਤੇ ਆ ਕੇ ਬਹਿ ਗਿਆ ਵੀ ਚੱਲ ਮਾੜਾ ਘਰ ਨੂੰ ਚੱਲੀਏ, ਚੱਲੀਏ ਪਿੰਡਾਂ ਨੂੰ ਚੱਲੀਏ ਵਾਪਸ, ਕੋਈ ਫਾਇਦਾ ਨਹੀਂ ਹੈ ਨਾ। ਅਤੇ ਉੱਥੇ ਨਾ ਇੱਕ ਵਪਾਰੀ ਆਇਆ ਅਤੇ ਉਹ ਨਾ ਸਬਜ਼ੀਆਂ ਖਰੀਦ ਕੇ ਲੈ ਕੇ ਜਾਂਦਾ ਸੀ ਪਿੰਡਾਂ ਨੂੰ, ਅਤੇ ਉਹ ਸਬਜ਼ੀਆਂ ਵੇਚਦਾ ਸੀ ਉੱਥੇ ਨਾ, ਜਿਹੜਾ ਛੋਟਾ ਜਿਹਾ ਟਾਊਨ ਹੋਣਾ ਵੱਡੇ ਸ਼ਹਿਰ ਆਇਆ ਫਿਰਦਾ ਸੀ। ਅਤੇ ਉਹਨੇ ਸਬਜ਼ੀ ਚੜਾਉਣੀ ਸੀ ਬੱਸ ਦੀ ਛੱਤ 'ਤੇ, ਉਹਨੂੰ ਕਹਿੰਦਾ ਵੀ ਭਾਈ ਵਿਹਲਾ ਬੈਠਾ ਮਾੜਾ ਹੱਥ ਹੀ ਲਵਾ ਦਿਆ, ਉਹਨੇ ਇਹਨੂੰ ਹੈਲਪ ਕਰਾਈ ਉੱਤੇ ਰਖਾਇਆ ਅਤੇ ਉਹ ਨਾ ਵੇਖਿਆ ਬੰਦਾ ਭਲਾ ਮਾਸ, ਉਹਨੇ 20 ਰੁਪਏ ਫੜਾ ਤੇ ਉਹਨੂੰ ਵੀ ਆ ਚੱਲ ਫੜ ਲਾ ਤੇਰੀ ਮਿਹਨਤ ਆ। ਉਹਨੂੰ ਮਨ 'ਚ ਆਇਆ ਖਿਆਲ, ਕਹਿੰਦਾ ਮਨਾ ਵੀ ਯਾਰ ਮਾੜਾ ਜਿਹਾ ਫੜਾਇਆ ਅਤੇ 20 ਰੁਪਏ ਫੜਾ ਕੇ, ਅਤੇ ਕਹਿੰਦਾ ਬਾਊ ਜੀ ਤੁਸੀਂ ਰੋਜ਼ ਆਉਂਦੇ ਸਬਜ਼ੀਆਂ ਲੈਣ? ਕਹਿੰਦਾ ਹਾਂ ਬਾਹਰ ਦੂਜੇ ਦਿਨ ਆ ਜਾਈਦਾ ਇੱਥੇ। ਅਤੇ ਕਹਿੰਦਾ ਜੇ ਮੈਂ ਤੁਹਾਨੂੰ ਇੱਦਾਂ ਹੀ ਹੈਲਪ ਕਰਾ ਦਿਆ ਕਰਾਂ ਤਾਂ ਦੇ ਦਿਆ ਕਰੋ ਕੇ ਪੈਸੇ? ਕਹਿੰਦਾ ਆ ਜਾ ਕਰੀ, ਮੈਨੂੰ ਤਾਂ ਲੋੜ ਹੁੰਦੀ ਸਗੋਂ। ਉਹ ਬੰਦਾ ਆ ਜਾ ਕਰੇ ਉੱਥੇ ਹੀ ਰਿਹਾ, ਕਹਿੰਦਾ ਕੋਈ ਨਹੀਂ, ਥੋੜ੍ਹੀ ਜਿਹੀ ਮਨ 'ਚ ਜਾਗ ਆ ਗਈ ਨਾ ਵੀ ਪੈਸੇ ਮਿਲਦੇ ਆ ਵੀ ਚੱਲ ਕੀ ਪਤਾ ਹੋਰ ਵੀ ਆਏ ਕੋਈ ਸਮਾਨ ਵਾਲਾ। ਉਹ ਸਬਜ਼ੀਆਂ ਡੇਲੀ ਉਹਦੀ ਹੈਲਪ ਕਰਾਇਆ ਕਰੇ ਅਤੇ ਉਹ ਬੰਦਾ ਬੜਾ ਇਮਾਨਦਾਰ ਲੱਗਾ ਉਹਨੂੰ ਵੀ, ਯਾਰ ਬੰਦਾ ਇਮਾਨਦਾਰ ਵੀ ਡੇਲੀ ਆ ਜਾਂਦਾ 20 ਰੁਪਏ 30 ਰੁਪਏ 40 ਰੁਪਏ ਫੜਾ ਦਿਆ ਕਰੇ ਉਹਨੂੰ ਖੁਸ਼ ਹੋ ਕੇ। ਹੌਲੀ ਹੌਲੀ ਉਹ ਬੰਦੇ ਨੇ ਇੰਨਾ ਹੀ ਉਹਦਾ ਪਿਆਰ ਜਿੱਤ ਲਿਆ ਨਾ, ਕਹਿੰਦਾ ਯਾਰ ਵੀ ਚੱਲ ਮੇਰੇ ਨਾਲ ਮੰਡੀ ਚੱਲ ਵੀ ਤੂੰ ਮੇਰੇ ਲਈ ਸਬਜ਼ੀਆਂ ਬਾਇਆ ਕਰ ਦਿਆ ਕਰ, ਬੱਸ 'ਤੇ ਚੜਾ ਦਿਆ ਕਰ, ਅੱਗੋਂ ਮੈਂ ਲਾਲਾ ਕਰਾਂਗਾ। ਕਹਿੰਦਾ ਗੱਲ ਹੀ ਕੋਈ ਨਹੀਂ,
0: ਇਕੱਲੇ ਆਇਆ ਕਰ।
1: ਉਹਨੇ ਜਾ ਕੇ ਉਹਨੇ ਕੰਮ ਸਿੱਖਿਆ, ਉਹ ਸਿਖਾਇਆ ਵੀ ਇੱਦਾਂ ਬਾਏ ਕਰੀਦੀਆਂ ਨੇ, ਇੱਦਾਂ ਖਰੀਦੀਦੀਆਂ ਅਤੇ ਤੂੰ ਇੱਦਾਂ ਨਿਕਲ ਜਾ। ਹੁਣ ਉਹਨੂੰ ਪੁੱਛਿਆ ਬੰਦੇ ਨੇ ਬਾਏ ਪਾਸੇ ਪੁੱਛ ਲਿਆ, ਕਹਿੰਦਾ ਯਾਰ ਵੀ ਤੂੰ ਇੱਥੇ ਕਿੱਥੋਂ ਰਹਿਣ ਵਾਲਾ ਵੀ ਇੱਥੇ ਕਿਵੇਂ ਆਇਆ ਵਾ? ਕਹਿੰਦਾ ਬਾਈ ਜੀ ਮੈਂ ਨਾ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਫਲਾਣੇ ਫਲਾਣੇ ਬੱਸ ਸਟੈਂਡ 'ਤੇ ਨਾ ਟੋਇਲਟ ਜਿਹੜੀ ਬਣੀ ਹੁੰਦੀਆਂ ਨੇ ਉੱਥੇ ਨੌਕਰੀ ਆ ਸਾਫ਼ ਸਫਾਈ ਦੀ, ਅਤੇ ਮੈਂ ਉਹ ਲੈਣ ਆਇਆ ਸੀ ਵੀ ਚਲੋ ਸਾਫ਼ ਸਫਾਈ ਕਰਨੀ ਇਹਦੀ ਕਿਹੜੀ ਗੱਲ ਆ। ਅਤੇ ਗਾਂਹ ਜਿਹੜਾ ਬੈਠਾ ਸੀ ਬੰਦਾ ਜਿਹੜਾ ਠੇਕੇਦਾਰ ਸੀ ਮੈਨੂੰ ਕਹਿੰਦਾ ਬਈ ਤੂੰ ਪੜ੍ਹਨਾ ਲਿਖਣਾ ਜਾਣਦਾ ਕਹਿੰਦਾ ਨਹੀਂ ਯਾਰ ਮੈਂ ਤਾਂ ਕੋਰਾ ਅਨਪੜ੍ਹ ਬੰਦਾ ਵਾ, ਮੈਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ. ਕਹਿੰਦਾ ਫਿਰ ਇਹ ਨੌਕਰੀ ਤੇਰੇ ਲਈ ਨਹੀਂ ਹੈਗੀ, ਅਸੀਂ ਇੱਥੇ ਪੜ੍ਹਿਆ ਲਿਖਿਆ ਬੰਦਾ ਰੱਖਣਾ ਅਤੇ ਤਾਂ ਕਰਕੇ ਤਾਂ ਮੈਂ ਫਿਰ ਮੈਂ ਤਾਂ ਅਨਪੜ੍ਹ ਬੰਦਾ, ਮੈਂ ਉਦਾਸ ਹੋ ਕੇ ਤਾਂ ਬੈਠਾ ਸੀ, ਤੁਸੀਂ ਮੈਨੂੰ ਫਿਰ ਮੈਂ ਤੁਹਾਨੂੰ ਪੁੱਛ ਲਿਆ. ਕਹਿੰਦਾ ਕੋਈ ਚੱਕਰ ਨਹੀਂ ਤੂੰ ਲੱਗਾ ਰਿਹਾ ਮੇਰੇ ਨਾਲ ਹੀ ਨਾ. ਹੁਣ ਉਹ ਬੰਦੇ ਨੇ ਕੰਮ ਸਿੱਖ ਲਿਆ, ਹੌਲੀ ਹੌਲੀ ਕੰਮ ਸਿੱਖ ਕੇ ਸਾਰਾ ਕੰਮ ਕੀਤਾ ਉਹਨੇ, ਉਹਨੂੰ ਭੇਤ ਪੈ ਗਿਆ. ਫਿਰ ਉਹ ਜਿਹੜਾ ਠੇਕੇਦਾਰ ਸੀ ਉਹਨੇ ਬਿਰਧ ਹੋ ਗਿਆ, ਉਹਨੇ ਕੰਮ ਛੱਡ ਦਿੱਤਾ ਅਤੇ ਇਹ ਕਹਿੰਦਾ ਯਾਰ ਤੂੰ ਕਰਨਾ ਤਾਂ ਆਪਣੇ ਬੇਸ 'ਤੇ ਆਪਣਾ ਕੰਮ ਕਰ ਲੈ. ਉਹ ਬੰਦਾ ਹੁਣ ਸਬਜ਼ੀਆਂ ਆਪ ਖਰੀਦਿਆ ਕਰੇ, ਆਪ ਜਾ ਕੇ ਵੇਚਿਆ ਕਰੇ, ਉਹਨੂੰ ਪ੍ਰੋਫਿਟ ਹੋਣ ਲੱਗ ਗਿਆ. ਹੌਲੀ ਹੌਲੀ ਹੌਲੀ ਹੌਲੀ ਕੰਮ ਵਧਾਇਆ, ਦੋ ਤਿੰਨ ਬੱਸਾਂ ਲੱਦ ਕੇ ਭੇਜਿਆ ਕਰੇ ਅਤੇ ਕੰਮ ਉਹਦਾ ਨਾ 10 ਸਾਲਾਂ ਨੂੰ ਐਡਾ ਕੰਮ ਹੋ ਗਿਆ, ਉਹਦਾ ਕੰਮ ਇੰਪੋਰਟ ਐਕਸਪੋਰਟ ਤੱਕ ਪਹੁੰਚ ਗਿਆ. ਬਹੁਤ ਵਧੀਆ ਕੰਮ, ਐਂ ਇਲਾਕੇ 'ਚ ਨਾਮ ਹੋ ਗਿਆ ਵੀ ਫਲਾਣਾ ਠੇਕੇਦਾਰ ਦਾ ਸਮਾਨ ਪੂਰੇ ਸਾਰੇ ਪੈਸੇ ਜਾਂਦਾ. ਹੁਣ ਉਹਨੂੰ ਲੋਨ ਦੀ ਲੋੜ ਪੈ ਗਈ ਕਿ ਉਹਨੇ ਕੰਮ ਹੋਰ ਵਧਾਉਣਾ ਸੀਗਾ, ਅਤੇ ਉਹਨੇ ਨਾ ਆਪਣੇ ਮੁਨਸ਼ੀ ਨੂੰ ਕਿਹਾ ਵੀ ਯਾਰ ਮੈਂ ਲੋਨ ਲੈਣਾ ਵਾ. ਕਹਿੰਦਾ ਗੱਲ ਕੋਈ ਨਹੀਂ, ਮੈਂ ਬੈਂਕ ਵਾਲੇ ਨੂੰ ਕਹਿੰਦਾ. ਅਤੇ ਬੈਂਕ ਵਾਲੇ ਸਿੱਧੇ ਘਰੇ ਭੱਜਿਆ ਵੀ ਬੰਦੇ ਦਾ ਕੰਮ ਬਹੁਤ ਤਕੜਾ, ਵੀ ਉਹਦੇ ਘਰੇ ਹੀ ਆ ਗਿਆ. ਕਹਿੰਦੇ ਬਾਬੂ ਜੀ ਤੁਹਾਨੂੰ ਆਉਣ ਦੀ ਲੋੜ ਨਹੀਂ, ਹੱਥੋਂ ਤੁਸੀਂ ਇੱਥੇ ਸਿਰਫ ਸਾਈਨ ਕਰੋ, ਤੁਹਾਡਾ ਲੋਨ ਤਿਆਰ ਹੈ. ਕਹਿੰਦਾ ਯਾਰ ਮੈਨੂੰ ਨਾ ਪੜ੍ਹਨਾ ਲਿਖਣਾ ਨਹੀਂ ਆਉਂਦਾ, ਮੈਨੂੰ ਸਹਿਨ ਮੈਨੂੰ ਆਉਂਦਾ ਨਹੀਂ, ਮੈਂ ਸਹਿਨ ਕਿਵੇਂ ਕਰਾਂ, ਮੈਂ ਤਾਂ ਅੰਗੂਠਾ ਛਾਪ ਬੰਦਾ. ਅਤੇ ਅੱਗੋਂ ਕਹਿਣ ਡਿਆ ਸੇਲ 'ਚ ਮਝਾਇਆ ਸੀ ਬੈਂਕ ਵੱਲੋਂ, ਕਹਿੰਦਾ ਸਰ ਕਮਾਲ ਹੋ ਗਈ ਹੈ, ਹਜੇ ਤੁਹਾਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ, ਤੁਸੀਂ ਇੰਨੇ ਕਾਮਯਾਬ ਹੋ, ਸੋਚੋ ਜੇ ਤੁਹਾਨੂੰ ਪੜ੍ਹਨਾ ਲਿਖਣਾ ਆਉਂਦਾ ਤੁਸੀਂ ਕਿੱਥੇ ਹੋਣਾ ਸੀ. ਕਹਿੰਦਾ ਮੈਨੂੰ ਪਤਾ ਮੈਂ ਕਿੱਥੇ ਹੋਣਾ ਸੀ. ਪਰ ਡੈਸਟਨੀ ਨੇ ਹੁਣ ਕਿਤੇ ਹੋਰ ਲੈ ਕੇ ਜਾਣਾ ਸੀਗਾ. ਏਦਾਂ ਏਦਾਂ ਹੀ ਹਰ ਬੰਦੇ ਦੀ ਲਾਈਫ ਚ ਕੋਈ ਨਾ ਕੋਈ ਜੇ ਏਦਾਂ ਦੀ ਆ ਗਈ ਵੀ ਯਾਰ, ਜਿੱਦਾਂ ਜੇ ਅਮਿਤਾਬ ਬੱਚਨ ਨੂੰ ਉੱਥੇ ਪਹਿਲੇ ਦਿਨ ਰੇਡੀ ਤੇ ਇੰਟਰਵਿਊ ਦੇਣ ਗਿਆ ਸੀ ਰੱਖ ਲੈਂਦੇ, ਕਈ ਇਹੋ ਜਿਹੇ ਬੰਦੇ ਵੀ ਹੋਣੇ ਜਿਹੜੇ ਕਹਿੰਦੇ ਕਾਸ਼ ਸਾਲੀ ਨਾਲ ਵਿਆਹ ਹੁੰਦਾ, ਸਾਲੀ ਸਾਨੂੰ ਬੜਾ ਚੰਗਾ. ਉਹ ਕਹਿੰਦਾ ਘਰ ਵਾਲੀ ਦੀ ਤਾਰੀਫ ਕਰਦਾ, ਮੈਂ ਸਾਲੀ ਨਾਲ ਵਿਆਹ ਹੁੰਦਾ ਕਾਸ਼, ਆਹ ਮੇਰੇ ਮੱਥੇ ਮਾਰੀ. ਕਈਆਂ ਦੀ ਇੱਥੇ ਵੀ ਜੇ, ਕਈਆਂ ਦੀ ਜੇ ਇੱਥੇ ਵੀ ਅੜੀ ਹੁੰਦੀ ਹੈ ਨਾ.
2: ਮੇਰਾ ਸੌਦਾ ਮਾੜਾ ਪੈ ਗਿਆ,
1: ਮੈਂ ਪਹਿਲਾਂ ਆ ਜਾਵੜਾ, ਮੈਨੂੰ ਵੀ ਥੋੜਾ ਬਾਅਦ 'ਚ ਜਾਣਾ ਚਾਹੀਦਾ ਸੀ ਨਾ.
2: ਮਰੂਦ ਐਵੇਂ ਲੀਚ ਰਿਹਾ ਹੈਗਾ.
1: ਤੁਸੀਂ
2: ਜਿੱਦਾਂ ਤੂਟ ਸਾਹਿਬ ਨੇ ਕੱਢ ਕੇ ਵਿਖਾਈ ਆ ਵੀ ਜੇ ਕਿੱਦਾਂ ਸਾਡੀ ਜ਼ਿੰਦਗੀ ਦੇ ਉੱਤੇ ਅਸਰ ਕਰਦੀ ਹੈ. ਖੈਰ ਇਹ ਨੈਗੇਟਿਵ ਵੀ ਪੋਜ਼ਿਟਿਵ ਵੀ ਆ. ਕਈ ਵਾਰੀ ਆਪਾਂ ਕਾਮਯਾਬ ਹੋ ਕੇ ਉਸ ਤੋਂ ਬਾਅਦ ਸੋਚਦੇ ਹਾਂ ਵੀ ਜੇ ਮੈਂ ਉੱਥੇ ਹੀ ਰਹਿ ਗਿਆ ਹੁੰਦਾ ਨਾ ਤਾਂ ਉੱਥੋਂ ਜੋਗੇ ਰਹਿ ਜਾਣਾ ਹੈ. ਅਤੇ ਕਈ ਵਾਰੀ ਆਪਾਂ ਫੇਲ ਹੋ ਕੇ ਵੀ ਇਹ ਸੋਚਦੇ ਹਾਂ ਵੀ ਯਾਰ ਜੇ ਉਦੋਂ ਆਹ ਵਾਲਾ ਸਟੈਪ ਲੈ ਲਿਆਉਂਦਾ ਤਾਂ ਚੰਗੇ ਰਹਿਣਾ ਸੀ.
1: ਇੱਕ ਨਾ
2: ਇਹ ਹਮੇਸ਼ਾ ਇਹ ਮੁੱਕਦੀ ਨਹੀਂ, ਕਹਿੰਦੇ ਇਹ ਜਦੋਂ ਸਾਡੀ ਜ਼ਿੰਦਗੀ 'ਚ ਐਂਟਰ ਕਰ ਜਾਂਦੀ ਹੈ ਨਾ ਫਿਰ ਅਸੀਂ ਨੈਗੇਟਿਵ ਪੋਜ਼ਿਟਿਵ ਹਰ ਥਾਂ ਦੇ ਉੱਤੇ ਲਾਉਣੇ ਲਾਉਂਦੇ ਹਾਂ.
1: ਸਾਡਾ ਨਾ ਸ਼ੁਰੂ ਤੋਂ ਭਾਅ ਜੀ ਇੱਕ ਨੇਚਰ ਰਿਹਾ ਬਲੇਮਿੰਗ ਵਾਲਾ ਨਾ, ਅਸੀਂ ਕੋਈ ਨਾ ਕੋਈ ਕਿਸੇ ਨੂੰ ਦੋਸ਼ ਠਹਿਰਾਉਣ ਵਾਸਤੇ ਲੱਭਦੇ ਹਾਂ. ਬਹੁਤ ਘੱਟ ਬੰਦੇ ਹੁੰਦੇ ਜਿਹੜੇ ਆਪਣੇ ਆਪ ਨੂੰ ਦੋਸ਼ ਠਹਿਰਾਉਂਦੇ ਵੀ ਇਹ ਮੇਰੀ ਗਲਤੀ ਰਹੀ ਹੋਣੀ ਆ, ਮੈਂ ਤਾਂ ਹੀ ਨਹੀਂ ਕੁਛ ਕਰ ਪਾਇਆ. ਨਹੀਂ ਤਾਂ ਹਰ ਬੰਦਾ ਕਰੋ ਯਾਰ ਉਹਨੇ ਨਹੀਂ ਕੀਤਾ, ਫਲਾਣੇ ਨਹੀਂ ਕੀਤਾ, ਜਾਂ ਫਲਾਣੀ ਸਿਚੁਏਸ਼ਨ ਦੇ ਦੋਸ਼ ਕੱਢ ਦਿੰਦੇ ਨਾ. ਅਤੇ ਕਈ ਵਾਰੀ ਤੁਸੀਂ ਆਪਣੇ ਕੰਫਰਟੇਬਲ ਜੋਬ 'ਚ ਹੁੰਦੇ ਵੀ ਬੜਾ ਸੋਹਣਾ ਕਮਾ ਰਹੇ ਹੋ, ਘਰ ਬਾਰ ਬੜਾ ਵਧੀਆ, ਬੱਚੇ ਸੋਹਣੇ ਪੜ੍ਹ ਰਹੇ ਆ, ਬੜੀ ਸੋਹਣੀ ਇੱਜ਼ਤ ਹੈ ਸੋਸਾਇਟੀ 'ਚ, ਫਿਰ ਵੀ ਤੁਹਾਨੂੰ ਦਿੱਕਤ ਆ ਰਹੀ ਹੁੰਦੀ ਨਾ, ਤਾਂ ਉੱਥੇ ਸਾਨੂੰ ਬੜਾ ਵੇਖਣਾ ਪੈਂਦਾ ਵੀ ਮੈਨੂੰ ਫਿਰ ਦਿੱਕਤ ਆ ਰਹੀ. ਇਟ ਮੀਨਸ ਵੀ ਸ਼ਾਇਦ ਰੱਬ ਦਾ ਕੋਈ ਹੋਰ ਪਲੈਨ ਆ ਜਾਂ ਕਿਵੇਂ ਆ ਵੀ ਮੈਂ ਉਹ ਮੇਰੀ ਜੇ ਮੈਨੂੰ ਮੋੜ ਕੇ ਲਿਜਾ ਰਹੀ ਹੁੰਦੀ ਹੈ. ਜਿੱਦਾਂ ਯੁਵਰਾਜ ਸਿੰਘ ਦੀ ਜੇ ਗੱਲ ਕਰਾਂ, ਯੁਵਰਾਜ ਸਿੰਘ ਨੂੰ ਰੋਲਰ ਸਕੇਟਿੰਗ ਦੀ ਉਹਦੀ ਪਹਿਲੀ ਪ੍ਰਾਇਓਰਟੀ ਸੀਗੀ, ਕ੍ਰਿਕਟ ਦਾ ਤਾਂ ਬਿਲਕੁਲ ਚਾਅ ਨਹੀਂ ਸੀਗਾ, ਲੇਕਿਨ ਉਹਨੂੰ ਐਜ਼ ਏ ਉਹਦੇ ਫਾਦਰ ਨੇ ਉਹਨੂੰ ਕ੍ਰਿਕਟ ਪਾਸੇ ਮੁੜਿਆ ਔਰ ਉਹ ਬੰਦਾ ਅੱਜ ਕਿੱਥੇ ਨਾਮ ਖੱਟ ਗਿਆ. ਹੋ ਸਕਦਾ ਰੋਲਰ ਸਕੇਟਿੰਗ 'ਚ ਦਾ ਨਾਮ ਨਾ ਹੋਣਾ ਹੋਵੇ,
2: ਹੋ ਸਕਦਾ ਉੱਥੇ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੋਵੇ,
1: ਪਰ ਅੱਜ ਦੀ ਡੇਟ ਨਾਲ ਕੰਪੈਰੀਜ਼ਨ ਕਰੀਏ ਤਾਂ ਉਹਦਾ ਬੜਾ ਸੋਹਣਾ ਨਾਂ ਆ.
2: ਬਿਲਕੁਲ
1: ਇੱਦਾਂ ਮਹਿੰਦਰ ਸਿੰਘ ਧੋਨੀ ਦਾ ਵੀ ਨਾਂ ਬੜਾ ਸੋਹਣਾ ਆ ਵੀ ਜੇ ਕਿਤੇ ਉਹ ਟਿਕਟਾਂ ਕੱਟਦਾ ਰਹਿੰਦਾ ਉੱਥੋਂ ਨਾ ਛੱਡਦਾ ਜੋਬ.
2: ਕਨੈਕਟਰ ਹੀ
1: ਉਹ ਟੀ ਸੀ ਲੱਗਾ ਸੀਗਾ.
2: ਅੱਛਾ,
1: ਹਾਂ ਟੀ ਸੀ ਦੀ ਜੋਬ ਲੱਗੀ ਸੀ ਮਹਿੰਦਰ ਸਿੰਘ ਧੋਨੀ ਦੀ.
2: ਓਕੇ,
1: ਅਤੇ ਜੇ ਉਹ ਟਿਕਟਾਂ ਹੀ ਉੱਥੇ ਕੱਟ ਚੈੱਕ ਕਰਦਾ ਰਹਿੰਦਾ ਟ੍ਰੇਨ 'ਚ ਤਾਂ ਉਸ ਦਾ ਅੱਜ ਕ੍ਰਿਕਟ ਨਾ ਕਰਦਾ. ਕਈਆਂ ਲਈ ਜੇ ਬਹੁਤ ਸੋਹਣੀ ਨਿਕਲ ਕੇ ਆਈ ਹੈ ਬਾਹਰ, ਕਈਆਂ ਲਈ ਮਾੜੀ ਵੀ ਰਹੀ ਹੈ, ਲੇਕਿਨ ਆਪਾਂ ਚੰਗੀ ਲਈ ਗੱਲ ਕਰਦੇ ਹਾਂ ਵੀ ਚੰਗੀ ਤਰੀਕੇ
2: ਨਾਲ. ਨਿੱਕਾ ਹੀ ਸਟੋਰੀਆਂ ਨੇ ਜੀ ਦੇ ਪਿੱਛੇ. ਆਪਣਾ ਜਿਹੜਾ ਉਹ ਬਾਪੂ ਆ ਕੇ ਐਫ ਸੀ ਵਾਲਾ, ਅਤੇ ਉਹ ਕਹਿੰਦੇ ਵੀ ਪਹਿਲਾਂ ਜਦੋਂ ਉਹਨੇ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਬਾਅਦ 'ਚ ਉਹ ਲਗਾਤਾਰ ਹੀ ਫੇਲ ਹੁੰਦਾ ਗਿਆ।
1: 60 ਸਾਲ ਦੀ ਉਮਰ 'ਚ ਉਹਨੇ ਜਾ ਕੇ ਸ਼ੁਰੂ ਕੀਤਾ ਸੀ,
2: 60 ਸਾਲ ਦੀ ਉਮਰ 'ਚ ਜਾ ਕੇ। ਅਤੇ ਫਿਰ ਆਪਾਂ ਮਤਲਬ ਹੁਣ ਮੰਨ ਲਓ ਹਲੇ ਸੋਚ ਵੀ ਨਹੀਂ ਸਕਦੇ ਅਸੀਂ, ਬਹੁਤੇ ਜਣੇ ਜਿਹੜੇ ਆ 60 ਤੱਕ ਇਹ ਸੋਚਦੇ ਵੀ ਹੁਣ ਹੁਣ ਜੋ ਹੋ ਗਿਆ ਹੋ ਗਿਆ
1: ਹੋ ਗਿਆ।
2: ਅਤੇ ਜੇ ਉਹ ਇਸ ਉਮਰ 'ਚ ਜਾ ਕੇ ਨਾ
1: ਸੋਚਦਾ ਵੀ ਕੁਛ ਕਰੀ
2: ਸੋਚਦਾ, ਕਹਿੰਦੇ ਇੱਕ ਸਟੇਜ ਦੇ ਉੱਤੇ, ਬਾਕੀ ਚਲੋ ਜਦੋਂ ਮੈਂ ਮੰਨਦਾ ਵਾਂ ਵੀ ਜਦੋਂ ਬੰਦਾ ਕਾਮਯਾਬ ਹੋ ਜਾਂਦਾ ਨਾ ਉਦੋਂ ਕਹਾਣੀਆਂ ਕਈ ਤਰ੍ਹਾਂ ਦੀਆਂ ਨਾਲ ਜੁੜ ਜਾਂਦੀਆਂ। ਪਰ ਇਹ ਵੀ ਆਉਂਦੇ ਆ ਵੀ 1000 ਰੈਸਟੋਰੈਂਟਾਂ 'ਚ ਉਹ ਗਿਆ, ਪੰਪਾਂ ਦੇ ਉੱਤੇ ਗਿਆ ਵੀ ਮੇਰੀ ਰੈਸਪੀ ਤੁਸੀਂ ਲੈ ਲਓ, ਕਿਉਂਕਿ ਇੱਕ ਜਗ੍ਹਾ ਦੇ ਉੱਤੇ ਉਹਨੇ ਕਹਿੰਦੇ ਪਹਿਲਾਂ ਆਪਣੀ ਰੈਸਪੀ ਉਹਨੇ ਆਪਣੇ ਜਿਹੜਾ ਪੰਪ ਸੀ ਉਹਦੇ ਉੱਤੇ ਰੈਸਪੀ ਚਲਾਈ ਅਤੇ ਉੱਥੇ ਬੜੀ ਵਧੀਆ ਵਿਕ ਗਈ ਕੈਂਟਕੀ ਦੇ ਵਿੱਚ। ਉਹ ਤੋਂ ਬਾਅਦ 'ਚ ਫਿਰ ਉੱਥੋਂ ਪੁਲ ਪਲ ਜਿਹਾ ਲੰਘਿਆ ਅਤੇ ਉਹ ਬਿਜ਼ਨਸ ਠੱਪ ਹੋ ਗਿਆ, ਲੋਕ ਉੱਥੇ ਆਉਣੋਂ ਘੱਟ ਗਏ, ਗਾਹਕ ਘੱਟ ਗਏ। ਉਹਨੂੰ ਇਹ ਵੀ ਚੱਲ ਮੈਂ ਹੋਰ ਥਾਵਾਂ ਦੇ ਉੱਤੇ ਕਿਤੇ ਜਾ ਕੇ ਉੱਥੋਂ ਮੁੜ ਕੇ ਉਹ ਆਈ ਥਿੰਕ ਅਮੈਰੀਕਾ ਜਾ ਕੇ ਉਹਨੇ ਬੜੀ ਟਰਾਈ ਕੀਤੀ। 1000 ਥਾਵਾਂ ਥੋੜ੍ਹੀਆਂ ਨਹੀਂ ਹੁੰਦੀਆਂ ਜੇ ਉਹ ਵਾਕਈ ਗਿਆ ਹੋਵੇ,
1: ਹੈ ਨਾ।
2: ਆਪਾਂ ਇੰਨੀ ਥਾਂ ਇੰਨੀ ਜਾਵਾਂਗੇ, ਆਪਾਂ ਨੂੰ ਇਹ ਸਮਝ ਲੱਗ ਜੂਗੀ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਵੀ ਨਹੀਂ ਯਾਰ ਇਹ ਸਾਡੀ ਵਾਕਈ ਨੁਕਸ ਹੈਗਾ ਕੋਈ ਸਾਡੀ ਰੈਸਪੀ 'ਚ। ਅਤੇ ਫਿਰ ਜਾ ਕੇ ਉਹਨੂੰ ਕਿਤੇ ਕਾਮਯਾਬੀ ਹੱਥ ਲੱਗਦੀ ਆ ਅਤੇ ਉਹ ਇਹੋ ਜਿਹੀ ਲੱਗਦੀ ਆ ਵੀ ਅੱਜ ਸਾਨੂੰ ਪਤਾ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਦੁਨੀਆ ਦੇ ਕੋਨੇ 'ਚ ਹੋ ਤੁਸੀਂ ਉਹ ਬਾਪੂ ਦੀ ਫੋਟੋ ਵੇਖ ਲੈਂਦੇ ਹੋ ਲੋਗੋ ਦੇ ਜ਼ਰੀਏ ਅਤੇ ਉਹਦੀ ਫਰੈਂਚਾਈਜ਼ੀ, ਭਾਵੇਂ ਤੁਸੀਂ ਏਅਰਪੋਰਟ ਦੇ ਉੱਤੇ ਅਤੇ ਭਾਵੇਂ ਤੁਸੀਂ ਕਿਸੇ ਸ਼ੋਪਿੰਗ ਸੈਂਟਰ ਦੇ ਵਿੱਚੋਂ ਜਾਂ ਤੁਸੀਂ ਫ੍ਰੀਵੇ ਤੋਂ ਲੰਘ ਰਹੇ ਹੋ ਤਾਂ ਉੱਥੇ ਵੀ ਤੁਹਾਨੂੰ ਦੇਖ ਪਊਗੀ। ਗੱਲ ਕਹਦੀ ਕਿ ਹਰ ਥਾਂ ਦੇ ਉੱਤੇ ਉਸ ਬੰਦੇ ਦੀ ਤੁਹਾਨੂੰ ਫਰੈਂਚਾਈਜ਼ ਦੀ KFC ਤੁਹਾਨੂੰ ਮਿਲ ਜੂਗੀ। ਅਤੇ ਜੇ ਉਹਨੇ ਹਿੰਮਤ ਨਾ ਕੀਤੀ ਹੁੰਦੀ, ਜੇ ਉੱਥੇ ਹਿੰਮਤ ਆ ਜਾਂਦਾ
1: ਇੰਡੀਆ ਹੁੰਦਾ ਤਾਂ ਉਹ KFC ਪੜ੍ਹ ਲੈਣਾ ਕਦੇ, ਅਸੀਂ ਨਾਂ ਰੱਖਿਆ ਸੀ ਕਪੂਰਥਲਾ ਫਰੀਦਕੋਟ ਚੰਡੀਗੜ੍ਹ।
2: ਅੱਛਾ,
1: ਕਿਤੇ ਜਾ ਆਪਣੇ ਸਾਰਾ ਕੋਈ ਵੀ ਨਾਂ ਦੇ ਦੇਣਾ, ਕੀ ਦਿੱਕਤ ਹੁੰਦੀ ਨਾ, ਜੋ ਵੀ ਚੰਗਾ ਲੱਗਦਾ ਕਪੂਰਥਲਾ ਫਰੀਦਕੋਟ ਚੰਡੀਗੜ੍ਹ। ਅਤੇ ਉਹ ਇਹ ਕਈਆਂ ਨੇ ਉਮਰ 'ਚ ਆਪਣੀ ਚੀਜ਼ ਨੂੰ ਪਛਾਣਿਆ। ਮੈਨੂੰ ਡਾਕਟਰ APJ ਅਬਦੁਲ ਕਲਾਮ ਮਰਹੂਮ ਜਿਹੜੇ ਉਹਨਾਂ ਦੀ ਬੜੀ ਵਧੀਆ ਗੱਲ ਚੇਤੇ ਆਉਂਦੀ, ਉਹਨਾਂ ਨੇ ਆਪਣੀ ਇੱਕ ਕਿਤਾਬ 'ਚ ਲਿਖੀ ਸੀਗੀ, ਕਿਤਾਬ ਦਾ ਨਾਮ ਵਿਸਰਦਾ ਥੋੜ੍ਹਾ ਜਿਹਾ। ਉਹ ਬੜੇ ਗਰੀਬ ਫੈਮਿਲੀ ਤੋਂ ਆਏ ਆ,
2: ਓਕੇ,
1: ਅਬਦੁਲ ਕਲਾਮ ਜੀ ਬੜੀ ਗਰੀਬ ਫੈਮਿਲੀ ਤੋਂ ਆ, ਲੇਕਿਨ ਪੜ੍ਹਨ ਦਾ ਉਹਨਾਂ ਨੂੰ ਸ਼ੌਂਕ ਸੀਗਾ ਵੀ ਉਹਨਾਂ ਨੂੰ ਸਿਰਫ ਇੱਕ ਟੀਚਾ ਹੁੰਦਾ ਸੀ ਵੀ ਠੀਕ ਹੈ ਪੜ੍ਹ ਗਏ ਹਾਂ, ਪੜ੍ਹ ਕੇ ਕਿਤੇ ਕੋਈ ਨੌਕਰੀ ਲੱਗ ਜਾਵੇ ਜਾਂ ਕਿਤੇ ਕੁਛ ਅਸੀਂ ਬਣ ਜਾਈਏ ਅਤੇ ਘਰ ਦਾ ਗੁਜ਼ਾਰਾ ਜਿਹੜਾ ਵਾ। ਤਕਰੀਬਨ ਕਈ ਆਪਣੀ ਪਰਸਨੈਲਿਟੀ ਇੱਦਾਂ ਦੀਆਂ ਜਿਨ੍ਹਾਂ ਨੇ ਸਿਰਫ ਸੋਚ ਇੰਨੀ ਕੁ ਰੱਖੀ ਸੀਗੀ ਵੀ ਮੈਂ ਕੁਛ ਲੱਗ ਜਾਵੇ, ਹੈ ਨਾ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਕਈ ਵਾਰੀ ਸਾਨੂੰ ਲੱਗਦਾ ਵੀ ਸਾਰਾ ਕੁਛ ਸਹੀ ਆ, ਪਰ ਫਿਰ ਵੀ ਜੇ ਮੈਨੂੰ ਔਕੜਾਂ ਆ ਰਹੀਆਂ ਨੇ ਤਾਂ ਇਹਦੇ ਪਿੱਛੇ ਕੁਛ ਨਾ ਕੁਛ ਤਾਂ ਕਾਰਨ ਹੋਏਗਾ। ਅਤੇ ਉਹ ਕਹਿੰਦੇ ਵੀ ਮੈਂ ਜਦੋਂ ਇੱਕ ਟਾਈਮ ਆਇਆ ਵੀ ਪਾਇਲਟ ਦਾ ਟੈਸਟ ਦੇਣਾ ਸੀਗਾ ਅਤੇ ਉਹ ਪੂਰੇ ਹਿੰਦੁਸਤਾਨ 'ਚੋਂ ਜਿਹੜੇ ਬੱਚੇ ਚੁਣੇ ਜਾਣੇ ਸੀ ਤਿੰਨ ਹੀ ਚੁਣੇ ਜਾਣੇ ਸੀ, ਤਿੰਨ 'ਚ ਅਤੇ ਤਕਰੀਬਨ ਸਭ ਨੇ ਐਂਟੀ ਟੈਸਟ ਦਿੱਤਾ ਸੀਗਾ ਔਰ ਪਾਸ ਹੋ ਗਏ। ਤਿੰਨਾਂ 'ਚੋਂ ਇਹਨਾਂ ਦਾ ਨੰਬਰ ਪੈ ਚੁੱਕਾ ਸੀਗਾ। ਇਹ ਗਏ ਦੇਹਰਾਦੂਨ ਪਾਇਲਟ ਦੀ ਟ੍ਰੇਨਿੰਗ ਵਾਸਤੇ, ਅਕੈਡਮੀ ਉੱਥੇ ਆ ਦੇਹਰਾਦੂਨ ਗਿਆ। ਦੇਹਰਾਦੂਨ 'ਚ ਉੱਥੇ ਉਹਨਾਂ ਨੇ ਉਹਨੂੰ ਲੱਗਾ ਵੀ ਤਿੰਨਾਂ 'ਚ ਫਿਰ ਗਾਹ ਦੋ ਸਿਲੈਕਟ ਹੋਣੇ ਸੀਗੇ, ਇਹਨੂੰ ਐਂ ਲੱਗਾ ਵੀ ਯਾਰ ਵੀ ਲੈ ਤਿੰਨਾਂ 'ਚ ਦੋ ਤਾਂ ਮੇਰਾ ਨੰਬਰ ਪੈ ਹੀ ਜਾਣਾ, ਇਹਦੀ ਕਿਹੜੀ ਗੱਲ ਆ। ਉਹ ਦੋ ਤਿੰਨਾਂ 'ਚ ਨੰਬਰ ਨਹੀਂ ਪਿਆ ਇਹਨਾਂ ਦਾ ਅਤੇ ਬੜੇ ਡੀਮੋਰਲਾਈਜ਼ ਹੋ ਗਏ ਯਾਰ ਵੀ ਇਹ ਤਾਂ ਗੱਲ ਹੀ ਬੜੀ ਮਾੜੀ ਵੀ ਇੱਥੋਂ ਤੱਕ ਆ ਵੀ ਗਿਆ ਅਤੇ ਫਿਰ ਮੁੜ ਗਿਆ। ਫਿਰ ਕਹਿੰਦੇ ਹਰਿਦਵਾਰ ਗਏ ਤਾਂ ਉੱਥੇ ਬੈਠੇ ਸੀ ਤਾਂ ਉੱਥੇ ਕੋਈ ਇਹਨਾਂ ਨੂੰ ਮਿਲਿਆ, ਪੁੱਛਿਆ ਵੀ ਕੀ ਗੱਲ ਤੂੰ ਇੱਦਾਂ ਉਦਾਸ, ਕਿਹੜੀ ਗੱਲੋਂ ਆ, ਕੀ ਹਿਸਾਬ ਕਿਤਾਬ ਆ। ਕਹਿੰਦੇ ਵੀ ਇੱਦਾਂ ਦਾ ਕਰਕੇ ਵੀ ਮੈਂ ਪਾਸ ਹੋਇਆ ਵਾ, ਫਿਰ ਇੱਧਰ ਆਇਆ ਵਾ ਅਤੇ ਮੇਰਾ ਨੰਬਰ ਨਹੀਂ ਪਿਆ ਵੀ ਪਤਾ ਨਹੀਂ ਰੱਬ ਕੀ ਚਾਹੁੰਦਾ। ਕਹਿੰਦੇ ਵੀ ਰੱਬ ਤਾਂ ਉਸ ਦਾ ਰੱਬ ਨੇ ਤੇਰੇ ਤੋਂ ਇਹ ਤੋਂ ਵੱਡਾ ਵੀ ਹਾਂ, ਇਹ ਤੋਂ ਵੱਡੀ ਕੋਈ ਚੀਜ਼ ਹੋਵੇ? ਕਹਿੰਦਾ ਇਹ ਤੋਂ ਵੱਡੀ ਕੀ ਹੋਵੇਗੀ ਯਾਰ ਵੀ ਐਡੀ ਸੋਹਣੀ ਪਾਇਲਟ ਦੀ ਜੋਬ ਆ, ਪੈਸਾ ਸਾਡਾ ਪ੍ਰਵਾਹ ਤਰ ਜਾਣਾ ਸੀਗਾ। ਪਰ ਕਹਿੰਦਾ ਅੱਜ ਮੈਂ ਸੋਚਦਾ ਵੀ ਮੈਂ ਹੁਣ ਦੇਸ਼ ਦਾ ਰਾਸ਼ਟਰਪਤੀ ਬਣਿਆ ਅਤੇ ਪਾਇਲਟ ਵੱਡਾ ਸੀਗਾ, ਰਾਸ਼ਟਰਪਤੀ ਵੱਡਾ ਸੀ, ਜੇ ਮੈਂ ਉੱਥੇ ਵੜ ਜਾਂਦਾ ਸ਼ਾਇਦ ਮੈਂ ਉਹੀ ਰਹਿੰਦਾ।
2: ਪਰ ਉਸ ਘੜੀ 'ਤੇ ਬੰਦਾ ਦੁਖੀ ਹੁੰਦਾ,
1: ਹੁੰਦਾ ਜ਼ਰੂਰ ਆ ਸੀ, ਹੁੰਦਾ ਜ਼ਰੂਰ ਆ, ਲੇਕਿਨ ਸਾਡੀਆਂ ਜੇ ਦੇ ਪਿੱਛੇ ਨਾ ਪਰਮਾਤਮਾ ਦਾ ਬੜਾ ਇੱਕ ਸਰਕਲ ਹੁੰਦਾ ਆ, ਸੀ ਸਾਨੂੰ ਸਮਝਣਾ ਪੈਂਦਾ ਸੀ। ਉਸ ਟਾਈਮ 'ਚ ਤਾਂ ਕਹਿ ਦਿੰਦੇ ਹਾਂ ਵੀ ਮੈਂ ਬਹੁਤ ਦੁਖੀ ਹੋਇਆ, ਬੜਾ ਕੁਛ ਹੋਇਆ, ਲੇਕਿਨ ਐਂਡ ਆਫ ਦਾ ਡੇ ਅੱਜ ਦੀ ਡੇਟ 'ਚ ਮੈਂ ਹੁਣ ਜਿੰਨੇ ਆਪਣੇ ਸਰੋਤੇ ਸੁਣਦੇ ਪਿਆ ਜਦੋਂ ਇਹ ਆਸਟ੍ਰੇਲੀਆ ਆਏ ਸੀਗੇ ਉਹਨਾਂ ਨੇ ਬੜੀਆਂ ਸਾਰੀਆਂ ਜੋਬਾਂ ਕੀਤੀਆਂ ਹੋਣੀਆਂ ਨੇ, ਬਹੁਤ ਸਾਰਾ ਕੀਤਾ ਹੋਣਾ, ਉਦੋਂ ਰੋਏ ਵੀ ਹੋਣੇ ਆ, ਫੀਸਾਂ ਵੀ ਨਹੀਂ ਪੂਰੀਆਂ ਹੋਈਆਂ ਹੋਣੀਆਂ, ਕੁਛ ਵੀ ਕਈਆਂ ਨੇ ਘਰੋਂ ਕੱਢ ਦਿੱਤੇ ਹੋਣੇ, ਕਈਆਂ ਨੇ ਪੈਸੇ ਮਾਰ ਲੈਣੇ, ਲੇਕਿਨ ਅੱਜ ਖੁਸ਼ ਨੇ। ਅੱਜ ਉਸ ਪਲ ਨੂੰ ਯਾਦ ਕਰਦੇ ਚੰਗਾ ਹੋਇਆ ਯਾਰ ਉਹਨੇ ਘਰੋਂ ਕੱਢਤਾ ਮੈਨੂੰ, ਅੱਜ ਮੈਂ ਨਾ ਨਿਕਲਦਾ ਹੋ ਸਕਦਾ ਮੈਂ ਉੱਥੇ ਬੈਠਾ ਹੁੰਦਾ, ਹੁਣ ਮੈਂ ਘੱਟੋ ਘੱਟ ਆਪਣਾ ਕਾਰੋਬਾਰ ਖੜ੍ਹਾ ਕਰ ਲਿਆ, ਮੈਂ ਆਪਣਾ ਕਰ ਲਿਆ। ਉਹ ਚੀਜ਼ਾਂ ਉਦੋਂ ਬੁਰੀਆਂ ਲੱਗਦੀਆਂ ਸੀ ਲੇਕਿਨ ਅੱਜ ਸਾਨੂੰ ਲੱਗਦੀਆਂ ਨਹੀਂ ਯਾਰ, ਮੈਂ ਠੀਕ ਹੋਇਆ, ਜੋ ਹੋ ਗਿਆ ਵਧੀਆ ਹੋ ਗਿਆ। ਪਰਮਾਤਮਾ ਜੋ ਕਰਦਾ ਠੀਕ ਕਰਦਾ ਸਾਨੂੰ ਬਾਅਦ 'ਚ ਪਤਾ ਲੱਗਦਾ, ਜਿੱਦਾਂ ਪਰਮਾਤਮਾ ਜੋ ਕਰਦਾ ਠੀਕ ਕਰਦਾ ਗੱਲ ਜਿੱਥੇ ਆ ਗਈ। ਇੱਕ ਨਾ ਬੰਦਾ ਵਿਹਲੜ ਜਿਹਾ ਸੁੱਤਾ ਹੋਇਆ ਖੇਤਾਂ 'ਚ ਨਾ, ਐਵੇਂ ਆਰਾਮ ਨਾਲ ਪਿਆ ਅਤੇ ਉਹ ਬੈਠਾ ਸੀ ਉਹਦੇ ਬੇਰੀ ਦੇ ਦਰਖਤ ਥੱਲੇ ਨਾ ਸੁੱਤਾ, ਬੇਰ ਦੀ ਗੱਲ ਚੱਲਦੀ ਨਾ ਉੱਥੋਂ ਯਾਦ ਆ ਹੋਰ, ਅਤੇ ਉਹਦੇ ਨਾ ਉੱਥੇ ਨਾਲ ਹੀ ਉਹਦੇ ਉਹ ਸੀਗੀ
2: ਬੇਰ ਨੂੰ ਬੇਰੀ ਨੇ ਵਿਆਹ ਦਿੰਦੇ
1: ਨਹੀਂ, ਉਹ ਬੇਰੀ ਬੇਰ ਪੈਦਾ ਕਰਦੀ, ਦੱਸ
2: ਮੰਮੀ
1: ਉਹ ਤਾਂ ਮੰਮੀ ਹੋ ਗਈ।
2: ਅੱਛਾ ਚਲੋ,
1: ਤੇ ਉਹ ਨਾਲ ਹੀ
2: ਉਹਦੇ ਆ ਮੈਂ ਕਿਹੜਾ
1: ਮੈਂ ਕਿਹੜਾ ਸ਼ਗਨ ਫੜਾ ਚੜਿਆ ਉਹਨਾਂ ਜੋ ਰੱਬ ਕਰਦਾ ਚੰਗਾ ਹੀ ਕਰਦਾ ਨਾ ਪੁੱਠੀਆਂ ਸਿੱਧੀਆਂ ਬੰਦਾ ਹੀ ਭਰਦਾ ਕਹਿਣਾ ਗੁਰਦਾਸ ਮਾਨ ਜੀ ਦਾ ਤੇ ਉਹ ਕਹਿੰਦਾ ਵੀ ਬੇਰੀ ਦੇ ਪੇੜ ਥੱਲੇ ਸੁੱਤਾ ਵੀ ਤੇ ਨਾਲ ਦੇ ਖੇਤ 'ਚ ਨਾ ਅਧਵਾਣੇ ਦੀ ਖੇਸੀ ਵੱਲ ਲੱਗੀ ਨਾ ਤੇ ਅਧਵਾਣਾ ਲੱਗਾ ਤੇ ਰੱਬ ਨੂੰ ਕਹੀ ਜਾ ਉੱਤੇ ਵੇਖ ਕੇ ਵਾਰ ਬਖਦਾ ਤੇਰਾ ਵੀ ਕੀ ਹਿਸਾਬ ਤਾਂ ਸਮਝ ਨਹੀਂ ਆਇਆ ਵੀ ਐਡੀ ਵੱਡੀ ਬੇਰੀ ਦੇ ਨਿੱਕਾ ਜਿਹਾ ਬੇਰ ਲਾਏ ਤੇ ਐਡੀ ਨਿੱਕੀ ਜਿਹੀ ਵੱਲ ਤੇ ਐਡਾ ਦੁਆਣਾ ਲਾਇਆ ਤੂੰ ਕੋਈ ਤੇਰਾ ਕੋਈ ਹਿਸਾਬ ਤਾਂ ਬੈਲੈਂਸ ਹੈਗਾ ਇੰਨੀ ਗੱਲ ਕੀਤੀ ਉੱਤੋਂ ਇੱਕ ਬੇਰ ਟੁੱਟਾ ਤੇ ਸਿਰ 'ਚ ਵੱਜਾ ਉੱਤੇ ਵੀ ਕਹਿੰਦਾ ਉਹ ਨਹੀਂ ਡੱਬਾ ਤੂੰ ਜੋ ਕਰਦਾ ਤੂੰ ਠੀਕ ਹੀ ਕਰਦਾ ਆਈ ਜੇ ਦੁਆਣਾ ਵੱਜਾ ਹੁੰਦਾ ਮੇਰਾ ਤਾਂ ਕੰਮ ਹੋ ਗਿਆ ਸਾਨੂੰ ਬਾਅਦ ਚੋਂ ਲੱਗਦਾ ਵੀ ਨਹੀਂ ਯਾਰ ਵੀ ਉਦੋਂ ਲੱਗਦਾ ਵੀ ਨਹੀਂ ਬਸ ਰੱਬ ਮੇਰਾ ਹੀ ਵੈਰੀ ਹੋ ਗਿਆ ਕਿਤੇ ਪਰ ਨਹੀਂ ਇਹ ਜਿਹੜੀ ਜੇ ਰੱਬ ਨੇ ਤੜੀ ਦਿੱਤੀ ਹੈ ਨਾ ਵੀ ਜੇ ਤੂੰ ਐਂ ਕਰੇਗਾ ਤੇ ਫਿਰ ਤੂੰ ਸੈੱਟ ਬੈਠੇਗਾ
2: ਮੈਂ ਵੇਖਿਆ ਜਾਵੇ ਤਾਂ ਕਿੱਡੀ ਤੂਰ ਸਾਹਿਬ ਇਹ ਖੇਡ ਆ ਕਿ ਆਪਾਂ ਬਾਹਰੋਂ ਕਹਾਣੀਆਂ ਨਾ ਕਰਕੇ ਅਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਹੀ ਪਿੱਛੇ ਝਾਤੀ ਮਾਰ ਲਈਏ ਨਾ ਅਤੇ ਇਹ ਜਿਹੜਾ ਇਫ ਬਟ ਆ ਇਹ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹੀ ਕਿੰਨਾ ਕੁਛ ਸਿਖਾ ਦਿੰਦਾ ਪਰ ਆਪਾਂ ਬਹੁਤੀ ਅਰੀ ਝਾਤੀ ਨਹੀਂ ਮਾਰਦੇ ਸੋ ਇਸ ਕਰਕੇ ਆਪਾਂ ਅੱਜ ਇਹ ਵਿਸ਼ੇ ਦਾ ਰੀਜ਼ਨ ਇਹ ਵੀ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਜੇ ਤੁਸੀਂ ਪਰੇਸ਼ਾਨ ਹੋ ਅਤੇ ਆਪਣੀ ਭਾਵੇਂ ਲਾਈਫ ਦੇ ਵਿੱਚ ਪਿੱਛੇ ਝਾਤੀ ਮਾਰ ਲਓ ਤੁਹਾਨੂੰ ਇਹ ਚੀਜ਼ ਮਹਿਸੂਸ ਹੋ ਜਾਊਗੀ ਕਿ ਜੋ ਹੁੰਦਾ ਚੰਗਾ ਹੀ ਹੁੰਦਾ ਸੋ ਇੱਕ ਤਰ੍ਹਾਂ ਦਾ ਇਹ ਜਿਹੜਾ ਇਫ ਬਟ ਹੈ ਇਹਦੇ ਵਿੱਚ ਤੁਹਾਨੂੰ ਇਹ ਵੀ ਚੀਜ਼ ਕਲੀਅਰ ਹੋ ਜਾਂਦੀ ਆ ਜੋ ਆਪਾਂ ਸਾਨੂੰ ਸਾਡੇ ਗੁਰੂਆਂ ਨੇ ਦੱਸਿਆ ਵੀ ਜੋ ਹੁੰਦਾ ਉਹ ਚੰਗਾ ਹੀ ਹੁੰਦਾ ਤੁਹਾਨੂੰ ਨਹੀਂ ਪਤਾ ਹੁੰਦਾ ਇਨਸਾਨ ਉਹਦੇ ਉੱਤੇ ਐਵੇਂ ਪਛੰਡੇ ਮਾਰਦਾ ਰਹਿੰਦਾ
1: ਨਹੀਂ ਹੁਣ ਜੇ ਜੇ ਵਾਲੀ ਗੱਲ ਫਿਰ ਆ ਗਈ ਨਾ ਜੇ ਆਪਾਂ ਇਹ ਸੋਚੀਏ ਵੀ ਮੈਂ ਕਹਾਂ ਯਾਰ ਮੇਰੇ ਘਰ ਦੀ ਕਿਸ਼ਤ ਜਾਂ ਮੈਨੂੰ ਆਹ ਦਿੱਕਤ ਮੈਨੂੰ ਉਹ ਦਿੱਕਤ ਆ ਤੂੰ ਉਹਨਾਂ ਬਾਰੇ ਸੋਚੋ ਜਿੱਥੇ ਜੰਗ ਲੱਗੀ ਵੀ ਉਹਦਾ ਬੰਬ ਡਿੱਗਾ ਤੇ ਉਹਦਾ ਘਰ ਸਾਰਾ ਤਬਾਹ ਹੋ ਗਿਆ
2: ਨਹੀਂ ਜਿੱਥੇ ਮੰਨ ਲਓ ਲੰਮੇ ਸਮੇਂ ਤੋਂ ਸਾਲਾਂ ਤੋਂ ਲੱਗੀਆਂ ਜੰਗਾਂ
1: ਲੱਗੀਆਂ ਲੱਗੀਆਂ ਨੇ ਉਹ ਉੱਥੇ ਵੀ ਉਹ ਵੀ ਚੀਜ਼ਾਂ ਚੱਲਦੀਆਂ ਪਈਆਂ ਨਾਲ ਨਾਲ ਪੈਰਲ ਤੁਹਾਡੇ ਚੱਲਦੀ ਪਈਆਂ ਨੇ ਅਸੀਂ ਫਿਰ ਸਾਨੂੰ ਸਾਡੇ ਜਿਹੜੀ ਜੇ ਬੜੀ ਵੱਡੀ ਕਹੀ ਜਾਂਦੀ ਨੇ ਮੈਨੂੰ ਇੱਕ ਹੋਰ ਚੀਜ਼ ਇੱਥੇ ਆ
2: ਜਿਹੜੀ ਦੂਸਰੇ ਦੀ ਹੁੰਦੀ ਹੈ ਨਾ ਤੂਰ ਸਾਹਿਬ ਉਹ ਚੀਜ਼ ਦੂਰ ਬੈਠਿਆਂ ਸਿਰਫ ਨਾ ਖਬਰਾਂ ਤੱਕ ਹੀ ਹੁੰਦਾ ਵਾ ਉਹ ਤੁਹਾਨੂੰ ਇੰਨੀ ਨਹੀਂ ਲੱਗਦੀ ਮੈਂ ਇਸੇ ਕਰਕੇ ਕਹਿ ਰਿਹਾ ਵੀ ਤੁਸੀਂ ਆਪਣੇ 'ਚ ਝਾਤੀ ਮਾਰ ਲਓ ਹੁਣ ਆਪਣਾ ਜੇ ਅਸੀਂ ਆਪਣੇ ਖਿੱਤੇ ਦੀ ਗੱਲ ਕਰੀਏ ਤਾਂ ਕਿੰਨਾ ਲੰਮਾ ਸਮਾਂ ਇੰਸਟੇਬਿਲਟੀ ਲਈ ਹੈ ਕਿੰਨਾ ਲੰਮਾ ਸਮਾਂ ਪਤਾ ਹੁੰਦਾ ਸੀ ਬੜੇ ਘਰਾਂ ਦੇ ਵਿੱਚ ਸਾਡੇ ਤਾਂ ਹਾਲੇ ਵੀ ਕਈ ਵਾਰੀ ਗੱਲਾਂ ਛੇੜਦੀਆਂ ਅਤੇ ਕਹਿ ਦਿੰਦੇ ਵੀ ਪਤਾ ਨਹੀਂ ਹੁੰਦਾ ਵੀ ਕੋਈ ਘਰੋਂ ਗਿਆ ਵਾ ਉਹਨੇ ਵਾਪਸ ਆਉਣਾ ਕਿ ਨਹੀਂ ਆਉਣਾ ਸੋ ਸਮਾਂ ਜਦੋਂ ਮਾੜਾ ਹੁੰਦਾ ਵਾ ਉਦੋਂ ਸਾਨੂੰ ਇਹ ਲੱਗਦਾ ਵਾ ਵੀ ਸ਼ਾਇਦ ਇਹੋ ਜਿਹਾ ਹੀ ਰਹਿਣਾ ਸ਼ਾਇਦ ਸਾਡੀ ਕਿਸਮਤ ਹੀ ਇੱਦਾਂ ਦੀ ਆ ਪਰ ਇੱਦਾਂ ਹੁੰਦਾ ਨਹੀਂ ਆ ਹਮੇਸ਼ਾ ਜਦੋਂ ਬੰਦਾ ਟਫ ਟਾਈਮ 'ਚੋਂ ਲੰਘ ਕੇ ਆਉਂਦਾ ਅਤੇ ਫਿਰ ਉਹਨੂੰ ਸਵਾਦ ਆਉਂਦਾ ਅੱਗੇ ਤੋ ਜੇ ਬੰਦਾ ਸੌਖਾ ਸੌਖਾ ਜਿਹਾ ਹੀ ਰਵੇ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਉਹ ਸਾਰੀ ਜ਼ਿੰਦਗੀ ਵੈਸੇ ਕੋਸਦਾ ਹੀ ਰਹੂਗਾ
1: ਮੈਨੂੰ ਇੱਕ ਮੇਰੇ ਫਾਦਰ ਸਾਹਿਬ ਦੀ ਗੱਲ ਚੇਤੇ ਆ ਗਈ ਡੈਡ ਮੇਰੇ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਉਹਨਾਂ ਨੂੰ ਨਾ ਅਰਬ ਕੰਟਰੀਆਂ ਤੋਂ ਇੰਜੀਨੀਅਰ ਦੀ ਜਿਹੜੀਆਂ ਉੱਥੇ ਕਾਫੀ ਕੰਸਟਰਕਸ਼ਨ ਚੱਲਦੀ ਸੀ ਪਹਿਲੇ ਟਾਈਮਾਂ ਦੇ ਵਿੱਚ ਉੱਥੋਂ ਜੋਬ ਔਫਰ ਆਇਆ ਕਿਸੇ ਕੰਪਨੀ ਵੱਲੋਂ ਜਦੋਂ ਕਿਉਂਕਿ ਉਹਨਾਂ ਨੇ ਪੋਲੀਟੈਕਨਿਕ ਕੀਤੀ ਸੀਗੀ ਅਤੇ ਉਹ ਜਦੋਂ ਤੁਸੀਂ ਪੋਲੀਟੈਕਨਿਕ ਪਾਸ ਆਊਟ ਕਰਨ ਤੋਂ ਪਹਿਲਾਂ ਨਾ ਕਈ ਕੰਪਨੀਆਂ ਤੁਹਾਡੇ ਇੱਥੇ ਆਉਂਦੀਆਂ ਹੁੰਦੀਆਂ ਨੇ ਉਹਨੂੰ ਨਾ ਭੁੱਲ ਗਿਆ ਕੀ ਕਹਿੰਦੇ ਉਹਨੂੰ ਉਦੋਂ ਫਿਰ ਵੇਖਦੀ ਹੁੰਦੀ ਵੀ ਜਿਹੜੇ ਅੱਵਲ ਤਰੀਕੇ ਦੇ ਸਟੂਡੈਂਟ ਹੁੰਦੇ ਉਹਨੂੰ ਲੈ ਕੇ ਪਹਿਲਾਂ ਹੀ ਬੁੱਕ ਕਰ ਲੈਂਦੀਆਂ ਵੀ ਤੁਸੀਂ ਆਫਟਰ ਕੰਪਲੀਸ਼ਨ ਸਾਡੇ ਕੋਲ ਆ
2: ਜਾਓ
1: ਉਹਨਾਂ ਨੂੰ ਪਹਿਲਾਂ ਹੀ ਸਿਲੈਕਟ ਕੀਤਾ ਜਾਂਦਾ ਹੈ ਨਾ ਅਤੇ ਉਹ ਉਦੋਂ ਡੈਡ ਨੇ ਕੰਪਲੀਟ ਕਰ ਵੀ ਲਈ ਅਤੇ ਡੈਡ ਨੂੰ ਫਿਰ ਉਹਨਾਂ ਨੂੰ ਬਿਜਲੀ ਡਿਪਾਰਟਮੈਂਟ 'ਚ ਵੀ ਜੋਬ ਦੀ ਜੇਈ ਦੀ ਔਫਰ ਹੋ ਗਈ ਵੀ ਜੇਈ ਲੱਗਣਾ ਉੱਥੇ ਕਰਕੇ ਨਾ ਅਤੇ ਸਮਹਾਉ ਉਦੋਂ ਜਵਾਨੀ ਦਾ ਦੌਰ ਸੀ ਜ਼ਮੀਨ ਦਾ ਵੀ ਥੋੜ੍ਹਾ ਜਿਹਾ ਹੈਗਾ ਸੀ ਵੀ ਦਬਦਬਾ ਪਿੱਛੇ ਆ ਕਿ ਨਾ ਕਦੇ ਸ਼ੈਡ ਉੱਪਰ ਆ ਯਾਰ ਕਿੱਥੇ ਜੋਬਾਂ ਕੌਣ ਕਰਦਾ ਫਿਰ ਨੌਕਰੀਆਂ ਜੱਟਾਂ ਦੇ ਪੁੱਤ ਨੌਕਰੀਆਂ ਕਰਦੇ ਕਿਤੇ ਅਤੇ ਹੁਣ ਉਸ ਚੀਜ਼ ਨੂੰ ਪੋਜ਼ਿਟਿਵਿਟੀ ਡੈਡ ਨੇ ਬਾਅਦ 'ਚ ਲਿਆ ਵੀ ਕਹਿੰਦੇ ਸ਼ਾਇਦ ਮੈਂ ਨਹੀਂ ਕਹਿੰਦਾ ਵੀ ਸਾਰੇ ਇੱਦਾਂ ਕਰਨਗੇ ਪਰ ਉਹਨਾਂ ਦੀ ਸੋਚ ਵਿੱਚ ਇਹ ਸੀਗਾ ਸਾਡੇ ਆਸ ਪਾਸ ਜੋ ਵੀ ਸੀਗਾ ਵੀ ਸ਼ਾਇਦ ਮੈਂ ਜੇ ਜੋਬ 'ਚ ਜਾਂਦਾ ਤਾਂ ਮੈਂ ਘਰ ਤੋਂ ਦੂਰ ਹੋਣਾ ਸੀ ਘਰ ਤੋਂ ਦੂਰ ਹੁੰਦਾ ਵੀ ਮੇਰਾ ਸਰਕਲ ਪਤਾ ਨਹੀਂ ਕਿੱਦਾਂ ਦਾ ਹੋਣਾ ਸੀਗਾ ਬੱਚੇ ਫਿਰ ਕਿੱਥੇ ਪੜ੍ਹਦੇ ਕੀ ਕੁਛ ਕਰਦੇ ਅਤੇ ਜੇ ਮੈਂ ਹੁਣ ਘਰੇ ਇੱਥੇ ਰਿਹਾ ਪਰਮਾਤਮਾ ਨੂੰ ਇੱਥੇ ਰੱਖਿਆ ਤਾਂ ਜੋ ਮੈਨੂੰ ਦਿੱਤਾ ਮੈਂ ਉਹਦੇ 'ਤੇ ਸ਼ੁਕਰਾਨਾ ਕਰ ਲਿਆ ਵੀ ਠੀਕ ਹੈ ਮੈਂ ਉੱਧਰ ਨਹੀਂ ਗਿਆ ਅਤੇ ਮੈਂ ਇੱਥੇ ਠੀਕ ਹਾਂ ਵੀ ਜੇ ਵਾਲਾ ਕੰਮ ਵੀ ਜੇ ਮੈਂ ਉੱਧਰ ਜੇਈ ਬਣ ਜਾਂਦਾ ਜਾਂ ਉੱਧਰ ਨਿਕਲ ਜਾਂਦਾ ਸਾਡੇ ਜੇਈ ਭਾਈ ਸਾਹਿਬ ਵੀ ਹੈਗੇ ਸੁਣਦੇ
2: ਹੋਣੇ
1: ਪਤਾ ਵਾ
2: ਆ ਗਏ
1: ਆ ਗਏ ਬੱਲੇ ਕਹਿੰਦੇ ਉਹ ਸਾਧਾ ਮੇਰਾ ਸਰਕਲ ਕਿਹੋ ਜਾਂਦਾ ਜੋਬ ਕਲਾਸ ਹੁੰਦਾ ਵੀ ਅੱਗੇ ਬੱਚੇ ਵਿਗੜ ਵੀ ਜਾਂਦੇ ਕਈ ਜਾ ਕੇ ਕੋਈ ਬੰਦੇ ਵਿਗੜ ਜਾਂਦੇ ਜਾ ਕੇ ਕੁਛ ਵਟ ਐਵਰ ਉਹਨਾਂ ਨੇ ਆਪਣੀ ਸੋਚ ਦੀ ਗੱਲ ਕਰਦਾ ਕੋਈ ਜ਼ਰੂਰੀ ਸਾਰੇ ਵਿਗੜਨ ਅਤੇ ਵੀ ਕੋਈ ਨਸ਼ੇ ਪਾਸੇ ਪੈ ਜਾਂਦਾ ਵੀ ਠੀਕ ਹੈ ਹੁਣ ਪੈਸਾ ਚੜ੍ਹਨ ਡਿਆ ਕੋਈ ਸਰਦਾਰ ਜੀ ਖੰਭਾ ਪੁੱਟ ਕੇ ਇੱਧਰ ਉੱਧਰ ਲਾਉਣਾ ਕੋਈ ਚੱਕਰ
2: ਨਹੀਂ ਸਰਦਾਰ ਜੀ
1: ਹੈ ਕੋਈ ਵੀ ਚੀਜ਼ ਹੈ ਨਾ ਉਹਨਾਂ ਨੇ ਆਪਣੇ ਹਿਸਾਬ ਨਾਲ ਸੋਚਿਆ ਵੀ ਜੇ ਮੈਂ ਆਹ ਕਰ ਲੈਂਦਾ ਕੀ ਪਤਾ ਮੇਰੇ ਬੱਚਿਆਂ ਦਾ ਕੇਸ ਅਫਕੋਰਸ ਕਈ ਘਰਾਂ 'ਚ ਵੇਖਿਆ ਨਾ ਬੱਚਿਆਂ ਨੂੰ ਜਿਹਨਾਂ ਨੂੰ ਜਿਹੜੇ ਉਹਨਾਂ ਦੇ ਸੋਨੇ ਦੇ ਪਾਲਣੇ ਮਿਲੇ ਆ ਨਾ ਉਹ ਬੱਚੇ ਵਿਗੜੇ ਬਹੁਤ ਜ਼ਿਆਦਾ ਨੇ ਅਤੇ ਜਿਨ੍ਹਾਂ ਨੇ ਆਪਣੇ ਬਾਪ ਦਾਦੇ ਨੂੰ ਕਮਾਈ ਕਰਦੇ ਵੇਖਿਆ ਨਾਲ ਲਾਇਆ ਵਾ ਤੇ ਉਹਨਾਂ ਨੂੰ ਉਹਨਾਂ ਦੀ ਪਰਿਵਾਰਾਂ ਦੀ ਪਰਵਰਿਸ਼ ਥੋੜ੍ਹੀ ਜਿਹੀ ਡਿਫਰੈਂਟ ਹੋਈ ਆ,
2: ਬਿਲਕੁਲ ਹੀ ਅਲੱਗ ਹੈ। ਸੋ ਅੱਜ ਇਹੋ ਹੀ ਸਾਡਾ ਵਿਸ਼ਾ ਜੀ, ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਜੇ ਕੱਢ ਕੇ ਵੇਖਣੀ ਆ ਅਤੇ ਜੇਕਰ ਆਹ ਚੀਜ਼ ਹੋਈ ਆ ਅਤੇ ਤਾਂ ਹੀ ਤੁਸੀਂ ਅੱਜ ਇਸ ਸਟੇਜ ਦੇ ਉੱਤੇ ਬੈਠੇ ਹੋ, ਤਾਂ ਭਾਵੇਂ ਤੁਹਾਡਾ ਇੱਥੇ ਆਉਣਾ ਵਾ, ਜੇ ਨਾ ਆਉਂਦੇ ਜਾਂ ਤੁਸੀਂ ਕੋਈ ਕੰਮ ਕਾਰ ਕਰ ਰਹੇ ਹੋ, ਜੇ ਉਹ ਵਾਲਾ ਨਾ ਕਰਦੇ ਜਾਂ ਜੇ ਉਹ ਕਰ ਲੈਂਦੇ ਤੁਹਾਡੀ ਪੜ੍ਹਾਈ ਲਿਖਾਈ ਨੂੰ ਲੈ ਕੇ, ਜੇ ਉਦੋਂ ਆਹ ਵਾਲੀ ਨਹੀਂ ਤਾਂ ਆਹ ਪਿੱਕ ਕਰ ਲੈਂਦੇ ਪੜ੍ਹਾਈ। ਸੋ ਇਹ ਜਿਹੜੀਆਂ ਜੇ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਕੋਈ ਨਾ ਕੋਈ ਲੱਭ ਕੇ ਅਤੇ ਅੱਜ ਤੁਸੀਂ ਸ਼ੇਅਰ ਕਰਨੀ ਅਤੇ ਇਸ ਵਿਸ਼ੇ ਦੇ ਉੱਤੇ ਆਪਾਂ ਵਿਚਾਰ ਕਰਾਂਗੇ। ਅਤੇ ਨਾਲ ਦੀ ਨਾਲ ਸਾਡੇ ਹੁੰਦੇ ਨੇ ਮੰਗਲਵਾਰ ਦੇ ਦਿਨ ਸ਼ਬਦ, ਅਤੇ ਸ਼ਬਦ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਨੇ, ਫਿਰ ਉਹਨਾਂ ਦੇ ਉੱਤੇ ਵੀ ਤੁਸੀਂ ਸਾਂਝ ਪਾਇਓ। ਅਤੇ ਸੇਠੀ ਸਾਹਿਬ ਵੀ ਆਏ ਨੇ ਅੱਜ ਤੇ,
1: ਓਏ ਕੀ ਬਾਤ ਹੈ ਸੇਠੀ ਸਾਹਿਬ,
2: ਵਾਹ ਸੇਠੀ ਸਾਹਿਬ। ਹਾਂਜੀ,
1: ਪਹਿਲਾ ਆਪਣਾ ਸ਼ਬਦ ਹੈਗਾ ਜੀ ਹੁੜਕ,
2: ਹੁੜਕ
1: ਹੁੜਕ
2: ਜੀ।
1: ਦੂਜਾ ਜਨੌਰ,
2: ਓਕੇ,
1: ਕੁਰਬਲ
2: ਕੁਰਬਲ ਕੁਰਬਲ, ਓਕੇ,
1: ਛੜੱਪਾ, ਫਾਡੀ,
2: ਹਾਂਜੀ,
1: ਰੱਫੜ,
2: ਓਕੇ,
1: ਭਸੂੜੀ,
2: ਰੱਫੜ,
1: ਹਾਂਜੀ,
2: ਓਕੇ,
1: ਲਾਸਟ ਹੈ ਜੀ ਭਸੂੜੀ,
2: ਭਸੂੜੀ,
1: ਹਾਂ,
2: ਓਕੇ। ਸੋ ਇੱਕ ਵਾਰੀ ਆਪਾਂ ਰਿਪੀਟ ਕਰ ਦਿੰਦੇ ਹਾਂ ਵੀ ਇੱਕ ਤਾਂ ਆ ਗਈ ਭਸੂੜੀ, ਇੱਕ ਆ ਗਿਆ ਰੱਫੜ, ਠੀਕ ਹੈ ਜੀ, ਇੱਕ ਆ ਗਈ ਫਾੜੀ,
1: ਫਾੜੀ ਨਹੀਂ ਫਾਡੀ,
2: ਫਾਡੀ, ਓਕੇ, ਫਾਡੀ ਡੱਡੇ ਨੂੰ ਬੇਰੀ, ਓਕੇ, ਅਤੇ ਇੱਕ ਆ ਗਿਆ ਛੜੱਪਾ,
1: ਛੜੱਪਾ,
2: ਅਤੇ ਕੁਰਬਲ,
1: ਕੁਰਬਲ,
2: ਜਨੌਰ ਅਤੇ ਹੁੜਕ,
1: ਹੁੜਕ।
2: ਸੋ ਇਹ ਸੱਤ ਸ਼ਬਦ ਨੇ ਵੀ, ਇਹ ਤੁਸੀਂ ਦੱਸਣੇ ਆ ਵੀ ਕਿਹਨੂੰ ਕੀ ਕਹਿੰਦੇ ਆ, ਤੁਹਾਡੇ ਇਲਾਕੇ 'ਚ ਕੀ ਕਹਿੰਦੇ ਆ, ਤੁਸੀਂ ਕਿੱਦਾਂ ਸੁਣੇ ਸੀ, ਕਿੱਦਾਂ ਤੁਸੀਂ ਵਰਤਦੇ ਹੋ, ਤੁਹਾਡੀ ਵਰਤੋਂ 'ਚ ਹੈਗੇ ਵੀ ਆ ਕਿ ਨਹੀਂ ਹੈਗੇ, ਅਤੇ ਤੁਸੀਂ ਇਹ ਦੱਸਣ ਦੇ ਲਈ ਸਾਨੂੰ ਮੈਸੇਜ ਵੀ ਕਰ ਸਕਦੇ ਹੋ 044-747-1674 ਦੇ ਉੱਤੇ ਵਟਸਐਪ ਕਰ ਸਕਦੇ ਹੋ, ਅਤੇ ਬਿਹਤਰ ਆ ਵੀ ਕਾਲ ਕਰਕੇ ਤੁਸੀਂ ਸਾਡੇ ਨਾਲ ਸਾਂਝ ਪਾਓ। ਅਤੇ ਨਾਲ ਤੁਸੀਂ ਜੇ ਕਾਲ ਕਰੋਗੇ,
1: ਜੇ ਫਿਰ
2: ਜੇ ਕਰੋਗੇ ਕਾਲ, ਅਤੇ ਫਿਰ ਸਾਨੂੰ ਇਹ ਵੀ ਸੁਣਾਇਆ, ਜੇ ਇੱਕ ਜੇ ਪਿੱਛੇ ਵੀ ਲਾਉਂਦੇ ਹਾਂ ਆਪਾਂ, ਬਾਕੀ ਸਾਰੇ ਹੈਗੇ ਸੀ ਕੋਈ ਗੁਜਰਾਤ ਤੋਂ ਕੋਈ ਹੈਦਰਾਬਾਦ ਤੋਂ, ਤੇ ਉਹ ਚ ਆਪਣੇ ਦੋ ਚਾਰ ਜਣੇ ਆਪਣੇ ਸੀ, ਤੇ ਉਹਨੂੰ ਕਿਤੇ ਪੇਪਰ ਹੱਥ ਲੱਗ ਗਿਆ, ਤੇ ਉਹ ਸਭ ਤੋਂ ਪਹਿਲਾਂ ਵਿਹਲਾ ਹੋ ਕੇ, ਤੇ ਉਹ ਮਤਲਬ ਆਪਣੇ ਬੰਦੇ ਨੂੰ ਹੁੰਦਾ ਨਾ ਵੀ ਹੁਣ ਮੈਂ ਬਾਕੀਆਂ ਦਾ ਵੀ ਕਰਾਵਾਂ, ਅਤੇ ਉਹ ਕਰੇ, ਉਹ ਪਹਿਲੇ ਦਾ ਬੀ ਜੇ, ਦੂਜੇ ਦਾ ਏ ਜੇ, ਉਹ ਤੀਜੇ ਦਾ ਸੀ ਜੇ,
1: ਸੀ ਜੇ,
2: ਹੈ ਨਾ। ਅਤੇ ਉਹ ਜਦੋਂ ਇੱਧਰ ਉੱਧਰ ਨੂੰ ਟੀਚਰ ਜਾਵੇ ਅਤੇ ਉਹ ਸਾਰੀਆਂ ਉਹ ਦੱਸੇ, ਹੈ ਨਾ। ਅਤੇ ਉਹ ਥੋੜ੍ਹਾ ਚਿਰ ਤੋਂ ਚੱਲਦਾ ਰਿਹਾ, ਤਾਂ ਬਾਅਦ 'ਚ ਇੱਕ ਗੁਜਰਾਤੀ ਉੱਠਿਆ, ਕਹਿੰਦਾ ਅਰੇ ਭਾਈ ਜੇ ਤੋਂ ਆਪਸ਼ਨ ਹੀ ਨਹੀਂ ਹੈ।
1: ਸਾਡੇ ਚੱਕਰ ਉਹ ਏ ਜੇ ਲਿਖਦੇ ਪਏ,
2: ਸਾਡੇ ਚ ਸਾਰੀਆਂ ਜੇ ਹੀ ਹੁੰਦੀਆਂ ਨੇ,
1: ਸਾਡੀਆਂ ਸਾਰੀਆਂ ਜੇ ਨੇ,
2: ਸਾਡੀਆਂ ਤੁਸੀਂ ਜੇ ਹੀ ਲੈ ਕੇ
1: ਚੱਲਦੇ ਜੇ।
2: ਸੋ ਜੇ ਤੇ ਗੱਲਾਂ ਬਾਤਾਂ ਹੋਣਗੀਆਂ, ਜੇ ਜੇਕਰ ਆਪਾਂ ਸਹੀ ਤਰੀਕੇ ਦੇ ਨਾਲ ਵਰਤੀਏ, ਪੋਜ਼ਿਟਿਵ ਵਰਤੀਏ, ਤੇ ਇਹਦੇ ਨਾਲ ਦੀ ਚੀਜ਼ ਵੀ ਨਹੀਂ ਹੈ, ਕਿੱਦਾਂ ਆਪਾਂ ਇਹਨੂੰ ਪੋਜ਼ਿਟਿਵ ਵਰਤ ਸਕਦੇ ਹਾਂ ਉਹ ਵੀ ਆਪਾਂ ਸਾਂਝ ਪਾਵਾਂਗੇ, ਤੇ ਤੁਹਾਨੂੰ ਪਤਾ ਹੀ ਹੋਊਗਾ। ਫਿਰ ਆਪਾਂ ਅੰਡਰਲਾਈਨ ਇਸ ਕਰਕੇ ਕਰਨਾ ਕਿ ਬਹੁਤੀ ਵਾਰ ਜਦੋਂ ਆਪਾਂ ਮੁਸ਼ਕਲ ਸਮੇਂ ਚੋਂ ਲੰਘ ਰਹੇ ਹੁੰਦੇ ਹਾਂ, ਆਪਾਂ ਪਰੇਸ਼ਾਨ ਹੁੰਦੇ ਹਾਂ, ਤੇ ਉੱਥੇ ਇਹ ਚੀਜ਼ ਸਾਨੂੰ ਬਹੁਤ ਤੰਗ ਕਰਦੀ ਹੈ। ਜੇ ਅਸੀਂ ਨੈਗੇਟਿਵ ਵਰਤਣੀ ਸਿੱਖ ਲਈਏ, ਤੇ ਉਸੇ ਨੂੰ ਜੇ ਤੁਸੀਂ ਸਹੀ ਦਿਸ਼ਾ ਦੇ ਵਿੱਚ ਵਰਤਣਾ ਜੇ ਤੁਸੀਂ ਸਿੱਖ ਲਿਆ, ਤੇ ਫਿਰ ਕਿਆ ਬਾਤਾਂ, ਮਤਲਬ ਇੱਕ ਜੇ ਆ ਜਿਹੜੀ ਸਾਨੂੰ ਡਰ ਪੈਦਾ ਕਰਦੀ ਸਾਡੇ 'ਚ ਵੀ ਆਹ ਜੇ ਮੈਂ ਉੱਧਰ ਨੂੰ ਚੱਲ ਗਿਆ ਨਾ, ਜੇ ਮੈਂ ਉੱਧਰ ਨੂੰ ਚੱਲ ਗਿਆ ਤੇ ਹਈ ਹੋ ਜਾਣੀ ਆ, ਇੱਕ ਤੇ ਘਾਟਾ ਪੈ ਜਾਣਾ,
1: ਜੇ ਜਹਾਜ਼ ਡਿੱਗਾ,
2: ਜੇ ਮੈਨੂੰ ਜੇ ਮਤਲਬ ਜਹਾਜ਼ ਲੰਘ ਗਿਆ ਨਾ, ਟਿਕਟ ਵੇਸਟ ਜਾਣੀ, ਹੈ ਨਾ। ਇੱਕ ਤੇ ਜੇ ਇਹ ਆ ਵੀ ਡਰ ਆ,
1: ਡਰ ਵੀ ਹੈਗਾ,
2: ਹੈ ਨਾ, ਜੇ ਘਾਟਾ ਪੈ ਗਿਆ ਨਾ ਮੇਰੇ ਕੋਲ ਨਹੀਂ ਚੱਲਿਆ ਜਾਣਾ,
1: ਮਤਲਬ ਜੇ ਪਾਸਟ ਪ੍ਰੈਜੈਂਟ ਅਤੇ ਫਿਊਚਰ ਤਿੰਨਾਂ 'ਚ ਚੱਲਦੀ ਆ, ਵੀ ਜੇ ਮੈਂ ਉਦੋਂ ਐ ਹੋ ਜਾਂਦਾ, ਜੇ ਆਹ ਚੀਜ਼ ਹੁਣ ਹੋ ਰਹੀ ਹੈ, ਜੇ ਇੱਦਾਂ ਹੋ ਜਾਵੇ ਤਾਂ ਫਿਊਚਰ 'ਚ ਵੀ ਚੱਲਦੀ, ਮਤਲਬ ਪ੍ਰੈਜੈਂਟ 'ਚ ਚੱਲਦੀ, ਜੇ ਫਿਊਚਰ ਚੱਲੇਗੀ ਜਾਂ ਪਾਸਟ ਚੱਲ ਕੇ ਆਈ ਹੈ ਜੇ।
2: ਹਾਂ ਨਹੀਂ, ਇਹ ਕਨੈਕਟਿਵ ਹੋ ਗਈ ਹੈ ਨਾ ਇਹ। ਸੋ ਹੁਣ ਇਹ ਤੁਸੀਂ ਬੜੀ ਬਰੀਕੀ ਅੱਗੇ ਆਪਾਂ ਖੋਲਾਂਗੇ ਵੀ ਕਈ ਵਾਰੀ ਕਈ ਬੰਦੇ ਜਾਂ ਆਪਾਂ ਸਾਰੇ ਆਪਣੀ ਆਪਣੀ ਲਾਈਫ ਦੇ ਵਿੱਚ ਨਾ ਇਹਨੂੰ ਦੋ ਤਰੀਕੇ ਦੇ ਨਾਲ ਧਾਰਨ ਕਰ ਲੈਂਦੇ ਹਾਂ। ਇੱਕ ਜਿਹੜੀ ਆਪਾਂ ਇਹ ਗੱਲ ਕਰ ਰਹੇ ਹਾਂ ਇਹ ਆ ਨੈਗੇਟਿਵ, ਵੀ ਆਪਾਂ ਜਿੱਥੇ ਵੀ ਕਿਤੇ ਲਾਉਣਾ ਨੈਗੇਟਿਵ ਹੀ ਲਾਉਣਾ ਵਾ ਵੀ ਜੇ ਮੇਰੇ ਕੋਲ ਨਾ ਹੋਇਆ, ਜੇ ਮੇਰਾ ਬੱਚਾ ਫੇਲ ਹੋ ਗਿਆ ਨਾ, ਜੇ ਮੇਰਾ ਲੋਨ ਨਾ ਹੋਇਆ, ਹੈ ਨਾ, ਘਰ ਨਹੀਂ ਲਿਆ ਜਾਣਾ। ਅਤੇ ਦੂਸਰਾ ਉਹੀ ਇਸੇ ਨੂੰ ਹੀ ਕਈ ਲੋਕ ਹੌਲੀ ਹੌਲੀ ਅਭਿਆਸ ਹੀ ਹੁੰਦਾ ਵਾ ਉਹਨਾਂ ਦੀ ਜ਼ਿੰਦਗੀ 'ਚ ਤੁਸੀਂ ਵੇਖੋਗੇ ਵੀ ਉਹ ਚੀਜ਼ਾਂ ਪੋਜ਼ੀਟਿਵ ਹੀ ਹੁੰਦੀਆਂ ਮਤਲਬ ਸ਼ਬਦ ਆ ਇਹ ਤਾਂ ਰਹਿਣੇ ਰਹਿਣੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਪਰ ਉਹ ਇਸੇ ਚੀਜ਼ ਨੂੰ ਇੱਦਾਂ ਲੈਣਗੇ ਵੀ ਜੇ ਇਸ ਵਾਰੀ ਨਾ ਨਾ ਹੋਇਆ ਤਾਂ ਫਿਰ ਅਪਲਾਈ ਕਰ ਲਵਾਂਗੇ ਅਤੇ ਜੇ ਨਾਮ ਹੀ ਆਉਣਾ ਹੋਊਗਾ ਨਾ ਇੱਕ ਵਾਰੀ ਕਰਕੇ ਤਾਂ ਵੇਖੀਏ
1: ਮਤਲਬ ਜੇ ਦੇ ਵਿੱਚ ਫੁੱਲ ਸਟੋਪ ਨਹੀਂ ਲਾਉਣਾ ਅਸੀਂ ਸੈਂਟੈਂਸ ਨੂੰ ਜਾਰੀ ਰੱਖੀਏ ਆਪਣੇ ਨੂੰ
2: ਸੋ ਇਹ ਦੋ ਤਰੀਕੇ ਦੀ ਜੇ ਆ ਜਿਹੜੀ ਲੋਕ ਜਾਂ ਫਿਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵਰਤ ਕੇ ਆਪਾਂ ਵੇਖਦੇ ਹਾਂ ਵੀ ਜੇ ਮੈਂ ਫੇਲ ਵੀ ਹੋ ਗਿਆ ਨਾ ਅਤੇ ਕੁਛ ਤਾਂ ਸਿੱਖਣ ਨੂੰ ਮਿਲੂਗਾ ਕਈ ਬੰਦੇ ਇੱਦਾਂ ਦੇ ਮਿਲ ਜਾਂਦੇ ਨਾ ਤੁਹਾਨੂੰ ਵੀ ਯਾਰ ਨਹੀਂ ਵੀ ਫੇਲ ਵੀ ਹੋ ਜਾਵਾਂਗੇ ਫਿਰ ਕੀ ਆ ਹੈ ਨਾ ਕੁਛ ਸਿੱਖਣ ਨੂੰ ਤਾਂ ਮਿਲੂਗਾ
1: ਜੇ ਮੈਂ ਪਾਸ ਹੋ ਜਾਂਦਾ ਅਗਲੀ ਕਲਾਸ ਹੋ ਜਾਣਾ ਫਿਰ ਉਹਨੇ ਕਿਵੇਂ ਮਿਲਣਾ ਸੀ ਮੈਨੂੰ
2: ਹਾਂ ਜੇ ਉਹ ਘੱਟ ਵੀ ਪੈਸੇ ਦਊਗਾ ਅਤੇ ਕੁਛ ਸਿੱਖਾਂਗੇ ਤਾਂ ਸਹੀ ਕਈ ਇੱਦਾਂ ਦੇ ਵੀ ਹੁੰਦੇ ਨਾ ਬੰਦੇ ਤੁਹਾਨੂੰ ਇੱਦਾਂ ਦੇ ਮਿਲ ਜਾਂਦੇ ਵੀ ਯਾਰ ਇੰਨੇ ਘੱਟ ਪੈਸਿਆਂ 'ਤੇ ਕਿਉਂ ਕੰਮ ਕਰਨਾ ਯਾਰ ਜੇ ਅੱਜ ਘੱਟ ਦੇਣ ਡਿਆ ਕੱਲ੍ਹ ਵੱਧ

0: ਸਿਚੁਏਸ਼ਨ ਚੋਂ ਕਿੱਦਾਂ ਦੇ ਹਾਲਾਤਾਂ ਚੋਂ ਲੰਘ ਰਹੇ ਹੋ ਅਤੇ ਇਹ ਚੀਜ਼ਾਂ ਤੁਹਾਡੀਆਂ ਉੱਤੇ ਥੱਲੇ ਹੁੰਦੀਆਂ ਰਹਿੰਦੀਆਂ, ਪਰ ਹੌਲੀ ਹੌਲੀ ਅਭਿਆਸ ਦੇ ਵਿੱਚ ਜੇ ਆਪਾਂ ਇਹਨੂੰ ਪੋਜ਼ਿਟਿਵਲੀ ਵਰਤਣਾ ਸ਼ੁਰੂ ਕਰ ਦਈਏ ਅਤੇ ਜਾਂ ਫਿਰ ਇਹ ਚੀਜ਼ਾਂ ਨੂੰ ਜਿਹੜਾ ਪਿੱਛੋਂ ਆਪਾਂ ਰੀਕੋਲ ਕਰਦੇ ਰਹੀਏ ਅਤੇ ਬੜਾ ਹੀ ਆਸਰਾ ਮਿਲਦਾ।
1: ਪਰ ਤੁਸੀਂ ਵੇਖੋ ਨਾ, ਜਿੰਨੀ ਵੀ ਆਪਣੀ ਇੱਕ ਉਮਰ ਹੋ ਚੱਲੀ ਹੈ, ਵੀ ਕੋਈ ਇੱਦਾਂ ਦੀ ਸਾਡੀ ਪ੍ਰੋਬਲਮ ਜਿਹੜੀ ਸਾਨੂੰ ਉਹ ਸੰਭਾਲਿਆ ਅਤੇ ਹੁਣ ਵੀ ਚੱਲਦੀ ਪਈ ਹੋਵੇ, ਹਜੇ ਤੱਕ ਸੋਰਟ ਆਊਟ ਨਾ ਆਈ ਹੋਵੇ, ਕੋਈ ਇੱਦਾਂ ਦੀ ਨਹੀਂ ਹੋਣੀ ਮੈਨੂੰ ਲੱਗਦਾ, ਸਾਰੀਆਂ ਹੋ ਗਈਆਂ।
0: ਜਿੰਨੀਆਂ ਵੀ ਕ੍ਰਾਈਸਿਸ ਨੇ ਨਾ ਤੁਹਾਡੀ ਜੋਬ ਦੇ, ਤੁਹਾਡੀ ਲਾਈਫ ਦੇ, ਤੁਹਾਡੀ ਨੌਕਰੀ ਦੇ, ਉਹ ਤੁਸੀਂ ਵੇਖਿਓ ਕਿ ਉਹ ਸਾਰੇ ਬੜੇ ਥੋੜ੍ਹੇ ਜਿਹੇ ਸਮੇਂ ਲਈ ਹੁੰਦੇ ਆ, ਪਰ ਉਹਦੇ ਜਿਹੜੇ ਸਾਈਡ ਇਫੈਕਟ ਨੇ ਉਹ ਤੁਹਾਡੇ 'ਤੇ ਆ ਵੀ ਤੁਸੀਂ ਕਿੰਨੇ ਲੰਮੇ ਲੈਣੇ।
1: ਜੀ ਜੀ,
0: ਫੋਰ ਐਗਜ਼ਾਮਪਲ ਤੁਹਾਨੂੰ ਜੇ ਕੋਈ ਮੰਨ ਲਓ ਮੁਸੀਬਤ ਆ ਵੀ ਗਈ ਆ, ਕੋਈ ਕਿਸੇ ਕਿਸਮ ਦੀ, ਕੋਈ ਇਕਦਮ ਹੀ ਬੰਦਾ ਛੱਡ ਗਿਆ ਜਾਂ ਕੁਛ ਹੋ ਗਿਆ, ਬ੍ਰੇਕਡਾਊਨ ਹੋ ਗਿਆ ਕੁਛ, ਹੁਣ ਉਹਦੇ ਵਿੱਚ ਉਹ ਤੁਹਾਡਾ ਮੰਨ ਲਓ ਤੁਹਾਡੇ ਜਿਹੜੇ ਬੰਦੇ ਦੇ ਸਿਰ ਦੇ ਉੱਤੇ ਤੁਹਾਡਾ ਕੰਮ ਹੀ ਉਹ ਬੰਦਾ ਛੱਡ ਗਿਆ ਮੰਨ ਲਓ, ਹੈ ਨਾ, ਤੁਹਾਨੂੰ ਕੰਮ ਨਹੀਂ ਆਉਂਦਾ, ਅੱਜ ਨਹੀਂ ਤਾਂ ਕੱਲ੍ਹ ਉਹ ਬੰਦਾ ਤੁਹਾਨੂੰ ਲੱਭ ਹੀ ਜਾਣਾ। ਜੇ ਤੁਸੀਂ ਲੱਭਣ 'ਤੇ ਆਓ ਤਾਂ ਕਹਿੰਦੇ ਰੱਬ ਲੱਭ ਜਾਂਦਾ, ਤੁਸੀਂ ਉਹ ਮੰਨ ਲਓ ਲੱਭ ਹੀ ਲੈਣਾ, ਪਰ ਉਹਦੇ ਦਰਮਿਆਨ ਜੇ ਤੁਸੀਂ ਬਹੁਤ ਜ਼ਿਆਦਾ ਮੰਨ ਲਓ ਸੋਚ ਲਿਆ, ਪ੍ਰੈਸ਼ਰ ਲੈ ਲਿਆ, ਤਾਂ ਹੋ ਸਕਦਾ ਤੁਸੀਂ ਕੋਈ ਨਾ ਕੋਈ ਬਿਮਾਰੀ ਵੀ ਲਾ ਲਓ ਸਰੀਰ ਨੂੰ, ਹੋ ਸਕਦਾ ਤੁਸੀਂ ਕਾਲ ਦੇ ਵਿੱਚ ਜਾਂ ਫਿਰ ਉਸ ਚੀਜ਼ ਨੂੰ ਲੈ ਕੇ ਗੁੱਸੇ ਦੇ ਵਿੱਚ ਆ ਕੇ ਚਾਰਗਾਹ ਖਰਾਬ ਕਰ ਲਓ, ਹੋ ਸਕਦਾ ਵਾ ਤੁਸੀਂ ਆਪਣੇ ਘਰ ਦੇ ਵਿੱਚ ਕਪੱਤ ਪਾ ਲਓ। ਸੋ ਉਹ ਹੋ ਸਕਦਾ ਲੰਮਾ ਚੱਲੇ ਕਿਉਂਕਿ ਉਹ ਤੁਸੀਂ ਆਪ ਫਿਰ ਕ੍ਰੀਏਟ ਕੀਤਾ। ਸੋ ਇਹ ਸਾਡੇ 'ਤੇ ਹੁੰਦਾ ਵਾ ਵੱਡੇ ਤੋਂ ਵੱਡਾ ਕ੍ਰਾਈਸਿਸ, ਜੇ ਆਪਾਂ ਬਹਿ ਕੇ ਲੰਮਾ ਸਾਹ ਲੈ ਕੇ ਅਤੇ ਜੇ ਆ ਸੋਚੀਏ ਨਾ ਆਪਣੀ ਲਾਈਫ 'ਚ ਵੀ ਉਦੋਂ ਵੀ ਤਾਂ ਇੱਦਾਂ ਹੋਇਆ ਸੀ, ਜੇ ਮੈਂ ਉਦੋਂ ਵੀ ਢੇਰੀ ਢਾਲੀ ਹੁੰਦੀ ਅਤੇ ਫਿਰ, ਅਤੇ ਜੇ ਮੈਂ ਅੱਜ ਵੀ ਹੌਂਸਲਾ ਰੱਖਾਂ, ਕਿਉਂਕਿ ਜਿਹੜੀ ਪਿਛਲੀ ਜੇ ਆ ਨਾ ਨੈਗੇਟਿਵ ਜੇ, ਉਹ ਤੁਹਾਨੂੰ ਇੱਕ ਪੋਜ਼ਿਟਿਵ ਜੇ ਦੇ ਕੇ ਜਾਂਦੀ ਆ, ਜੇ ਤੁਸੀਂ ਜ਼ਿੰਦਗੀ ਦੇ ਵਿੱਚ ਠਰਾਮਾ ਰੱਖੋ, ਹੈ ਨਾ, ਜੇ ਮੈਂ ਉਦੋਂ ਹੌਂਸਲਾ ਨਾ ਰੱਖਿਆ ਹੁੰਦਾ
1: ਅਤੇ ਅੱਜ ਇਹ ਚੀਜ਼ ਨਹੀਂ,
0: ਅਤੇ ਅੱਜ ਆਹ ਚੀਜ਼ ਨਾ ਹੁੰਦੀ, ਅਤੇ ਹੁਣ ਜੇ ਇੱਦਾਂ ਦਾ ਕੁਛ ਹੋਇਆ ਵਾ ਅਤੇ ਉਦੋਂ ਮੈਂ ਕਰ ਲਿਆ ਸੀ ਸਾਰਾ, ਅੱਜ ਵੀ ਕਰ ਲੂੰਗਾ।
1: ਜੇ ਮੈਂ ਦੋ ਚਪੇੜਾਂ ਜਵਾਕ ਜਦੋਂ ਮਾਰੀਆਂ ਹੁੰਦੀਆਂ ਨਾ, ਅੱਜ ਵਿਗੜਦਾ ਨਾ,
0: ਅੱਜ ਵਿਗੜਦਾ ਨਾ,
1: ਹੈ ਨਾ,
0: ਅਤੇ ਜੇ ਮੈਂ
1: ਦੋ ਕਲਾਸਾਂ ਪੜ੍ਹ ਲੈਂਦੀ, ਮੈਂ ਸਕੂਲੋਂ ਛੱਡਿਆ ਨਾ, ਪੜ੍ਹਾਈ ਨਾ ਛੱਡੀ, ਅੱਜ ਮੈਂ ਇੱਥੇ ਆਉਣਾ ਸੀ।
0: ਸੋ ਇਹ ਆਪਣੀ ਆਪਣੀ ਆਪਣੀ ਆਪਣੀ ਪੜ੍ਹਾਈ ਆ, ਆਪਣੀ ਆਪਣੀ ਲਾਈਫ ਆ, ਆਪਣੇ ਆਪਣੇ ਲੈਸਨ ਨੇ, ਤੁਸੀਂ ਆਪਣੀ ਆਪਣੀ ਸਿਚੁਏਸ਼ਨ ਦੇ ਵਿੱਚ ਲਾ ਕੇ ਇਹਨੂੰ ਵੇਖੋ ਤੁਸੀਂ, ਇਹ ਚੀਜ਼ ਬੜਾ ਤੁਹਾਡੇ ਲਈ ਵਧੀਆ ਕੰਮ ਕਰਦੀ ਆ ਜੇ ਤੁਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਵਰਤੋ। ਜੇ
1: ਸਾਡੀ ਨਾ ਜਿੰਨੇ ਆਪਣੇ ਜਿੰਨੇ ਆਪਣੇ ਉੱਠੋ ਪੰਜਾਬ ਤੋਂ ਜਾਂ ਕਿਸੇ ਵੀ ਸਟੇਟ ਤੋਂ ਉੱਠ ਕੇ ਇੱਥੇ ਆਏ ਨਾ ਕੰਮ ਕਰਨ ਵਾਸਤੇ, ਸਾਡੇ ਸਿਰ 'ਤੇ ਨਾ ਪੈਸਾ ਕਮਾਉਣਾ, ਆਪਣਿਆਂ ਨੂੰ ਵਸਾਉਣਾ, ਪਰਿਵਾਰ ਪਾਲਣਾ, ਇੱਥੇ ਪਾਲਣਾ, ਪਿੱਛੇ ਵਾਲਿਆਂ ਨੂੰ ਵੀ ਪਾਲਣਾ, ਦੋਹਰੀਆਂ ਜ਼ਿੰਮੇਵਾਰੀਆਂ ਸਾਡੇ ਸਿਰ 'ਤੇ ਹੈਗੀਆਂ ਨੇ, ਔਰ ਸਾਨੂੰ ਅਸੀਂ ਖੁਸ਼ਕਿਸਮ ਸਮਝੀਏ ਆਪਣੇ ਆਪ ਨੂੰ ਵੀ ਜੇ ਮੈਂ ਉੱਥੇ ਹੁੰਦਾ ਤਾਂ ਸ਼ਾਇਦ ਮੈਂ ਤਿੰਨ ਤਰੀਕੇ ਦੀ ਜ਼ਿੰਮੇਵਾਰੀ ਨਾ ਅੱਜ ਦੀ ਡੇਟ 'ਚ ਨਹੀਂ ਨਿਭਾ ਸਕਦਾ, ਵੀ ਮੈਂ ਆਪਣੇ ਬੱਚਿਆਂ ਨੂੰ ਵੀ ਚੰਗਾ ਫਿਊਚਰ ਦਿਆਂ ਅਤੇ ਪਰਿਵਾਰ ਨੂੰ ਵੀ ਪਾਲਾਂ, ਵੀ ਮੈਨੂੰ ਪੈਸੇ ਦਾ ਕੰਮ ਪੈਸੇ ਨੇ ਕਰਨਾ, ਹੈ ਨਾ। ਇੱਥੇ ਸਾਡੇ ਮਾਂ ਬਾਪ, ਅਸੀਂ ਐਜ਼ ਏ ਮਾਂ ਬਣੇ ਹਾਂ, ਇਕੱਲੇ ਆਏ ਸੀ, ਫਿਰ ਮਾਂ ਬਾਪ ਬਣੇ ਹਾਂ, ਬੱਚਿਆਂ ਨੂੰ ਨਾਲ ਪੜ੍ਹਾ ਰਹੇ ਹਾਂ, ਪੈਸਾ ਵੀ ਨਾਲ ਚੱਲਦਾ, ਸਾਰਾ ਕੁਝ ਚੱਲਦਾ ਪਿਆ। ਹੁਣ ਕਈ ਬੰਦੇ ਸੋਚਦੇ ਆ ਯਾਰ, ਉਦੋਂ ਮੈਨੂੰ ਕਿਹਾ ਗਿਆ ਸੀ ਵੀ ਤੂੰ ਬਾਹਰ ਚਲਾ ਜਾ, ਵੀ ਜੇ ਮੈਨੂੰ ਘਰਦੇ ਨੇ ਕਿਹਾ, ਮੈਂ ਪੜ੍ਹਾਈ ਛੱਡਤੀ ਸੀ 10 ਸਾਲ ਹੋ ਗਏ ਛੱਡੇ ਨੂੰ, ਐਵੇਂ ਧੱਕੇ ਨਾਲ ਆਈਲੈਟਸ ਕਰਾਤੀ, ਜੇ ਮੈਂ ਆਈਲੈਟਸ ਨਾ ਕਰਦਾ, ਜੇ ਮੇਰਾ ਫਰੈਂਡ ਮੈਨੂੰ ਧੱਕੇ ਨਾਲ ਹੀ ਲੈ ਗਿਆ, ਮੇਰੇ ਇੱਕ ਤੋਂ ਜਾਣਕਾਰ ਜਿਹੜੇ ਕਹਿੰਦੇ ਸਾਨੂੰ ਆਈਲੈਟਸ, ਸਾਨੂੰ ਸਾਡਾ ਚਿੱਤ ਖਿਆਲ ਹੀ ਨਹੀਂ ਸੀ ਵੀ ਅਸੀਂ ਬਾਹਰ ਆਉਣਾ ਵਾ, ਉਹ ਮੁੰਡਾ ਆਈਲੈਟਸ ਕਰਦਾ ਸੀ ਯਾਰ ਦੋਸਤ, ਉਹ ਮੈਨੂੰ ਨਾਲ ਲੈ ਗਿਆ, ਉਹਨੇ ਨਾ ਮੇਰਾ, ਉਹਨੇ ਫੀਸ ਭਰਤੀ, ਕਹਿੰਦਾ ਯਾਰ ਚੱਲ ਜ਼ਿਆਦਾ ਨਹੀਂ ਤਾਂ ਇਕੱਠੇ ਹੀ ਜਾਵਾਂ ਕਰਾਂਗੇ, ਉਹ ਉੱਥੇ ਰਹਿ ਗਿਆ ਅਤੇ ਮੈਂ ਆ ਗਿਆ, ਉਹਦਾ ਟੈਸਟ ਨਹੀਂ ਹੋਇਆ, ਮੇਰਾ ਆ ਗਿਆ। ਵੀ ਜੇ ਨਾ ਲੈ ਕੇ ਜਾਂ ਅੱਜ ਦੀ, ਹੁਣ ਮੈਂ ਕੰਪੈਰੀਜ਼ਨ ਕਰਦਾ ਯਾਰ, ਵੀ ਜੇ ਮੈਂ ਨਾ ਆਉਂਦਾ ਨਾ, ਅਤੇ ਜਿੰਨਾ ਕੁਛ ਮੈਂ ਹੁਣ ਬਣਾਇਆ ਵੀ, ਜਾਂ ਜਿਹਦੀ ਮੈਂ ਹੈਲਪ ਕੇਅਰ ਕਰ ਸਕਿਆ, ਜੋ ਮੈਂ ਇੰਡੀਆ 'ਚ ਪੈਸਾ ਪੈਸੇ ਵੱਲੋਂ ਇਮੋਸ਼ਨਲੀ ਜੋ ਹੈਲਪ ਕਰ ਸਕਿਆ, ਸ਼ਾਇਦ ਮੈਂ ਨਾ ਕਰ ਸਕਦਾ। ਇਹ ਜੇ ਇਹਨੇ ਮੈਨੂੰ ਬੜਾ ਹੀ ਕੰਮ ਕੀਤਾ, ਜੇ ਉਹ ਨਾ ਮੇਰੀ ਬਾਂਹ ਫੜਦਾ ਤਾਂ ਮੇਰਾ ਤਾਂ ਕੰਮ ਹੋ ਗਿਆ ਸੀ।
0: ਸੋ ਅੱਜ ਇਹਦੇ 'ਚੋਂ ਬੰਦਾ ਇਹ ਵੀ ਵੇਖਦਾ ਵੀ ਜੇ ਹੁਣ ਮੈਂ ਗਾਂਹ ਕਿਸੇ ਦੀ ਬਾਂਹ ਫੜੂੰਗਾ ਤਾਂ ਗਾਂਹ ਕਿਸੇ ਦਾ ਵੀ ਸਵਰ ਜੂਗਾ,
1: ਬੰਦਾ ਆਪਣੇ ਜੋਗਾ ਹੋ ਗਿਆ ਨਾ।
0: ਹੁਣ ਕਈ ਇਸ ਚੀਜ਼ ਦੇ ਉੱਤੇ ਵੀ ਪਛਤਾਵਾ ਕਰਦੇ ਆ ਵੀ ਸਾਡੇ ਵੱਲ ਹੀ ਕਿਉਂ ਸਾਰੇ ਵੇਂਦੇ ਆ, ਹੁਣ ਅਸੀਂ ਪਿੱਛੇ ਵੀ ਵੇਖੀਏ, ਹੁਣ ਅਸੀਂ ਅੱਗੇ ਵੀ ਵੇਖੀਏ, ਹੁਣ ਅਸੀਂ ਨਿਆਣਿਆਂ ਦਾ ਵੀ ਵੇਖੀਏ, ਇੰਨਾ ਕੁਛ। ਪਰ ਉਹ ਉੱਥੇ ਫਿਰ ਉਹ ਇੱਕ ਜੇ ਲਾ ਕੇ ਜ਼ਰੂਰ ਵੇਖਣੀ ਪੈਂਦੀ ਆ ਵੀ ਜੇ ਰੱਬ ਨੇ ਦਿੱਤਾ ਆ, ਜੇ ਰੱਬ ਨੇ ਇੰਨੇ ਯੋਗਾ ਕੀਤਾ ਵਾ ਤਾਂ ਫਿਰ ਹੀ ਤੁਹਾਡੇ ਵੱਲ ਕੋਈ ਵੇਂਦਾ। ਸੋ ਇਹ ਸਾਰੀਆਂ ਚੀਜ਼ਾਂ ਪੈਰਲ ਚੱਲਣਗੀਆਂ ਅਤੇ ਬ੍ਰੇਕ ਤੋਂ ਬਾਅਦ ਆਪਾਂ ਇਹਨਾਂ 'ਤੇ ਕੰਟੀਨਿਊਟੀ ਰੱਖਾਂਗੇ। ਪਰ ਆਪਾਂ ਸੇਠੀ ਸਾਹਿਬ ਨੂੰ ਵਿਹਲਾ ਕਰ ਜੀਏ ਕਿਉਂਕਿ ਇਹ ਆਏ ਨੇ ਦੂਰੋਂ, ਵਾਹਵਾ ਦਿਨਾਂ ਬਾਅਦ ਆਏ ਨੇ। ਬਾਕੀ ਅੱਗੇ ਬੇਨਤੀ ਆ ਕਿ ਤੁਸੀਂ ਹੁਣ ਬ੍ਰੇਕ ਤੋਂ ਬਾਅਦ ਕਾਲ ਤੁਹਾਡੀ ਲਵਾਂਗੇ ਜਾਂ ਫਿਰ ਕਰਿਓ ਅਤੇ ਜੇ ਆਪਾਂ ਕਰਾਂਗੇ ਡਿਸਕਸ, ਅਤੇ ਜੇ ਆਪਾਂ ਸੇਠੀ ਸਾਹਿਬ ਨੂੰ ਅੱਜ ਨਾ ਲਿਆ
1: ਜੇ ਫਿਰ ਵੇਖ ਲਓ ਤੁਹਾਨੂੰ ਬੰਦਾ ਕੀ ਜੇ,
0: ਅਤੇ ਫਿਰ ਪਤਾ ਨਹੀਂ ਇਹਨਾਂ ਨੇ ਕਿੱਦਣ ਹੱਥ ਆਉਣਾ। ਸੇਠੀ ਸਾਹਿਬ ਕੀ ਹਾਲ ਚਾਲ ਹੈ?
2: ਹੈਲੋ, ਸਤਿ ਸ਼੍ਰੀ ਅਕਾਲ।

0: ਕਾਲ
1: ਸੇਠੀ ਸਾਹਿਬ
0: ਸੇਠੀ ਸਾਹਿਬ
2: ਜੇ
0: ਤੁਹਾਨੂੰ ਖਸਮਾਂ ਦੇ ਮਸੀਹੇ ਦਾ ਉਹਦਾ ਨਾਂ ਨਾ ਦਿੱਤਾ ਹੁੰਦਾ
2: ਪਹਿਲੀ ਗੱਲ ਜੇ ਤੁਸੀਂ ਮੈਨੂੰ ਪਹਿਲਾਂ ਨਾਂ ਲੈਂਦੇ ਜੇ ਪਤਾ ਨੀ ਕੀ ਹੋ ਜਾਣਾ
0: ਕੀ ਹੋ ਜਾਣਾ ਦੱਸ ਹੀ ਦੋ ਨਾ
1: ਵੇਖ ਹੀ ਲਈਏ
0: ਦੱਸ ਹੀ ਕੌਮੇ ਸੌ ਜਾਣਾ ਹੈ
1: ਜਦੋਂ ਕੁੜੀ ਵੇਖਣ ਗਏ ਉਹ ਜੇ ਮੈਂ ਉਸ ਕੁਰਸੀ ਤੋਂ ਉੱਠ ਕੇ ਭਾਜੀ ਜਾਂਦਾ ਚੰਗਾ ਜਿਹਦੇ ਸ਼ਗਨ ਪਿਆ ਸੀ ਨਾਲੋਂ ਉੱਠ ਹੀ ਜਾਂਦਾ ਚੰਗਾ ਸੀ
2: ਉਹ ਟਮਾ ਟਮਾ ਕੋਈ ਖੁਸ਼ ਨਸੀਬ ਹੀ ਹੋਊਗਾ ਵਿਚਾਰਾ ਵੈਸੇ ਤਾਂ ਲੱਗਦਾ ਨੀ ਕੋਈ ਭੱਜੂਗਾ ਲੱਗਦਾ ਮੇਰੇ ਖਿਆਲ ਫਸ ਜਾਂਦਾ ਹਰੇਕ ਬੰਦਾ ਫਸਦਾ ਹੀ
0: ਕਿੱਥੇ ਉੱਠਣ ਦਿੰਦੇ ਆ ਆਪਣੀ ਜਿੰਦਗੀ ਦੇ ਵਿੱਚ ਤੁਹਾਡੇ ਵੀ ਕੋਈ ਜੇ ਵੀ ਜੇ ਆ ਮੈਂ ਏਦਾਂ ਕੀਤਾ ਹੁੰਦਾ ਜਾਂ ਨਾ ਕੀਤਾ ਹੁੰਦਾ
2: ਜੇ ਨਹੀਂ ਮੈਂ ਜੇ ਤਾਂ ਇਸ ਤਰ੍ਹਾਂ ਹੀ ਆ ਵੀ ਮੈਂ
0: ਜੇ ਮੇਰੀ ਪ੍ਰਿੰਸ ਦੇ ਨਾਲ ਨਾ ਨਾ ਜਾਰੀ ਹੁੰਦੀ
1: ਹਾਏ
2: ਹਾਏ ਹਾਏ ਅੱਜ ਵੀ ਮਿਲਿਆ ਪ੍ਰਿੰਸ ਅੱਜ ਵੀ ਮਿਲਿਆ ਪ੍ਰਿੰਸ ਲੰਬੀ ਉਮਰ
0: ਫਿਲ ਫਿਲ ਕਰੋ ਹੱਗ ਫਿਲਿੰਗ ਦੀ ਬਲੈਂਕਸ ਕਰੋ
2: ਅੱਜ ਪਤੰਦਰੋ ਕੀ ਆ ਖਰੀਦ ਰਿਹਾ ਤੇ ਮੈਂ ਵੀ ਖਰੀਦ ਰਿਹਾ ਸਾ ਡਿਫਰੈਂਟ ਇੰਨਾ ਹੀ ਤਾਂ ਬਸ
0: ਅੱਜ ਤੁਸੀਂ ਵੀਰਾਂ ਖਰੀਦ ਰਹੇ
2: ਹਾਂ ਬਾਈ ਅੱਜ ਮੈਂ ਸੱਤ ਕੁ ਮਹੀਨੇ ਬਾਅਦ ਵੀਰਾਂ ਇੱਕ ਦੋ ਵੀਰ ਖਰੀਦੀ ਅੱਜ ਸੱਤ ਮਹੀਨੇ ਮੈਂ ਛੱਡ ਕੇ ਰੱਖੀ ਗਾ
0: ਉਹਨੇ ਵੀ ਢਾਈ ਮਹੀਨੇ ਬਾਅਦ ਤਾਂ ਨਹੀਂ ਖਰੀਦਿਆ
2: ਗਰਮੀ ਬਹੁਤ ਆ ਬਹੁਤ ਗਰਮੀ ਪੈ ਰਹੀ ਅੱਜ ਮੈਂ ਫੈਕਟਰੀ ਚ ਨਿਕਲਿਆ ਤੇ ਮੈਂ ਲੈਮਨ ਦੇ ਵਿਚ ਬੀਅਰ ਹੁੰਦੀ ਆ ਮਿਕਸ ਹੁੰਦੀ ਆ ਮੈਂ ਉਹ ਲੈ ਰਿਹਾ ਤੇ ਮੈਂ ਪੈਸੇ ਚੱਲ ਉਹ ਮਿਲ ਗਿਆ ਪ੍ਰਿੰਸ ਤੇ ਮੈਂ ਕਿਹਾ ਚੱਲ ਆ ਬਾਈ ਬੈਠੀਏ ਕਹਿੰਦਾ ਨਹੀਂ ਨਹੀਂ ਯਾਰ ਫਿਰ ਕਦੀ ਸਹੀ ਤੇ ਫਿਰ ਮੇਰਾ ਮੂਡ ਦੇਖੋ ਬਾਈ ਕਿਸ ਤਰ੍ਹਾਂ ਬਣਿਆ ਆ ਕੇ ਨਾ ਦੋ ਵੀਰਾਂ ਪੀਤੇ ਨਿੰਬੂ ਵਾਲੀਆਂ ਸੱਤ ਮਹੀਨੇ ਬਾਅਦ ਪੀਤੇ ਮੈਨੂੰ ਉਹੀ ਚੜ ਗਈਆਂ ਤੇ ਮੈਂ ਬਿਸਕੁਟ ਬਣਾਉਣੇ ਸ਼ੁਰੂ ਕਰਤੇ ਬੜਾ ਵਧੀਆ ਰੇਡੀਓ ਸੁਣਦਾ ਰਿਹਾ ਫਿਰ ਕਹਾਣੀ ਸੁਣਾਉਣੀ ਕਹਾਣੀ ਤੇ ਬਾਅਦ ਉਸ ਤੇ ਬਾਅਦ ਫਿਰ ਖਬਰਾਂ ਤੇ ਬਾਅਦ ਫਿਰ ਤੁਸੀਂ ਬਾਈ ਦੋਨੋਂ ਜਾਣੇ ਕਿਆ ਨਜ਼ਾਰਾ ਬਣਿਆ ਵੀ ਆਏ ਜੇ ਬਾਹਰ ਨਾ ਆਉਂਦਾ ਜ਼ਿੰਦਗੀ ਝੰਡ ਦੀ ਕਸਮ ਨਾਲ ਬਹੁਤ ਵਧੀਆ ਹੋ ਗਿਆ ਬਾਹਰ ਆਏ
1: ਚਲੋ ਚਲੋ ਤੁਹਾਡੀ ਜੇ ਪੋਜ਼ਿਟਿਵ ਰਹਿ ਗਈ ਵਧੀਆ ਰਹਿ ਗਈ
2: ਮੋਬਾਇਲ ਸਿਮ ਚੇਂਜ ਕਰਿਆ ਤਾਂ ਮੈਂ ਡਾਇਰੈਕਟ ਕਾਲ ਲੱਗ ਸਕੀ ਮੇਰੀ ਕੋਈ ਵੀ ਵਟਸਐਪ ਪਰ ਤੁਸੀਂ ਚੱਕਦੇ ਨੀ ਹੈਗੇ
0: ਠੀਕ
2: ਹੈ ਨਾ ਤੇ ਮੈਂ ਸਿਮ ਚੇਂਜ ਕਰਾ ਕੇ ਨਾ ਮੇਰੀ ਪਹਿਲਾਂ ਲਾਈਕ ਆ ਮੋਬਾਈਲ ਤੇ ਹੁਣ ਮੈਂ ਯਾਮਾ ਦੀ ਕਰਾਈ ਆ ਤਾਂ ਮੈਂ ਤੁਹਾਨੂੰ ਡਾਇਰੈਕਟ ਕਾਲ ਕਰੀ ਆ ਮੈਂ
0: ਦੀ ਕਿੱਕ ਤੇ ਸਟਾਰਟ ਮੇਰਾ ਯਾਮਾ
2: ਆਪਣਾ ਜੈਸਮੀਨ ਨਾਲ ਤੇ ਆਪਣਾ ਕਾਫੀ ਜਣੇ ਹੈ ਨੀ ਕਾਫੀ ਜੁੜੇ ਹੈ ਨੀ ਬੜਾ ਪਿਆਰ ਦਾ ਬਹੁਤ ਸੁਖ ਜੀ ਆਪਣਾ ਕਾਫੀ ਬਹੁਤ ਜਣੇ
0: ਬਹੁਤ
2: ਪਿਆਰਾ ਲੇਕਿਨ ਵਿਸ਼ਾਲ ਵੀ ਜੇ ਹਨ
0: ਹੋਰ ਦੱਸੋ ਕਿਹਦੇ ਕਿਹਦੇ ਨਾਲ
2: ਪਾਸਪੋਰਟ
0: ਅਪਲਾਈ ਕਰਤਾ मतलब अपने आप डाउट च पा लेना
1: जे गाना भी ता जे मैं ना जमदी वे
0: हां व्याह करवा
1: ਕਿਉਂ ਜੀ ਸਾਹਿਬ
2: ਬਿਲਕੁਲ ਤੇ ਬਾਕੀ ਬਾਕੀ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਵੀ ਸੁਣਦੇ ਆ ਆਪਣਾ ਲਾਲ ਜੀ ਲਾਲ ਨਾ ਹੋਏ ਜ਼ਿਆਦਾ ਤੇ ਬਾਈ ਜੀ ਤੇ ਦੂਸਰਾ ਆਪਣਾ ਜੱਸੋਵਾਲ ਆਪਣਾ ਸਾਰੇ ਯਾਰ ਸਾਰੇ ਬਹੁਤ ਵਧੀਆ ਫੈਮਿਲੀ ਸਾਡੀ ਮੈਂ ਕਦੀ ਵੀ ਇਹਨਾਂ ਨੂੰ ਮਿਸ ਨਹੀਂ ਕਰ ਸਕਦਾ ਆਈ ਲਵ ਯੂ ਸਾਰੀ ਫੈਮਿਲੀ ਨੂੰ
1: ਹਾਂਜੀ ਥੈਂਕ ਯੂ
0: ਥੈਂਕ ਯੂ
2: ਤੇ ਬਾਕੀ ਬਹੁਤ ਬਹੁਤ ਵਧੀਆ ਲੱਗਦਾ ਤੇ ਬਾਕੀ ਆਏ ਵੀ ਬਾਈ ਜੀ ਜੋ ਵੀ ਹੈਗਾ ਨਾ ਸਿਰ ਮੱਥੇ ਆ ਲੇਕਿਨ ਜੇ ਮੈਂ ਬਾਹਰ ਆਉਣਾ ਹੁੰਦਾ ਕਸਮ ਨਾਲ ਆ ਨਾ ਫੋਨ ਹੁੰਦਾ ਹੈ ਨਾ ਸਾਡੇ ਕੋਲ ਨਾ ਗੱਲਬਾਤ ਹੁੰਦੀ ਜੇ ਜੇ ਜੇ ਸਾਡੇ ਕੋਲ ਆਪਣਾ ਸ਼ਬਦ ਨਾ ਹੁੰਦੇ ਨਾ ਬੋਲ ਸਕਦੇ ਹਨ ਜੇ ਉਹਨਾਂ ਨਾਲ ਤਾਂ ਬੜੀ ਕੋਈ ਕੁਝ ਜੁੜ ਜਾਂਦਾ ਬਹੁਤ ਕੁਝ ਜੁੜ ਜਾਂਦਾ ਕੋਈ ਜੁੜ ਜਾਂਦਾ
0: ਨਿੰਬੂ ਵਾਲੀ ਬੀਅਰ ਵੀ ਨਾ ਹੁੰਦੀ
1: ਇਹ ਉੱਥੇ ਜਾ ਕੇ ਉੱਥੇ ਪ੍ਰਿੰਸ ਨੂੰ ਪੁੱਛਦੇ ਆ ਕੀ ਆ ਉਗਦਾ ਕੀ ਆ
0: ਪਰ ਇੱਕ ਇੱਕ ਚੀਜ਼ ਵੇਖ ਲਓ ਤੁਸੀਂ ਸੇਠੀ ਸਾਹਿਬ ਤੁਹਾਨੂੰ ਵੇਖ ਲਓ ਸ਼ਰਾਬਾਂ ਸ਼ਰੂਬਾਂ ਤੇ ਲਾ ਕੇ ਤੇ ਆਪ ਹੁਣ ਕੀ ਆ ਖਾਣ ਡਿਆ ਜੇ ਭਾਬੀ ਤੇ ਤਾਂ ਫਿਰ ਕਲਪਦੀ ਨਾ ਵਿਚਾਰੀ
2: ਬਿਲਕੁਲ ਅੱਜ ਤਾਂ ਪੱਗ ਬੰਨੀ ਅੱਜ ਪਤੰਦਰ ਨੇ ਪੱਗ ਬੰਨੀ ਹੋਈ ਦੱਸ ਛੋਟਾ ਜਿਹਾ ਪਰਨਾ ਨੀ ਹੁੰਦਾ ਜਿਹੜਾ ਪੱਗ ਟਾਈਪ ਦਾ
0: ਅੱਛਾ
2: ਉਹ ਬੰਨਿਆ ਹੋਇਆ ਮੈਂ ਦੇਖਾਂ ਅੱਛਾ ਭਾਈ ਜੀ ਚਲੋ ਕੋਈ ਗੱਲ ਨੀ ਟਾਈਮ ਟਾਈਮ ਦੀ ਗੱਲ ਆ ਕੋਈ ਗੱਲ
0: ਭਾਬੀ ਨੇ ਕੱਲਿਆ ਹੋਣਾ ਚੱਲ ਉੱਠ ਕੀ ਆ ਲੈ ਕੇ ਆ
2: ਕੀ ਆ ਲੈ ਕੇ ਨਹੀਂ ਸਾਡੀ ਡਿਊਟੀ ਇੱਕ ਹੁੰਦੀ ਆ ਨਾ ਸਾਡੀ ਡਿਊਟੀ ਤੀ ਦੋ ਤੇ ਦਸ ਤੇ ਦਸ ਵਜੇ ਗਿਆਰਾਂ ਵਜੇ ਇੰਡੀਅਨ ਦੁਕਾਨ ਬੰਦ ਹੁੰਦੀ ਆ ਨਾ ਤੇ ਇਸ ਕਰਕੇ ਸਾਰੇ ਇਕੱਠੇ ਇੰਡੀਅਨ ਦੁਕਾਨ ਪਰ ਹੋ ਹੀ ਜਾਂਦੇ ਤਕਰੀਬਨ ਖਾਣ ਪੀਣ ਦੇ ਜੋ ਵੀ ਸਮਾਨ ਲੈਣਾ ਸਬਜ਼ੀ ਸੁਬਜ਼ੀ ਵਧੀਆ ਉੱਥੇ ਸਾਰਾ ਕੁਛ ਮਿਲਦਾ
0: ਭਿੰਡੀਆਂ
2: ਵਗੈਰਾ ਘੀਆ ਘੁਆ
0: ਕੀ ਸਹੇਲੀਆਂ
1: ਫਿਰ ਤੇ ਖੁੱਲ ਕੇ ਦੱਸ ਹੀ ਸਕਦੇ ਤਾਂ ਹੀ ਤੇ ਲੈ ਕੇ ਆ ਨਾ ਦੂਜੇ ਪ੍ਰਿੰਸ ਨੇ ਜਾਗਦੇ ਸੀ ਉਹ ਕੀਆ ਲੈ ਗਏ ਸੁੱਤੇ ਦੇ ਵੀਰ ਲੈ ਆਏ ਇਹ ਇੰਡੀਅਨ ਸ਼ੋਪ ਤੇ ਵੀ ਡਿਸਾਈਡ ਕਰ ਲੈਂਦੇ ਵੀ ਤੇਰੇ ਠੀਕ ਹੈ ਫਿਰ ਤੂੰ ਭਾਈ ਵੀਰ ਲੈ ਜਾ ਜੇ ਤੇਰੇ ਲਈ ਔਖੀ ਤੇ ਪਵੇ ਤੂੰ ਕੀਆ ਲੈ ਜਾ
2: ਉੱਥੇ ਤਾਂ ਮੇਲਾ ਲੱਗਦਾ ਬਹੁਤ ਵਧੀਆ ਇੰਜੋਏ ਹੋ ਜਾਂਦਾ ਜੋ ਮਰਜ਼ੀ ਜਿਹੜੀ ਜਿਹੜੀ ਢਾਣੀ ਹੁੰਦੀ ਨਾ ਇਕੱਠੀ ਹੋ ਜਾਂਦੀ ਉੱਥੇ ਜਿਹੜਾ ਨਹੀਂ ਬੰਦਾ ਮਿਲਦਾ ਨਾ ਪਿੰਡ ਦਾ ਸਾਰੇ ਮਿਲ ਜਾਂਦੇ ਉੱਥੇ ਤੇ ਵਧੀਆ ਇੱਕ ਇੰਜੋਏ ਛੱਡੋ ਇੱਕ ਕੋਈ ਵੀ ਗੱਲਬਾਤ ਹੁੰਦੀ ਪਿੰਡ ਵਿੱਚ ਨੀ ਪਤਾ ਲੱਗ ਜਾਂਦੀ ਯਾਰ ਤੈਨੂੰ ਪਤਾ ਕੀ ਹੋਇਆ ਆ ਹੋਇਆ ਨੀ ਉੱਥੇ ਪਤਾ ਲੱਗ
1: ਜਾਂਦਾ ਦੁਕਾਨ ਕਾਹਦੀ ਉਹਦਾ ਸੱਥ ਹੋ ਗਈ ਤੁਹਾਡੀ ਹੈ
0: ਬੋਰਡ ਹੀ ਆ ਗਿਆ ਤੁਹਾਡਾ
2: ਹਾਂਜੀ ਹਾਂਜੀ
0: ਤੰਦਰੁਸਤ ਰਹੋ ਤੇ ਇਸ ਤਰ੍ਹਾਂ ਰੌਣਕਾਂ ਲੱਗਦੀਆਂ ਰਹਿਣ ਲਾਉਂਦੇ ਰਹੋ ਧੰਨਵਾਦ ਤੁਹਾਡਾ ਮਿਹਰਬਾਨੀ ਆਪਾਂ ਬ੍ਰੇਕ ਲੈ ਕੇ
1: ਬ੍ਰੇਕ ਤੋਂ ਬਾਅਦ ਆ ਜਾਣਾ
0: ਫਿਰ ਆਪਾਂ ਵਾਪਸੀ ਕਰਦੇ ਹਾਂ ਤੇ ਆ ਕੇ ਫਿਰ ਹੁੰਦੀਆਂ ਨੇ ਬਾਕੀ ਦੀਆਂ ਗੱਲਾਂ ਬਾਤਾਂ ਤੇ ਤੁਸੀਂ ਰੱਖੋ ਤਾਂ ਆਪਣੇ ਕੰਮ ਕਾਰ ਜਾਰੀ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ।

0: ਸਾਰੇ ਜਗਿੰਦਰ ਸਿੰਘ ਹੋਂ ਤੋਂ ਮਾਫ਼ੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਨਾ ਜੰਮਦੀ ਵੇ ਪ੍ਰੋਗਰਾਮ, ਹਾਂਜੀ ਮੈਲਬਨ 'ਤੇ ਅੱਜ ਗੱਲਾਂ ਬਾਤਾਂ ਸਾਡੀਆਂ ਜੇ 'ਤੇ ਚੱਲ ਰਹੀਆਂ ਨੇ, ਅਤੇ ਇਹ ਵੀ ਲੱਗ ਪਈ ਕਰਨ ਵੀ ਜੇ ਮੈਂ ਨਾ ਜੰਮਦੀ
1: ਵੇ, ਇਹ ਮੈਂ ਹੀ ਹਾਂ ਜਿਹੜੀ ਕੱਟੀ ਜਾਣ ਦੀ,
0: ਇਹ ਵਹਿਮ ਹੀ ਆ ਵੈਸੇ, ਫਿਰ ਵੀ ਤਾਂ ਜਗਿੰਦਰ ਵਹਿ ਜਾਣਾ ਹੈ।
1: ਜੇ ਕੋਈ ਹੋਰ ਹੁੰਦੀ ਤਾਂ ਅਲੱਗ ਪਤਾ ਚੱਲਦਾ, ਕਸਮ ਨਾਲ
0: ਇੱਦਾਂ ਕੋਈ ਹੋਊਗਾ ਵੀ ਮਤਲਬ ਆਹ ਜੇ ਆਹ ਨਾ ਹੁੰਦਾ ਤਾਂ ਕੁਛ ਵੀ ਨਾ ਹੁੰਦਾ, ਜੇ ਆਹ ਮੈਂ ਨਾ ਜੰਮਦੀ ਤਾਂ ਕਿਤੇ ਵਿਆਹ ਹੀ ਨਾ ਹੁੰਦਾ। ਵਹਿਮ ਹੀ ਆ ਬੰਦੇ ਦਾ
1: ਪੱਕਾ,
0: ਕੁਛ ਨਾ ਕੁਛ ਤਾਂ ਹੋ ਹੀ ਜਾਂਦਾ,
1: ਕੁਛ ਤਾਂ ਹੁੰਦਾ ਕਿਤੇ,
0: ਕੋਈ ਕੰਮ ਥੋੜ੍ਹੀ ਰੁਕਦਾ ਥੋੜ੍ਹੀ ਆ,
1: ਕੋਈ ਤਾਂ ਕਹਿੰਦਾ ਨਾ ਕੁਛ ਤਾਂ ਕਿਤੇ ਤਾਂ ਕੁਛ ਹੁੰਦਾ ਨਾ।
0: ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਆਹ ਚੀਜ਼ ਜੇ ਇੱਦਾਂ ਹੋ ਗਿਆ ਤਾਂ ਬੜਾ ਵਧੀਆ ਹੋ ਗਿਆ, ਮੈਂ ਨਹੀਂ ਤਾਂ ਮੈਂ ਮਤਲਬ ਹਲਕੇ 'ਚ ਰਹਿ ਜਾਣਾ ਸੀ, ਪਰ ਹੋ ਸਕਦਾ ਇਹਦੇ ਤੋਂ ਵੀ ਵਧੀਆ ਹੋ ਜਾਂਦਾ।
1: ਉਹ ਪਤਾ ਨਹੀਂ, ਕੁਛ ਵੀ ਹੋ ਸਕਦਾ। ਅਗਲੇ ਇਹ ਦੂਜੇ ਪਾਸੇ ਵੀ ਲੈ ਕੇ ਵੇਖੋ, ਜਿਹੜੀ ਕਹਿ ਰਹੀ ਹੈ ਉਹ ਵੀ ਤਾਂ ਕਹਿ ਸਕਦੀ ਵੀ ਜੇ ਤੂੰ ਨਾ ਆਉਂਦਾ ਕੋਈ ਹੋਰ ਵਧੀਆ ਹੁੰਦਾ।
0: ਇਹ ਤਾਂ ਆਪਣੀ ਸਾਇਕੀ ਆ,
1: ਇਹ ਤਾਂ ਆਪਣੀ ਭਰੀ ਜੇ ਹੋ ਗਈ ਨਾ,
0: ਇਹਦੀ ਆਪਣੀ ਸਾਇਕੀ ਆਪਣੀ ਸਿਫਤਾਂ।
1: ਇਹ ਤਾਂ ਦੇਖੋ ਜੀ, ਪਿਆਰ ਦਿਓ, ਪਿਆਰ ਵੰਡੋ, ਜੇ ਨੂੰ ਜੈ ਤੇ ਲੈ ਜਾਓ ਵੀ ਜੈ ਜੈ ਕਰੋ, ਇੱਕ ਦੂਜੇ ਦੀ ਵਧੀਆ ਰਵਾਂਗੇ, ਜੇ ਜੇ 'ਚ ਫਸੇ ਰਹਿਣਾ,
0: ਜੇ ਪਸੰਦ ਹੈ ਤਾਂ ਉਹਦੇ ਤੇ ਲਾ ਲਾ,
1: ਹੈ ਨਾ। ਜੇ ਮੈਂ ਨਾ ਜੰਮਦੀ ਵੇ ਭਾਰ ਗਾਣਾ ਵੀ ਉਹ ਲਾਇਆ, ਜੇ ਮੇਰੀ ਘਰ ਦੇ ਜਨਮ ਦਿਨ ਆ, ਮੇਰਾ ਬਚਾਅ ਆ ਗਿਆ ਜੋਗਿੰਦਰ ਦਾ ਨਾਂ ਲੈ ਕੇ ਗਾਣੇ ਵਾਲੀ ਸ਼ੁਗਰ।
0: ਚਲੋ ਇੱਕ ਵਾਰੀ ਫਿਰ ਤੋਂ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਹਾਂਜੀ ਮੈਲਬਨ 'ਤੇ, ਗੱਲਾਂ ਬਾਤਾਂ ਸਾਡੀਆਂ ਜੇ 'ਤੇ ਚੱਲ ਰਹੀਆਂ, ਤਾਂ ਤੁਸੀਂ ਵੀ ਜੇ ਦੇ ਉੱਤੇ ਸਾਂਝ ਪਾ ਸਕਦੇ। ਹੁਣ ਇਸ ਹਿੱਸੇ ਦੇ ਵਿੱਚ ਅਤੇ ਇੱਕ ਵਾਰੀ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਤੁਸੀਂ ਨੋਟ ਕਰ ਲਓ ਨੰਬਰ 04 747 0744 7161 7164, ਅਤੇ ਜਾਂ ਫਿਰ 9956 0344, ਅਤੇ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਪਾ ਸਕਦੇ ਹੋ ਸਾਂਝ ਆਪਣੀ ਜ਼ਿੰਦਗੀ ਦੀ ਕਿਸੇ ਜੇ ਦੀ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਜੇ ਆਪਾਂ ਕੱਲ੍ਹ ਡਿਨਰ ਕੀਤਾ ਹੁੰਦਾ ਤਾਂ ਅਸੀਂ ਬਣਾਉਂਦੇ ਲੈਮ ਬ੍ਰੇਨ ਮਸਾਲਾ ਵਿਦ ਤਰਕਿਸ਼ ਬ੍ਰੈਡ ਫੋਰ ਬੱਚੇ, ਆਈ ਏਟ ਗੋਭੀ ਆਲੂ ਅਤੇ ਬ੍ਰੇਨ ਮਸਾਲਾ ਐਂਡ ਦਹੀਂ।
1: ਟਾਈਗਰ ਜੀ ਫਿਰ ਬੰਦਾ ਆ ਵੀ ਜਾਵੇ,
0: ਇਹ ਤੇ ਬੜੀ ਵਾਰੀ ਸਾਦੇ ਆਪਣੇ ਕੋਲ ਨਹੀਂ ਜਾਇਆ ਜਾਂਦਾ, ਇਹ ਤੇ ਬੜਾ ਬੜਾ ਚੇਚ ਕਰਦੇ ਆ,
1: ਉਹ ਚੇਚਾ ਬਣਾਉਂਦੇ ਆ, ਚੇਚਾ ਸਾਦੇ ਆ ਨਾ।
0: ਹਾਂ ਨਹੀਂ ਥੈਂਕ ਯੂ ਤੁਹਾਡਾ ਜੀ, ਮਿਹਰਬਾਨੀ। ਤੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ, ਅਤੇ ਸੁਣਦਿਆਂ ਸੁਣਦਿਆਂ ਕਹਿੰਦੇ ਰੋਟੀਆਂ ਰਾਟੀਆਂ ਬਣਾਈਆਂ, ਅਤੇ ਕਹਿੰਦੇ ਜੇ ਅਸੀਂ ਰੇਡੀਓ ਹਾਂਜੀ ਨਾ ਸੁਣਦੇ ਹੁੰਦੇ ਤਾਂ ਇੰਨਾ ਸੋਹਣਾ ਪਰਿਵਾਰ ਨਾ ਮਿਲਦਾ, ਇੰਨਾ ਸੋਹਣਾ ਸਾਥ ਰੇਡੀਓ ਹਾਂਜੀ ਦਾ, ਆਲਵੇਜ਼ ਬਲੈਸਡ। ਥੈਂਕ ਯੂ ਜੀ,
1: ਧੰਨਵਾਦ
0: ਧੰਨਵਾਦ ਇਸ ਐਪਰੀਸੀਏਸ਼ਨ ਦੇ ਲਈ। ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਰਾਮ ਰਾਮ ਤੂਰ ਭਾਈ,
1: ਲੈ ਰਾਮ ਰਾਮ ਵਾਲਾ ਤੂੰ ਗੁੰਮ ਹੋ ਗਿਆ ਬਾਈ, ਅੱਜ ਬੋਲ,
0: ਵਿਸ਼ਿੰਗ ਐਵਰੀਵਨ ਏ ਬਿਊਟੀਫੁਲ ਐਂਡ ਬਲੈਸਡ ਟਿਊਜ਼ਡੇ। ਤੇ ਆਪਾਂ ਸਾਡੇ ਨਾਲ ਕਾਲਰ ਸੀਗੇ ਅੰਮ੍ਰਿਤ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਂਦੇ ਹੋ। ਸਿਨੇਮੇ ਵਾਲੀਆਂ ਮਸ਼ੀਨਾਂ ਚ ਫੁੱਲੇ ਨੀ ਵੱਜਦੇ ਬੁੜਕ,
1: ਦੇਖ ਲੋ ਭੈਣ ਜੀ ਕੀ ਬਾਤ ਕਰ ਰਹੇ,
0: ਖੁਸ਼ੀ ਸੇ ਇਹਨੂੰ ਖੁਸ਼ੀ ਸੇ ਫੂਲੇ ਨੀ ਸਮਾਤੇ,
1: ਹੋਰ ਕਿਤਨਾ ਫੂਲ ਲਾਗੇ ਭਾਈ
2: ਭਾਈ
1: ਭੈਣ ਮਿਲ ਜੇ ਤਾਂ ਖਰਚਾ ਚੜ ਜੇ ਨਾ, ਇਹਨਾਂ ਨੇ ਕਾਮ ਬਾਤਾਂ ਮਾਰ ਦੇਣਾ ਸਰ, ਬਾਤਾਂ ਨੀ ਬਾਰੇ ਬਾਰੇ ਮੈਨੂੰ ਕਹਾ ਜਦੋਂ ਸਰ ਦੇ ਰੇਡੀਓ ਬੈਠੇ ਬਕਾਈ ਮਾਰ ਦੇ ਰਹਾ ਇਹਨਾਂ ਕਿਹਾ
0: ਫੜਕ ਥੋੜੀ ਪੈਂਦਾ ਕੋਈ
1: ਪੜ ਜਾ ਬਾਈ, ਮਰ ਪੱਕਾ
2: ਫੜਕ ਪੜਿਆ ਨਾ,
1: ਫਰਕ ਪੜ ਜਾ ਬਾਈ,
2: ਫਰਕ ਨਾ
1: ਪਤਾ ਬੋਲੀ ਬੋਲੀ
2: ਆਪਾਂ ਹਲੇ ਆਪਾਂ ਬਾਤ ਸ਼ੁਰੂ ਕਰੀਏ ਨਾ, ਜਦੀ ਕਹਿਣ ਲੱਗੇ ਲੈ ਹਰਿਆਣੇ ਵਾਲੇ ਤਾਂ ਮਿਲ ਗਿਆ,
0: ਬੰਦਾ ਆਪਣੀ ਬੋਲੀ ਬਦਲ ਲੇ ਤੇ ਐਂ ਲੱਗਦਾ ਵੀ ਜਿੱਦਾਂ ਉਹ ਨਾ ਪਿੱਛੋਂ ਸ਼ਕਲ ਵੀ ਚੇਂਜ ਹੋ ਗਈ, ਤੁਸੀਂ ਇਮੈਜੀਨੇਸ਼ਨ ਚ ਐਂ ਸੋਚਦੇ ਨਾ ਜਿੱਦਾਂ ਇਹ ਕੋਈ ਹੋਰ ਆ ਬੰਦਾ।
1: ਇਮੈਜੀਨੇਸ਼ਨ ਮੈਂ ਕਹਾ ਅਮਰਤ ਭੈਣ ਜੀ ਨੇ ਸਵੇਰ ਕਹਾ ਕੁਛ ਨੀ, ਕਹਾ ਸਿਰ ਭਲੇ ਰੱਖੇ ਓਡ ਨੀ ਸੀ ਔਰ
2: ਸਿਰ ਪਰ ਮੱਥੇ ਪਰ ਲੱਟੂ ਸਲਾਇਆ ਹੋਇਆ
1: ਪੂਰੀ ਸ਼ਕਲ ਬਣਾਈ ਦੀ ਨਾ, ਕੁੱਤਾ ਨੀ ਮਨ ਫਿਰ ਅੱਜ ਫਿਰ ਭਾਈ ਆਇਆ ਬੋਲੋ ਬੋਲੋ ਭੈਣ ਜੀ ਚਿੰਤਾ ਨੀ,
2: ਮੈਂ ਅੱਖਰ ਲੈ ਕੇ ਆਈ ਉਹ ਪੂਰੇ ਕਲੀਅਰ
0: ਕਰੂੰਗਾ।
2: ਹੁੜਕ ਹੋਆ ਜਿਸ ਤਰ੍ਹਾਂ ਕਿਸੇ ਚੀਜ਼ ਕੀ ਬੇਚੈਨੀ ਜੀ ਲੱਗਦੀ ਹੋਆ ਤਲਬ ਜੀ ਲੱਗਣੀ ਕਹਿੰਦੇ ਹੁੜਕ। ਜਨੌਰ ਜਾਨਵਰਾਂ ਨੂੰ ਕਹਿੰਦੇ ਆ, ਜਨੌਰ ਪਸ਼ੂ ਹੈਨਾ
0: ਜੀ।
2: ਫਿਰ ਅਗਰ ਹੈਗਾ ਕੁਰਬਲ ਹਲ ਚਲ ਜੀ ਮਿਚਣੀ, ਜਿਸ ਤਰ੍ਹਾਂ ਕੁਰਬਲ ਕੁਰਬਲ ਜੀ ਹੋ ਰਹੀ ਆ ਕੋਈ ਗੱਲਾਂ ਬਾਤਾਂ ਕੀ, ਉਹਨੂੰ ਵੀ ਕਹਿੰਦੇ ਹਲ ਚਲ ਜੀ।
0: ਦੋਵਾਂ ਭੈਣਾਂ ਦੇ
2: ਕਹਿੰਦੇ ਆ
0: ਅੱਜ ਦੂਰ ਦੂਰ ਦੂਰ ਦੂਰ ਮਸ਼ੀਨਾਂ ਡਾਹ ਦਿੱਤੀਆਂ ਤੋਂ ਤਾਂ ਕੁਰਬਲ ਕੁਰਬਲ ਹੋਈ ਦੀ।
2: ਨਾ ਨਾ ਅੱਜ ਦੂਰ ਦੂਰ ਨੀ, ਮੈਂ ਅੱਜ ਤਾਂ ਘਰੇ ਬੈਠੀ ਉਸ ਦਾ ਕੰਮ ਪਰ ਆ, ਮੇਰੀ ਤਾਂ ਬੈਗ ਦੁਖ ਰਿਹਾ ਸੀ।
0: ਤਵੀ ਤੇ ਤਵੀ ਤੇ ਕੁਰਬਲ ਕੁਰਬਲ ਹੋਵੇ ਸੇ
1: ਮਨ। ਨਾ ਨਾ ਨਾ ਦੂਸਰੀ ਭੈਣ ਕੇ ਮਨ ਮੈਂ ਕੁਰਬਲ ਕੁਰਬਲ ਰੱਖੀ ਵਾ, ਘਰ ਬੈਠੀ ਮੈਂ ਕੰਮ ਕਰ ਰਹੀ
0: ਹਾਂ
2: ਪਰ ਹਟੀ ਕੋਨੀ ਆ, ਮੈਨੂੰ ਪਰਚੀ ਭੇਜਦੀ ਹੈ ਉਹਨੇ ਮੈਨੂੰ ਫਟਾਫਟ ਬਤਾਉਣ ਵਾਸਤੇ ਅੱਖਰ ਕੀ ਤੂੰ ਬਤਾ ਦੇ।
0: ਓਕੇ ਹਾਂਜੀ।
2: ਤੇ ਛੜੱਪਾ ਹੁੰਦਾ ਜੀ, ਜੰਪ ਕਰਨਾ ਇਹਦਾ ਮਾਰ ਛੜੱਪਾ ਪਿੰਡ ਵਿੱਚ ਆ ਜਾ,
0: ਪਿੰਡ ਵਿੱਚ ਨਹੀਂ ਪੇੜ ਵਿੱਚ।
2: ਅਗਲਾ ਹੈਗਾ ਫਾਂਡੀ
1: ਫਾਡੀ ਫਾਡੀ
2: ਫਾਡੀ ਫਾਡੀ ਦਾ ਥੋੜਾ ਡਾਊਟ ਹੈ, ਮਤਲਬ ਯਾ ਤੇ ਹਰੀ ਹਰੀ ਹੋ ਜਾਣਾ ਯਾ ਕੁਛ ਇਦਾਂ ਸ਼ਾਇਦ ਹੈਗਾ।
0: ਅੱਛਾ ਨਹੀਂ ਅੱਜ ਤੁਸੀਂ ਫਾਡੀ ਰਹਿ ਗਏ ਜੇ ਉਦਾਂ ਤਾਂ ਮੈਂ ਦੱਸਾਂ।
2: ਰੱਫੜ ਹੁੰਦਾ ਕਲੇਸ਼ ਪਾਣਾ, ਕੋਈ ਕਿਸ ਚੀਜ਼ ਦਾ ਬਹਿਸ ਕਰ ਲੈਣੀ ਯਾ ਕੁਛ ਚੀਜ਼ ਦਾ ਕਲੇਸ਼ ਜਿਹਾ ਪਾ ਕੇ ਬਹਿ ਜਾਣਾ। ਤੇ ਲਾਸਟ ਅੱਖਰ ਕਿਹੜਾ ਸੀ ਵੀਰ ਜੀ?
1: ਪਸੂੜੀ
2: ਪਸੂੜੀ ਪਸੂੜੀ ਉਲਝਣਾ, ਉਲਝੜ ਜੀ ਪਾ ਜਾਂਦੀ, ਮਤਲਬ ਕੋਈ ਉਲਝਣ ਜੀ ਪਾ ਕੇ ਪਾ ਕੇ ਬਹਿ ਜਾਣਾ।
0: ਚਲੋ ਪਸੂੜੀ ਗਾਣਾ ਵੀ ਹੈਗਾ, ਪਸੂੜੀ
2: ਪਾਣੀ
1: ਪਸੂੜੀ ਪਾ ਦੇਣੀ ਕੰਮ ਜਿਹਾ ਖਰਾਬ ਪਸੂੜੀ, ਪਰ ਇਨਕਾ ਥੋੜਾ ਸਾ ਹਲਕਾ ਸਾ ਫਰਕ ਹੈ, ਬਾਅਦ ਮੈਂ ਬਤਾਵਾਂਗਾ ਆਪ ਤੇ।
0: ਪਸੂੜੀ ਗਾਣਾ ਸੁਣਾਉਂਦੇ ਤੁਹਾਨੂੰ ਕੋਕ ਸਟੂਡੀਓ ਦਾ,
1: ਇੰਜੋਏ ਕਰਦੇ ਰਹੋ ਸੁਣਦੇ ਰਹੋ ਮਾਰੀ ਬਾਤ।
0: ਨਹੀਂ ਹਲੇ ਜੇ ਦੱਸਣੀ ਨਾ,
1: ਜੇ ਵੀ ਬਤਾਵਾਂ
0: ਜੇ ਅੱਜ ਜੋਬ ਤੇ ਗਏ ਹੁੰਦੇ ਤੇ ਫਿਰ ਕੀ ਹੋ ਜਾਣਾ।
2: ਜੇ ਦੇਖੋ ਜੇ ਰੇਡੀਓ ਹਾਂਜੀ ਨਾ ਹੁੰਦਾ ਨਾ, ਅੱਜ ਆਪਾਂ ਇਹ ਸਾਰਾ ਪਰਿਵਾਰ ਨਾ ਹੁੰਦਾ
1: ਹਨਾ।
2: ਰੇਡੀਓ ਹਾਂਜੀ ਦੇ ਪੋਜ਼ਿਟਿਵ ਆ ਗਿਆ, ਜੇ ਨੇ ਸਾਨੂੰ ਇੰਨਾ ਸੋਹਣਾ ਪਰਿਵਾਰ ਦੇਤਾ, ਸਾਨੂੰ ਇੰਨੇ ਭਾਈ ਭੈਣ ਸਾਡੇ ਰਿਸ਼ਤੇਦਾਰ ਮਿਲਾ ਤੇ, ਕਹਿੰਦਾ ਇੱਥੇ ਆਪਣਾ ਇੱਕ ਪਰਿਵਾਰ ਦੇਤਾ ਸਾਨੂੰ
0: ਜੀ।
2: ਤੇ ਇਹ ਮਤਲਬ ਆਪਾਂ ਪੋਜ਼ਿਟਿਵ ਵਿੱਚ ਲੈ ਸਕਦੇ, ਜੇ ਆਪਾਂ ਨੈਗੇਟਿਵ ਚ ਲੈਂਦੇ ਆਪਾਂ ਨੂੰ ਉਹ ਟੈਨਸ਼ਨ ਹੀ ਦਿੰਦਾ ਜ਼ਿਆਦਾਤਰ।
1: ਆਪ ਕੇ ਲਈ ਜੇ ਬੜੀਆ ਰਹੇਗੀ,
2: ਬੰਦਾ
0: ਜਦੋਂ ਸੋਚ ਰਿਹਾ ਨਾ, ਤੁਹਾਨੂੰ ਇਹ ਲੱਗੇ ਵੀ ਇਹ ਜੇ ਮੈਨੂੰ ਨੈਗੇਟਿਵ ਸੈਂਸ ਚ ਲੱਗਦੀ ਹੈ ਤੇ ਉਹਨੂੰ ਹੌਲੀ ਹੌਲੀ ਉਹ ਜੇ ਇਹੋ ਹੀ ਬਦਲ ਲੇ ਤੇ ਤੁਹਾਨੂੰ ਤੁਸੀਂ ਖੁਸ਼ ਰਹਿਣਾ ਸ਼ੁਰੂ ਕਰ ਦਿੰਦੇ।
1: ਜਦ ਕੋਈ ਬਾਤ ਹੋ ਜਾਣਾ ਉਸ ਸਮੇਂ ਲਗਾ ਯਾਰ ਜੇ ਬਹੁਤ ਬੁਰੀ ਆ, ਲੇਕਿਨ ਥੋੜਾ ਸਾ ਸਮਾਂ ਮਿਲ ਜਾਣਾ ਉਸ ਵੇਲੇ ਲਗਾ ਯਾਰ ਜੇ ਬਾਤ ਅੱਛੀ ਹੋਈ
0: ਜੋ ਵੀ ਹੁੰਦਾ ਚੰਗਾ ਹੋਣੀ ਜੋ ਵੀ।
2: ਪਹਿਲਾਂ ਮੈਂ ਜੇ ਦਾ ਬਹੁਤ ਮਤਲਬ ਨੈਗੇਟਿਵ ਵਿੱਚ ਬਹੁਤ ਸੋਚਿਆ, ਜਿੱਦਾਂ ਹੁਣ ਮੰਮੀ ਡੈਡੀ ਨਾਲ ਹੋਇਆ, ਜਦ ਮੰਮੀ ਡੈਡੀ ਚਲੇ ਗਏ ਨਾ, ਮੈਂ ਬਹੁਤ ਸੋਚਿਆ ਕਿ ਹਾਂ ਵੀ ਜੇ ਹੁੰਦੇ, ਪਰ ਉਹੀ ਹੈ ਕਿ ਕਹਿੰਦੇ ਆ ਕਿ ਜੇ ਆਪਾਂ ਉਹਨੂੰ ਸੋਚੀ ਜਾਓ ਨਾ, ਤੁਹਾਨੂੰ ਟੈਨਸ਼ਨ ਜ਼ਿਆਦਾ ਦਿੰਦੀ ਆ, ਇਸ ਕਰਕੇ ਉਹਨੂੰ ਨੈਗੇਟਿਵ ਨਾ ਲੈ ਕੇ ਪੋਜ਼ਿਟਿਵ ਲਓ ਕਿ ਨਹੀਂ ਜੇ ਰੱਬ ਨੂੰ ਪਤਾ ਹੀ ਸੀ ਕਿ ਕੁਛ ਹੈ ਜੀ ਤਾਂ ਕਰਕੇ ਉਹਨਾਂ ਕੋਲ ਗਏ ਨੇ, ਤੇ ਹੁਣ ਆਪਣੇ ਆਪ ਨੂੰ ਸਮਝਾਣਾ ਕਿ ਨਹੀਂ ਜਿੱਥੇ ਵੀ ਹੈ ਸਹੀ ਨੇ ਉਹ ਪਰਮਾਤਮਾ ਨੇ ਜੋ ਕੀਤਾ।
1: ਮੈਂ ਇੱਕ ਬਾਤ ਕਹਿਣੀ ਚਾਹੂੰਗਾ, ਮੈਂ ਐਸੇ ਬੰਦੇ ਵੀ ਦੇਖੇ ਲਾਈਫ ਮੈਂ ਜਿਨਕੀ ਮਾਂ ਬਾਪ ਦੁਨੀਆ ਮੈਂ ਤੇ ਗਏ, ਉਸ ਸਮੇਂ ਬੋਲ ਰਹੇ ਥੇ ਯਾਰ ਅਗਰ ਹਮ ਦੇ ਜੇ ਹੁੰਦੇ ਤੋ ਯਾ ਕਰਦੇ, ਉਸ ਸਮੇਂ ਭਗਵਾਨ ਨੂੰ ਕੋਸ ਰਹੇ ਥੇ, ਲੇਕਿਨ ਏਕ ਸਮਾਂ ਆਇਆ ਵੋ ਬੰਦੇ ਇਹਨੂੰ ਕਹਿ ਰਹੇ ਥੇ, ਇਹਨੂੰ ਕਹਿ ਰਹੇ ਠੀਕ ਹੋ ਗਿਆ ਚਲੇ ਗਏ, ਵੋ ਬਹੁਤ ਤਕਲੀਫ ਮੈਂ ਤੇ ਛੁੱਟ ਗਏ ਬੇਚਾਰੇ ਚਲੇ ਗਏ, ਕੋਈ ਬਿਮਾਰੀ ਸੇ ਥਾ ਕੋਈ ਕੈਸੇ ਥਾ ਛੁੱਟ ਗਏ, ਮਤਲਬ ਸਮੇਂ ਕੇ ਬਾਅਦ ਆਪਕੀ ਵੋ ਚੀਜ਼ ਹੈ ਨਾ ਉਹ ਆਟੋਮੈਟਿਕਲੀ ਪੋਜ਼ਿਟਿਵ ਹੋ ਜਾਂਦਾ,
0: ਕੋਈ ਜਿਹੜੀਆਂ ਚੀਜ਼ਾਂ ਤੁਹਾਡੇ ਹੱਥ ਹੀ ਨਹੀਂ ਆ, ਜਿਹੜੀਆਂ ਚੀਜ਼ਾਂ ਤੁਹਾਡੇ ਸਮੇਂ ਤੋਂ ਪਰੇ ਆ ਜੀ, ਮਤਲਬ ਇਹ ਵੀ ਤੇ ਹੋ ਸਕਦਾ ਨਾ ਵੀ ਉਹ ਵੱਧ ਸਮਾਂ ਲਾ ਕੇ ਗਏ ਹੁਣ ਕੀਤਾ ਉਹਨਾਂ ਵੀ ਅਗਾਹੀ ਕਿ ਨਹੀਂ।
2: ਜਿੱਦਾਂ ਮੰਮਾ ਦਾ ਹਾਲ ਸੀ ਨਾ, ਮੰਮੀ ਦੇ ਮਤਲਬ ਹੁਣ ਬੋਲ ਨੀ ਸਕਦੇ ਸੀ, ਮੰਮਾ ਦੀ ਫੂਡ ਪਾਈਪ ਲੱਗੀ ਹੋਈ ਸੀ ਢਿੱਡ ਚ ਨਾ, ਉਹਦੇ ਨਾਲ ਖਾਣਾ ਪਾਉਂਦੇ ਸੀ ਤੇ ਆਪਣੇ ਆਪ ਤੋਂ ਮਤਲਬ ਦੂਜੇ ਤੇ ਡਿਪੈਂਡ ਸੀ, ਤੇ ਉਹੀ ਲੱਗਦਾ ਕਿ ਜਿਸ ਮਤਲਬ ਜੋ ਉਹਨਾਂ ਦੇ ਉੱਤੇ ਬੀਤ ਸਕਦੀ ਉਹ ਅਸੀਂ ਨੀ ਸਮਝ ਸਕਦੇ, ਉਹ ਅੰਦਰ ਹੀ ਮਤਲਬ ਕਹਿ ਨੀ ਪਾਉਂਦੇ ਸੀ ਕਿਉਂਕਿ ਬੋਲ ਨੀ ਪਾਉਂਦੇ ਸੀ, ਉਹਨਾਂ ਨੂੰ MND ਡਿਸੀਜ਼ ਸੀ ਨਾ, ਤੇ ਜੋ ਉਹਨਾਂ ਦੀ ਹਾਲਤ ਸੀ ਉਹ ਕਈ ਵਾਰ ਇੱਦਾਂ ਆਪਣੇ ਆਪ ਤੋਂ ਫੀਲ ਹੁੰਦਾ ਸੀ ਕਿ ਨਹੀਂ ਉਹ ਅੰਦਰ ਹੀ ਅੰਦਰ ਕਾਫੀ ਕੁਛ ਘੁਲਦਾ ਪਿਆ ਉਹਨਾਂ ਦੇ ਅੰਦਰ, ਪਰ ਕਹਿ ਨੀ ਪਾ ਰਹੇ ਨਾ, ਤੇ ਉਹੀ ਉਹ ਕਿ ਹੁਣ ਸੋਚ ਕੇ ਲੱਗਦਾ ਕਿ ਨਹੀਂ ਪਰਮਾਤਮਾ ਨੇ ਸ਼ਾਇਦ ਕੁਛ ਸੋਚ ਕੇ ਹੀ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਕਿ ਉਹ ਵੀ ਆਪਣੇ ਆਪ ਤੋਂ ਮਜਬੂਰ ਹੋਏ ਹੋਏ ਸੀ ਅੰਦਰੋਂ।
1: ਬਿਲਕੁਲ ਸਮਾਂ ਤਾਂ ਹੁੰਦਾ ਹਰ ਇੱਕ ਦਾ, ਕਿਸੇ ਦਾ ਜਾਣਦਾ ਹੁੰਦਾ ਜਦੋਂ ਜਿਵੇਂ ਸਮਾਂ ਪੂਰਾ ਹੋਇਆ, ਆਪਾਂ ਸ਼ੁਰੂ ਤੋਂ ਪੜ੍ਹਦੇ ਆਏ ਸਵਾਸਾਂ ਦੀ ਪੂੰਜੀ ਹੈ, ਜਦੋਂ ਸਵਾ ਪੂੰਜੀ ਖਤਮ ਹੋ ਗਈ ਤਾਂ ਬੰਦੇ ਨੇ ਜਾਣਾ ਆ, ਲੇਕਿਨ ਉਸ ਸਮੇਂ ਆਪਾਂ ਨੂੰ ਲੱਗਦਾ, ਲੇਕਿਨ ਐਂਡ ਆਫ ਦਾ ਡੇ ਬਾਅਦ 'ਚ ਜਾ ਕੇ ਚੀਜ਼ਾਂ ਲੱਗਦੀਆਂ ਵੀ ਠੀਕ ਹੈ ਵੀ ਜੋ ਹੋਇਆ ਉਹ ਠੀਕ ਹੋਇਆ, ਨਹੀਂ ਤਾਂ ਸਾਡੀ ਤਾਂ ਇੱਛਾਵਾਂ ਕਦੀ ਖਤਮ ਨਹੀਂ ਹੋਣੀਆਂ ਭੈਣ ਜੀ।
2: ਹਾਂਜੀ ਹਾਂਜੀ,
1: ਅਸੀਂ ਕਹਿੰਦੇ ਵੀ ਸਾਡਾ ਆਹ ਵੀ ਹੁੰਦਾ, ਮੈਂ ਕਿਉਂਕਿ ਜਿਹੜੀ ਅਚੀਵਮੈਂਟ ਸਾਡੀ ਜ਼ਿੰਦਗੀ 'ਚ ਕਦੀ ਆਈ ਨਹੀਂ ਹੁੰਦੀ ਜਿਵੇਂ ਜਿਵੇਂ ਆਉਂਦੀ, ਔਰ ਉਦੋਂ ਸਾਡੇ ਕੋਈ ਜਿਹੜੇ ਬਿਲਕੁਲ ਕਲੋਜ਼ ਨੇ ਭੈਣ ਭਰਾ ਮਾਂ ਪਿਓ ਨਹੀਂ ਹੁੰਦੇ ਨਾ, ਅਸੀਂ ਕਹਿੰਦੇ ਯਾਰ ਜੇ ਹੁੰਦੇ ਨਾ ਅੱਜ ਮੈਂ ਇੱਥੇ ਮੁਕਾਮ 'ਤੇ ਹਾਂ ਜਾਂ ਮੇਰੇ ਕੋਲ ਆਹ ਚੀਜ਼ ਹੈਗੀ ਆ, ਉਹ ਬੜੇ ਖੁਸ਼ ਹੁੰਦੇ, ਉਹ ਪਰ ਐਕਚੁਅਲੀ ਖੁਸ਼ ਹੈਗੇ ਆ, ਉਹਨਾਂ ਦੀ ਬਲੈਸਿੰਗ ਨਾਲ ਹੀ ਅਸੀਂ ਚੀਜ਼ਾਂ ਸਾਨੂੰ ਮਿਲੀਆਂ ਨੇ, ਅਸੀਂ ਇਸ ਕਾਮਯਾਬੀ 'ਤੇ ਪਹੁੰਚੇ ਹਾਂ। ਮੈਂ ਤਾਂ ਆਪਣੀ ਹਰ ਅਚੀਵਮੈਂਟ ਨੂੰ ਆਪਣੀ ਕਾਮਯਾਬੀ ਮੰਗਦਾ, ਕੁਛ ਵੀ ਆ, ਗੱਡੀ ਲੈ ਲਓ ਤਾਂ ਉਹ ਵੀ ਕਾਮਯਾਬੀ ਆ, ਕਰ ਲੈ ਲਓ ਉਹ ਵੀ ਕਾਮਯਾਬੀ ਆ, ਜੋਬ ਚੰਗੀ ਉਹ ਵੀ ਕਾਮਯਾਬੀ ਆ, ਚੰਗੇ ਮਿੱਤਰ ਮਿਲ ਗਏ ਨੇ, ਚੰਗੇ ਭੈਣ ਭਰਾ ਤੁਹਾਡੇ ਮਿਲ ਗਏ, ਉਹ ਵੀ ਇੱਕ ਕਾਮਯਾਬੀ ਆ।
0: ਬਿਲਕੁਲ,
1: ਇਹ ਡਿਪੈਂਡ ਕਰਦਾ ਤੁਸੀਂ ਉਹਨੂੰ ਕਿੱਦਾਂ ਸੈਲੀਬ੍ਰੇਟ ਕਰਦੇ ਹੋ, ਪਰ ਇਸ ਕਰਕੇ ਜਿਹੜੀ ਜੇ ਆ ਉਹਨੂੰ ਹਮੇਸ਼ਾ ਪੋਜ਼ਿਟਿਵ ਤਰੀਕੇ ਨਾਲ ਰਹੋ, ਬੜਾ ਵਧੀਆ ਕਰਦੇ ਤੁਸੀਂ, ਬੜਾ ਵਧੀਆ ਪੋਜ਼ਿਟਿਵ ਤਰੀਕੇ ਨਾਲ ਲਿਆ, ਤੇ ਸਾਡਾ ਤਾਂ
2: ਸਾਡਾ ਜੇ ਆਪਾਂ ਮਿਹਨਤ ਕਰਦੇ ਪਏ ਵੀਰ ਜੀ, ਉਹੀ ਆਪਾਂ ਨੂੰ ਪਰਮਾਤਮਾ ਫਲ ਦਿੰਦਾ ਪਿਆ।
1: ਜੀ ਜੀ ਬਿਲਕੁਲ, ਪਰ ਮੈਂ ਤਾਂ ਦੂਜੀ ਭੈਣ ਜੀ ਕਰ ਰਿਹਾ, ਤੁਸੀਂ ਤਾਂ ਛੁੱਟੀ ਮਾਰ ਕੇ ਬੈਠੇ ਹੋ।
2: ਜੇ ਮੈਂ ਬੈਠੀ ਆ ਤਾਈਓ ਮਸੀਨਾ ਸਾਹਮਣੇ ਬਈ ਇਹ ਮੈਸੇਜ ਮੈਨੂੰ ਭੇਜਦੀ ਪਈ
1: ਹੈ। ਇਸ ਕੁੰਦਰ ਭੈਣ ਜੀ ਕੰਮ ਕਰ ਰਹਾ ਆਪ ਤੋਂ ਭਾਈ, ਤੁਹਾਨੂੰ ਤੋਂ ਲੈ ਰਹੇ ਨਜ਼ਾਰੇ ਲੈ ਰਹੇ, ਬਾਤਾਂ ਕਰ ਰਹੇ ਰੇੜੀ ਬੈਠੇ ਆ,
2: ਮੇਰੇ ਹੌਸਲੇ ਭਰੀ ਕੰਮ ਕਰ ਰਹੀ ਹੈ ਕਿ ਨਹੀਂ ਭੈਣ, ਮੈਸੇਜ ਕਰ ਰਹੀ, ਫੋਨ ਕਰ ਰਹੀ ਹੈ, ਮੈਂ ਆਪਣਾ ਸੱਸ ਕੇ ਹੋਰ ਦੋ ਸ਼ਰਟ ਹੋਰ ਐਕਸਟਰਾ ਕਰ ਦੂੰਗੀ।
0: ਥੈਂਕ ਯੂ ਭੈਣ ਜੀ, ਥੈਂਕ ਯੂ, ਥੈਂਕ ਯੂ,
2: ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ, ਕਿ ਤੁਹਾਡਾ ਦਿਨ ਵਧੀਆ ਵਧੀਆ ਰਹੇ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ,
3: ਹੈਲੋ
0: ਜੀ, ਰੋਟੀ ਪਾਣੀ ਆਟਾ ਉਟਾ ਜਾ ਗੁੰਨਣ ਡੇ ਮੈਨੂੰ ਲੱਗਦਾ ਹਲੇ ਨਾ, ਹਲੇ ਆਵਾਜ਼ ਤਾਂ, ਜਾਂ ਫਿਰ ਮੈਨੂੰ ਲੱਗਦਾ ਸਫਾਈਆਂ ਕਰਨ ਡੇ ਨਾ, ਜਿੱਦਾਂ ਬੰਦਾ ਥੱਲੇ ਆਪਣਾ ਬੈਡ ਦੇ ਥੱਲੇ ਜਦੋਂ ਲੰਮੀ ਬਾਂਹ ਕਰਕੇ ਝਾੜੂ ਮਾਰਦਾ ਨਾ, ਤੇ
1: ਫੋਨ ਦੂਰ ਪਿਆ ਹੁੰਦਾ,
0: ਹਾਂ ਆਵਾਜ਼ ਫਿਰ ਇੱਥੇ ਆਉਂਦੀ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਹੈਲੋ, ਆਂਟੀ ਜੀ ਨਾਲ ਗੱਲ ਕਰ ਲਈ। ਆਂਟੀ ਸਤਿ ਸ਼੍ਰੀ ਅਕਾਲ। ਆ ਹੁੰਦੀ ਆਵਾਜ਼, ਅੱਜ ਕੱਲ ਦੀਆਂ ਕੁੜੀਆਂ ਦੀ ਆਵਾਜ਼ ਹੀ ਨੀ ਆਂਟੀ ਨਿਕਲਦੀ,
3: ਬੈਡ ਥੱਲੇ ਵਾੜਤੀ।
0: ਲੰਮੀ ਬਾਂਹ ਕਰਕੇ ਕੱਢਣਾ ਪੈਂਦਾ ਉਹ ਥੱਲੇ, ਬੜਾ ਧੂੜ ਮਿੱਟੀ
3: ਕਰਕੇ ਗੇੜਾ ਦੇ ਦਿੰਦੇ ਆ,
1: ਗੇੜਾ ਦੇਣਾ ਭਾਵੇਂ ਬੈਡ ਥੱਲੇ ਗੇੜਾ ਦਵਾ ਕਿੱਦੇ ਚ।
0: ਪਹਿਲਾਂ ਕਹਿੰਦੀਆਂ ਵੀ ਬਾਕਸ ਵੀ ਚਾਹੀਦਾ ਥੱਲੇ ਨਾ, ਹੁਣ ਬਾਕਸ ਵੀ ਆ ਗਿਆ ਥੱਲੇ, ਫਿਰ ਸਫਾਈ ਕਰਨੀ ਤਾਂ ਔਖੀ ਹੋਣੀ ਆ।
3: ਕੱਪੜੇ ਲੈਣੇ ਆ, ਹੋਰ ਆਪਣੀ
1: ਚੀਜ਼ਾਂ ਗਰਾ ਚੂਰਾ ਪਰ ਬਥੇਰੀਆਂ ਪਈਆਂ, ਇੱਥੇ ਕਬਾੜੀ ਵਾਲਾ ਨੀ ਆਉਂਦਾ ਨਾ, ਸਮਾਨ ਦੇ ਦੀ ਉਹਨੂੰ ਵਾਪਸ ਵੀ ਲੈ, ਤੂੰ ਗੱਤਾ ਵੀ ਲੈ ਜਾ, ਪਲਾਸਟਿਕ ਵੀ ਲੈ ਜਾ, ਆਉਂਦਾ ਨੀ ਨਾ ਇੱਥੇ, ਤਾਂ ਹੀ ਤਾਂ ਲੋਕਾਂ ਕੋਲ ਸਮਾਨ ਇੰਨਾ ਪਿਆ ਹੁੰਦਾ,
0: ਮੁੱਲ ਨੀ ਨਾ ਪੈਂਦਾ ਇੱਥੇ, ਹਨਾ ਆਂਟੀ ਆ ਬੋਤਲਾਂ ਬਾਤਲਾਂ ਇੱਕ ਤੇ ਵਿਕਣ ਲੱਗ ਪਏ,
3: 3 ਸੈਂਟ ਵਾਲੇ ਦੇ ਜਿਹੜਾ ਮੁੱਲ ਜਾਂ ਪੈਣ ਲੱਗ ਗਿਆ, ਨਿਆਣਿਆਂ ਨੂੰ ਆਦਤ ਪੈ ਗਈ ਹਨਾ, ਪਰ ਉਹ ਹਵਾ ਨਾਲ ਉੱਡ ਜਾਂਦੀਆਂ ਆ, ਬਾਹਰ ਰੱਖ ਦੋ ਤਾਂ
0: ਉਹ ਐਵੇਂ ਜਮਾ ਕਰਦੇ ਰਹੋ, ਉਹਦਾ ਵੀ ਕਚਰਾ ਹੀ ਇਕੱਠਾ ਹੁੰਦਾ ਵਾ ਇੰਨਾ, ਉੱਥੇ ਮਸ਼ੀਨ ਤੇ ਧਰੀ ਦੀ, ਉਹ ਕਹਿੰਦੇ ਨਹੀਂ ਨਹੀਂ ਆ ਨਹੀਂ, ਆ ਵਾਲੀ ਨਹੀਂ ਦੂਜੀ ਰੱਖੋ, ਨਹੀਂ ਆ ਵਾਲੀ ਗਲਤ ਰਾਤੀ, ਹੈਨਾ
1: ਉਹ ਵੀ ਪੰਗਾ ਪੈਂਦਾ ਉੱਥੇ,
0: ਉੱਥੇ ਵੀ ਪੰਗਾ ਹੀ ਆ।
1: ਹੋਰ ਸੁਣਾਓ ਆਂਟੀ ਜੀ, ਕਿਵੇਂ ਸਿਹਤ?
3: ਬਸ ਵਧੀਆ ਵਧੀਆ, ਸਿਹਤ ਨਾਲ ਵਧੀਆ। ਤੇ ਮੈਨੂੰ ਭਾਈ ਅਲ ਸ਼ਬਦ ਤਾਂ ਮੈਨੂੰ ਪਤਾ ਨਹੀਂ ਲੱਗਿਆ, ਪਰ ਮੈਂ ਕੁੜੀ ਤੋਂ ਸੁਣ ਲਏ ਤੇ ਜਿਵੇਂ ਵੀ ਉਹਨੇ ਕਰਤੇ ਠੀਕ ਹੈ, ਤੇ ਪਰ ਮੈਂ ਕਹਿੰਦੀ ਜੇ ਅੱਜ ਹਰਮੀਤ ਨਾ ਹੁੰਦਾ
0: ਜੀ
3: ਤੇ ਅੱਜ ਸੁੱਖ ਦਾ ਪ੍ਰੋਗਰਾਮ ਕੌਣ ਕਰਦਾ ਵੀ?
1: ਆਂਟੀ ਦੀ ਜੇ ਬੜੀ ਸੋਹਣੀ ਫੜੀ,
0: ਸਹੀ ਗੱਲ ਹੈ। ਮੈਂ ਕਈ ਚੀਜ਼ਾਂ ਦਾ ਆਂਟੀ ਸਾਨੂੰ ਜ਼ਿੰਦਗੀ ਚ ਛੋਟੀ ਤੋਂ ਲੈ ਕੇ ਵੱਡੀਆਂ ਦਾ ਚੇਤੇ ਚੇਤਾ ਵੀ ਨਹੀਂ ਹੁੰਦਾ, ਤੁਹਾਡੀ ਸਮਝ ਤੋਂ ਕਿੰਨੀਆਂ ਪਰੇ ਹੁੰਦੀਆਂ ਵਾ ਇਹ ਚੀਜ਼ਾਂ, ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਵਾ, ਪਰ ਫਿਰ ਵੀ ਆਪਾਂ ਫਿਰ ਵੀ ਯਕੀਨ ਨਹੀਂ ਕਰ ਪਾਉਂਦੇ, ਫਿਰ ਵੀ ਸਾਨੂੰ ਡਾਊਟ ਹੀ ਰਹਿੰਦਾ ਹਮੇਸ਼ਾ ਵੀ ਹਾਏ ਜੇ ਇੱਦਾਂ ਨਾ ਹੋਇਆ ਤਾਂ ਕੀ ਹੋਜੂਗਾ,
3: ਜਿਹੜਾ ਕੁਛ ਹੋਣਾ ਵੀ ਹਰ ਹੀਲੇ ਹੋ ਕੇ ਰਹਿਣਾ ਹੈਗਾ।
0: ਹਾਂ ਵੇਖ ਲਓ,
3: ਸਾਹ ਸਾਹ ਆਉਂਦੇ ਚਾਹੀਦੇ ਹੈਗੇ ਮੇਨ ਤਾਂ,
0: ਪਰ ਜਿਦਾਂ ਤੁਸੀਂ ਵੀ ਗੱਲ ਕਰ ਰਹੇ ਹੋ, ਮੈਨੂੰ ਲੱਗਦਾ ਵੀ ਜਦੋਂ ਕੋਈ ਅੱਜ ਤੋਂ ਕੋਈ 2-4 ਮਹੀਨੇ 6 ਮਹੀਨੇ ਪਹਿਲਾਂ ਆਪਾਂ ਸੋਚਿਆ ਨੀ ਹੋਊਗਾ ਵੀ ਤੁਸੀਂ ਆ ਕੇ ਪ੍ਰੋਗਰਾਮ ਕਵਰ ਕਰਨੇ, ਹੈਨਾ ਵੀ ਸਾਨੂੰ ਕੋਈ ਚਿੱਤ ਖਿਆਲ ਹੀ ਨਹੀਂ ਹੁੰਦਾ, ਇਹ ਤੇ ਛੋਟੀ ਜਿਹੀ ਇੱਕ ਐਗਜ਼ਾਮਪਲ ਆ, ਮਤਲਬ ਸਾਨੂੰ ਬੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਜਿਹਦਾ ਚਿੱਤ ਖਿਆਲ ਹੀ ਨਹੀਂ, ਤੇ ਆਪਾਂ ਜੇ ਇਹੋ ਜਿਹੀਆਂ ਇਕੱਠੀਆਂ ਕਰ ਲਈਏ ਵੀ ਯਾਰ ਜਦੋਂ ਲੋੜ ਪੈਂਦੀ ਆ ਉਦੋਂ ਉਹ ਤੁਹਾਡਾ ਕੋਈ ਨਾ ਕੋਈ ਹੱਲ ਕੱਢਦਾ ਵਾ ਤੁਹਾਡਾ,
1: ਬਿਲਕੁਲ
3: ਕਈ ਵਾਰੀ ਆਪਾਂ ਭੁੱਲੇ ਬੈਠੇ ਹੁੰਦੇ ਨਾ ਕਿਸੇ ਨੂੰ ਫੋਨ ਕਰਕੇ, ਉਹ ਅਗਲਾ ਕਹਿੰਦਾ ਅੱਜ ਯਾਦ ਤੈਨੂੰ ਮੇਰੀ ਕਿਵੇਂ ਯਾਦ ਆ ਗਈ, ਨਹੀਂ ਯਾਦ ਤਾਂ ਸੀਗਾ ਦਿਮਾਗ ਚ ਤਾਂ ਹੁੰਦਾ ਹੈਗਾ, ਪਰ ਉਵੇਂ ਆਪਾਂ ਉਹਦੇ ਤੋਂ ਦੂਰ ਬੈਠੇ ਹੁੰਦੇ ਹੈਗੇ, ਕਿਸੇ ਨਾਲ ਭਾਵਾਂ ਦੀ ਆਪਾਂ ਮਹੀਨਾ ਖੰਡ ਵੀ ਇਕੱਠੇ ਰਹੇ ਹਾਂ ਕੁਛ ਕੀਤਾ ਨਾ, ਤੇ ਉਹ ਆਪਣੇ ਯਾਦ ਤਾਂ ਪਏ ਹੁੰਦੇ ਆ ਨਾ ਉੱਥੇ ਵੀ, ਹਾਂ ਵੀ ਆਹ ਬੰਦਾ ਹੈਗਾ ਵੀ, ਪਰ ਉਹਦੇ ਨਾਲ ਉਵੇਂ ਹੀ ਆਪਾਂ ਗੱਲ ਕਰਦੇ ਹਾਂ ਜਿਵੇਂ ਉਸ ਲਹਿਜੇ ਚ ਉਦੋਂ ਕਰਦੇ ਸੀ
0: ਜੀ। ਸੋ ਚੰਗਾ ਤੁਸੀਂ ਜੇ ਚੰਗੇ ਮੂਡ ਤੇ ਛੱਡੀ ਗੱਲ ਤੇ ਤੁਸੀਂ ਉੱਥੋਂ ਚੰਗੇ ਤੋਂ ਹੀ ਗਾਂ ਸ਼ੁਰੂ ਕਰ ਲੈਂਦੇ ਹੋ, ਤੇ ਜੇ ਤੁਸੀਂ ਮਾੜੇ ਤੇ ਛੱਡੀ ਆ ਤੇ ਫਿਰ ਉਹ ਫਿਰ ਕਿੱਥੋਂ ਸ਼ੁਰੂ ਹੋਣੀ ਹੈ।
1: ਆਂਟੀ ਨੇ ਕਹਿਣਾ ਵੀ ਜੇ ਕੁੜਮਣੀ ਦਾ ਸੂਟ ਫੁੱਲਣਾ ਲਾਇਆ ਹੁੰਦਾ ਤੇ ਵਧੀਆ ਗੱਲ ਕਰਦੀ ਸਾਡੇ ਨਾਲ, ਜੇ ਭੂਆ ਸੱਸ ਦਾ ਸੂਟ ਚੰਗਾ ਨਾਲ ਪੱਗ ਵੀ ਲਾ ਦੇ ਫੁੱਪੜ ਦੀ, ਜੇ ਪੱਗ ਵੀ ਲੱਗੀ ਤੇ ਵਧੀਆ ਹੋਣਾ ਸੀ।
3: ਜੇ
1: ਬਰਾਤ ਗਈ ਤੋਂ ਟੂਮਾਂ ਪਈਆਂ ਹੁੰਦੀਆਂ ਤੇ ਗੱਲ ਹੋਰ ਹੋਣੀ ਸੀ, ਕਈ ਹੈਗੇ ਨੇ ਕਈ ਕਈ ਇਸ ਜੇ ਚ ਫਸ ਜਾਂਦੇ ਨੇ ਕਈ ਜਾ ਕੇ, ਕੁੜੀ ਮੁੰਡੇ ਦਾ ਵਿਆਹ ਸੀ ਤੇ ਮੁੰਡੇ ਵਾਲੇ ਨੇ ਕੁੜੀ ਵਾਲੇ ਨੂੰ ਕਿਹਾ ਵੀ ਸਾਨੂੰ ਕੁਛ ਨੀ ਲੈਣਾ ਦੇਣਾ, ਬਸ ਬਰਾਤ ਦੀ ਸੇਵਾ ਕਰਦੇ ਜੀ, ਜਿਹੜਾ ਅੱਜ ਕੱਲ ਬੜਾ ਸੋਹਣਾ ਡਾਇਲੋਗ, ਬਰਾਤ ਦੀ ਸੇਵਾ ਕਰੋ ਜੀ, ਬਰਾਤ ਨੂੰ ਯਾਦ ਰਵੇ, ਯਾਦਗਾਰੀ ਵਿਆਹ ਬਣਾ ਦਿਆ ਜੀ, ਇੰਨੀ ਸੇਵਾ ਕਰਿਆ ਜੀ। ਕਹਿੰਦੇ ਕੋਈ ਚੱਕਰ ਨੀ ਨਾ, ਤੇ ਕੁੜੀ ਵਾਲੇ ਥੋੜਾ ਜਿਹਾ ਪਰਿਵਾਰ ਨਾ ਉਹਦੇ ਕੁੜੀ ਦੇ ਨਾਨਕੇ ਥੋੜੇ ਜਿਹੇ ਵੈਲੀ ਟਾਈਪ ਦੇ ਸੀਗੇ ਨਾ, ਤੇ ਉਹਨਾਂ ਨੇ ਕਿਤੇ ਰਾਜਸਥਾਨ ਚ ਕਿਤੇ ਟਰੱਕ ਲੁੱਟਿਆ ਕੰਬਲਾਂ ਕੁੰਬਲਾਂ ਦਾ ਰਜਾਈਆਂ ਵਾਲਾ, ਤੇ ਉਹ ਸਾਰੇ ਕੰਬਲੇ ਇਹਨਾਂ ਨੇ ਭੇਜ ਤੇ ਕੁੜੀ ਵਾਲੇ ਪਾਸੇ ਵੀ ਆ ਤੁਸੀਂ ਇੱਧਰ ਲੈ ਜਾਓ ਵੀ ਸਮਾਨ ਉਹਨਾਂ ਭਰਾ ਕਰ ਦਿਓ, ਤੇ ਉਹ ਜਦੋਂ ਫਿਰ ਬਰਾਤ ਆਈ ਤੇ ਗਾਂਹ ਕੁੜੀਆਂ ਵਾਲਾ ਕੋਈ ਕੰਬਲ ਟਰੱਕ ਚ ਲੁੱਟਿਆ ਸੀ ਇਹਨਾਂ ਨੇ, ਉਹ ਕੰਬਲ ਉਹਨਾਂ ਨੇ ਇਕੱਲੇ ਇਕੱਲੇ ਬਰਾਤੀ ਨੂੰ ਨਾ ਦੋ ਦੋ ਕੰਬਲ ਚੁਕਾ ਤੇ ਲੈ ਵੀ, ਉਹ ਵੀ ਸਾਰੀ ਬਰਾਤ ਵੀ ਖੁਸ਼ ਵੀ ਲੈ, ਬੜੀ ਸੇਵਾ ਕੀਤੀ ਹੈ। ਉਹ ਬਾਅਦ ਚ ਜਾ ਕੇ ਪਤਾ ਲੱਗਾ ਉਹ ਫੜੇ ਗਿਆ ਤੇ ਕੁੜੀ ਦੇ ਮਾਮੇ ਬਈ ਇਹਨਾਂ ਤੋਂ ਚੋਰੀ ਕੀਤੀ, ਹੁਣ ਉਹਨਾਂ ਨੇ ਸਮਾਨ ਵੀ ਤਾਂ ਬਰਾਮਦ ਕਰਨਾ ਸੀ, ਉਹ ਫਿਰ ਇਕੱਲੇ ਇਕੱਲੇ ਬਰਾਤੀ ਦੇ ਘਰੋਂ ਜਾ ਕੇ ਸਮਾਨ ਬਰਾਮਦ ਕੀਤਾ ਤੇ ਉਹ ਦਿੱਲੀ ਬਾਰਡਰ ਤੇ ਫੜਿਆ ਸੀ ਉਹ ਟਰੱਕ, ਤੇ ਕੇਸ ਵੀ ਉਸੇ ਇਲਾਕੇ ਚ ਹੋਇਆ, ਦਰਜ ਹੋ ਗਿਆ। ਹੁਣ ਗਵਾਹੀਆਂ ਵਾਸਤੇ ਜਦੋਂ ਜਾਂਦੇ ਆ ਜਿਹੜੇ ਬੰਦੇ ਫੜੇ ਗਏ, ਉਹ ਸਾਰੇ ਬਰਾਤੀ ਉੱਥੇ ਗਵਾਹੀ ਭਰਨ ਜਾਂਦੇ, ਕਹਿੰਦੇ ਤੁਸੀਂ ਵਾਕਿਆ ਚੰਗਾ ਯਾਦਗਾਰੀ ਬਣਾ ਤਾ ਸਾਡਾ ਵਿਆਹ,
0: ਚੰਗੀ ਸੇਵਾ ਕੀਤੀ,
1: ਬਸ ਚੰਗੀ ਸੇਵਾ ਕਰਦੇ ਜੀ ਤੁਸੀਂ ਸਾਡੀ, ਯਾਦਗਾਰੀ ਰਵੇ। ਉਹ ਮੁੰਡਾ ਹਜੇ ਤਾਂ ਕੁੜੀ ਨੂੰ ਕਹਿਣ ਲੱਗਾ, ਚੰਗੀ ਤੁਸੀਂ ਯਾਦਗਾਰੀ ਬਣਾਈ, ਮੇਰੇ ਸਾਰੇ ਰਿਸ਼ਤੇਦਾਰ ਉੱਥੇ ਜਾਂਦੇ ਤਾਂ ਤਰੀਕ ਤੇ ਜਾਂਦੇ। ਹਾਂਜੀ ਹਾਂਜੀ,
3: ਤੁਹਾਡੀ ਕੀ ਅੱਜ ਵਾਈਫ ਦਾ ਜਨਮ ਦਿਨ ਹੈਗਾ?
1: ਹਾਂਜੀ ਹਾਂਜੀ ਹਾਂਜੀ,
3: ਜੇ ਅੱਜ ਵੀ ਵਧੀਆ ਦਿਨ ਹੁੰਦਾ ਤਾਂ ਉਹਨੂੰ ਬੀਚ ਬੂਚ ਤੇ ਵਿਚਾਰੀ ਨੂੰ ਲੈ ਜਾਣਾ ਸੀ,
1: ਮੈਂ ਠੰਡ ਲਵਾਣੀ
3: ਬੜੀ ਚੱਲੀ ਜਾਂਦੀ
0: ਜੀ, ਬੜੀ
3: ਚੱਲੀ ਜਾਂਦੀ
0: ਜੀ, ਵਧੀਆ ਹੁੰਦਾ
3: ਦੀ ਨਾਲ ਬਣਾ ਕੇ ਘਰੇ ਮੁੱਠਾਂ ਦੀ ਦਾਲ ਬਣਾ ਕੇ ਉਹਨੂੰ ਅਦਰਕ ਲਸਣ ਦਾ ਤੜਕਾ ਲਾ ਕੇ ਖਾ ਲਓ ਬਸ,
0: ਆਂਡੇ ਆ ਵਧੀਆ ਨਾਲ ਹੱਲ ਵੀ ਦਾਤਾ ਨਾਲ।
3: ਹੋਰ ਠੰਡ ਹੈ ਵੀਲੇ, ਠੰਡ ਚ ਬਿਮਾਰ ਥੋੜੋ ਹੋਣਾ, ਹੁਣ ਮੀਚ ਚ ਜਾ ਕੇ ਬਾਹਰ ਜਾ ਕੇ ਨਾਲੇ ਨਿਆਣੇ ਨਿਆਣੇ ਸੂਪ ਪੀਣਗੇ,
1: ਨਹੀਂ ਨਹੀਂ ਵਧੀਆ, ਪਰ ਸੂਪ ਦਾ ਮਜ਼ਾ, ਸੂਪ ਦਾ ਮਜ਼ਾ ਵੀ ਤਾਂ ਆਉਣਾ ਜੇ ਠੰਡ ਲੱਗੀ ਹੋਵੇ, ਪਹਿਲਾਂ ਠੰਡ ਲਵਾਵਾ ਫਿਰ ਸੂਪ ਨਾ, ਫਿਰ ਮਜ਼ਾ ਆਉਣਾ ਪੀਣ ਦਾ।
3: ਹਾਂ ਇਹ ਵੀ ਗੱਲ
1: ਜੀ ਆਂਟੀ,
3: ਚਲੋ
0: ਥੈਂਕ ਯੂ ਆਂਟੀ,
1: ਝਾੜੂ ਛੱਡਦਾ
4: ਅੱਜ ਨਾ ਹਰਮੀਤ ਵੀਰ ਜੀ, ਮੈਂ ਇੱਕ ਗੱਲ ਦੱਸਾਂ ਤੁਹਾਨੂੰ, ਤੁਹਾਡੇ ਜਦੋਂ ਦੇ ਤੁਸੀਂ ਆਉਣ ਲੱਗੇ ਹੋ ਨਾ, ਅੱਜ ਨਾ ਕੋਈ ਸਮਾਨ ਲੈਣ ਆਇਆ, ਛੱਡਣ ਆਇਆ ਸੀਗਾ ਕੋਈ, ਮਤਲਬ ਉਹ ਮੈਂ ਉਹ ਆਉਂਦੇ ਸਨ ਨਾ, ਬੰਦਾ ਗੱਲ ਕਰਨ ਲੱਗ ਗਿਆ ਦੇਖ ਕੇ, ਜਿੱਦਾਂ ਬੰਦੇ ਨੂੰ ਹੁੰਦਾ ਨਾ ਕਿ ਦੇਖੀ ਇੰਡੀਅਨ ਹੈ ਨਾ, ਤੇ ਮੈਂ ਕਿਹਾ ਹਾਂਜੀ ਇੰਡੀਅਨ ਆ, ਤੇ ਫਿਰ ਉਹਨੇ ਸਮਾਨ ਜਿੱਥੇ ਵੀ ਮੈਂ ਕਿਹਾ ਰੱਖਤਾ ਨਾ, ਤੇ ਫਿਰ ਮੇਰੇ ਤੋਂ ਵੀ ਨੀ ਹੋਇਆ, ਮੈਂ ਕਿਹਾ ਲੱਗ ਤਾਂ ਇੰਡੀਅਨ ਦਾ ਨੀ ਰਿਹਾ ਹੈਗਾ ਇਹ, ਤੇ ਮੈਂ ਵੈਸੇ ਹੀ ਪੁੱਛ ਲੈਂਦੀ ਹੁਣ, ਮੈਨੂੰ ਵੀ ਗੱਲਾਂ ਦਾ ਹੁੰਦਾ ਨਾ, ਮੈਂ ਕਿਹਾ ਤੁਸੀਂ ਆਪ ਕਹਾਂ ਸੇ ਹੋ, ਕਹਿੰਦਾ ਮੈਂ ਹਰਿਆਣੇ ਸੇ ਹੋ ਕਰਨਾਲ ਸੇ, ਮੈਨੂੰ ਇੰਨਾ ਲੱਗਿਆ ਆਪਣਾ ਕਿ ਫਿਰ ਮੈਂ ਉਹਨਾਂ ਨੂੰ ਤੁਹਾਡੇ ਬਾਰੇ ਦੱਸਿਆ ਨਾ, ਮੈਂ ਕਿਹਾ ਲੈ ਜਦੋਂ ਦੇ ਹਰਮੀਤ ਜੀ ਆਉਣ ਲੱਗੇ ਨੇ ਆਪਣਾ ਪੰਜਾ, ਮਤਲਬ ਏਦਾਂ ਲੱਗ ਗਏ ਕੋਈ ਹਰਿਆਣਵੀ ਮਿਲਦਾ, ਹੁਣ ਏਦਾਂ ਲੱਗਦਾ ਸਾਰੇ ਆਪਣੇ ਹੀ ਨੇ,
1: ਆਪਣੇ ਤੋਂ ਆਪਣੇ ਹੋਏ ਜੀ,
4: ਆਪਣੇ ਹੋਵੇ ਆ। ਤੇ ਬਾਕੀ ਬਾਕੀ ਮੈਂ ਤੁਹਾਨੂੰ ਦੱਸਦੀ ਹਾਂ, ਜੇ ਤੇ ਗੱਲ ਹੈ ਨਾ, ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਲੇਡੀ ਬਾਰੀ ਕਿਹਾ ਜਾਂਦਾ ਹਾਏ, ਜਿੱਦਾਂ ਸੇਠੀ ਜੀ ਕਹਿ ਕੇ ਗਏ ਆ ਕਿ ਨਾ ਬੰਦੇ ਨੂੰ ਬਿਠਾ ਦਿੰਦੇ ਆ, ਹਨਾ, ਮਤਲਬ ਏਦਾਂ ਕਰਕੇ ਕੋਈ ਵੀ ਬੰਦਾ ਸੋਚਦਾ ਨਾ, ਤੇ ਮੈਂ ਹਮੇਸ਼ਾ ਇਹਨਾਂ ਨੂੰ ਹਮੇਸ਼ਾ ਇਹੀ ਗੱਲ ਕਹਿੰਦੀ ਹਾਂ, ਜਿੰਨੀ ਤਾਂ ਲੇਡੀਜ਼ ਹੁੰਦੀ ਨਾ ਕਹਿੰਦੀ ਆ ਜੇ ਮੈਂ ਨਾ ਤੁਹਾਡੀ ਲਾਈਫ ਚ ਆਈ ਹੁੰਦੀ ਨਾ, ਪਤਾ ਹੋਣਾ ਸੀ, ਲੱਗਣਾ ਸੀ, ਇਹ ਮੈਂ ਕਹਿੰਦੀ ਆ ਤੁਸੀਂ ਕਿਉਂ ਮੇਰੇ ਪਿੱਛੇ ਪਏ ਹੋ, ਤੁਹਾਨੂੰ ਤਾਂ ਬਹੁਤ ਵਧੀਆ ਮਿਲ ਸਕਦੀ ਆ, ਕਿਉਂ ਤੁਸੀਂ ਇੱਦਾਂ ਸੋਚਦੇ ਹੋ, ਕਿਉਂਕਿ ਇੱਥੇ ਤਾਂ ਪਿਆਰ ਕਹਿੰਦੇ ਦਿਲ ਤੇ ਥੋੜਾ ਮਿਲਦਾ, ਬੰਦੇ ਨੂੰ ਰਿਲੈਕਸ ਛੱਡੋ, ਬੰਦੇ ਨੂੰ ਜਿਹੜਾ ਕੋਲਡ ਵਾਰ ਆ ਉਹ ਕਰੋ, ਜੇ ਜੂ ਵਾਲੀ ਨਾ ਕਰੋ, ਮੈਂ ਕਿਹਾ ਤੁਸੀਂ ਮੇਰੇ ਮਗਰ ਪਏ ਸੀ, ਮੈਂ ਤਾਂ ਇਹ ਕੁੜੀ ਨਾਲ ਹੀ ਵਿਆਹ ਕਰਨਾ ਹੈ ਕਿਵੇਂ, ਨਹੀਂ ਨਹੀਂ ਨਹੀਂ ਆਪਣੇ ਘਰਦਿਆਂ ਨੂੰ ਵੀ ਮਨਾਇਆ, ਫਿਰ ਉਹਨਾਂ ਦੀ ਆਏ ਕਹਿੰਦੇ ਜੇ ਮੈਨੂੰ ਵੀ ਪਤਾ ਲੱਗਦਾ ਕਿ ਹੁੰਦਾ ਨਾ ਕਿ ਤੁਸੀਂ ਵਿਆਹ ਤੋਂ ਬਾਅਦ ਜੋਬ ਕਰਨੀ ਆ, ਮੈਂ ਵੀ ਨਹੀਂ ਸੀ ਕਰਾਉਣਾ
1: ਜੇ ਪਹਿਲਾਂ ਨਹੀਂ ਪਤਾ ਲੱਗਦਾ,
4: ਚਲੋ ਹਾਂ ਨਹੀਂ ਉਹ ਤੇ ਚਲੋ ਹਾਸਾ ਮਜ਼ਾਕ ਚ ਹੁੰਦਾ ਚਾਹੇ ਜੋ ਵੀ ਹੈਗਾ ਤੇ ਹੁੰਦਾ, ਤੇ ਜਿੱਦਾਂ ਤੁਸੀਂ ਕੇ ਐਫ ਸੀ ਦੀ ਵੀ ਗੱਲ ਕੀਤੀ ਨਾ, ਇਹ ਵਾਲਾ ਕਿੱਸਾ ਵੀ ਨਾ ਸਾਡੀ ਲਾਈਫ ਚ ਹੋਇਆ 5 ਸਾਲ ਪਹਿਲਾਂ, ਅਸੀਂ ਨਾ ਹੀ ਕਿਤੇ ਬੈਠੇ ਸੀਗੇ, ਇਹ ਖੁਦ ਹੀ ਮੈਨੂੰ ਦੱਸ ਰਹੇ ਕਹਿੰਦੇ ਹਾਂ ਤੁਹਾਨੂੰ ਪਤਾ ਜਿਹੜਾ ਕੇ ਐਫ ਸੀ ਦਾ ਜਿਹੜਾ ਓਨਰ ਹੈ ਨਾ, ਮਤਲਬ ਇਹਨੇ ਨਾ ਇੱਦਾਂ ਇੱਦਾਂ ਕਰਕੇ ਬਿਜ਼ਨਸ ਸ਼ੁਰੂ ਕੀਤਾ ਸੀ, ਇੰਨੀ 60+ ਦਾ ਹੋ ਗਿਆ ਸੀਗਾ, ਤੇ ਮਤਲਬ ਮੈਨੂੰ ਮੋਟੀਵੇਟ ਕਰ ਰਹੇ ਸੀ, ਮੈਂ ਕਿਹਾ ਟੈਨਸ਼ਨ ਨਾ ਲਓ, ਦੇਖੋ ਤੁਸੀਂ ਆਪ ਕਹਿ ਰਹੇ ਹੋ ਨਾ 60, ਮੈਂ ਵੀ ਕਰਾਂਗੀ,
1: ਪਰ ਤੁਸੀਂ ਤੇ 60 ਤੇ ਨਹੀਂ ਹੋਏ ਹੋਣੇ ਹਲੇ, ਉਸ ਤੋਂ ਬਾਅਦ ਜਾ ਕੇ ਸ਼ੁਰੂ ਕਰਾਂਗੇ,
4: ਹਲੇ ਤੈਨੂੰ ਮਿਲਣਾ ਤਾਂ ਹੋਤਾ ਦਿੱਲੀ ਰਹਿੰਦੀ ਆ, ਹੌਸਲਾ ਦਿੰਦੀ ਹੁੰਦੀ ਕਰਾਂਗੀ, ਮੈਂ ਵੀ ਕਰਾਂਗੀ, ਮੈਂ ਵੱਡਾ ਸਾਰਾ ਐਮਪਾਇਰ ਖੜਾ ਕਰਾਂਗੀ, ਛੋਟੇ ਮੋਟੇ ਕੰਮ ਦੇ ਨਾਲ ਕੀ ਹੁੰਦਾ, ਇਹ ਵੀ ਤਕੜੀ ਹੈ ਪਲੈਨਿੰਗ, ਬਹੁਤ ਵਧੀਆ ਪਲੈਨਿੰਗ, ਵੀ ਅੱਗੇ ਦੀ ਜ਼ਿੰਦਗੀ ਚਾਲੀ ਨਿਕਲਦੀ ਨਿਕਲਦੀ ਜਾਵੇ ਨਾ, ਏਦਾਂ ਹੀ ਗੱਲਾਂ ਨਾਲ ਆਪਾਂ ਪਾਉਂਦੇ ਰਹਿੰਦੇ ਹਾਂ, ਗੱਲਾਂ
1: ਦਾ ਕੜਾ ਬਣਾਉਂਦੇ ਰਹਿੰਦੇ,
4: ਗੱਲਾਂ ਕੜਾਉਂਦੇ ਰਹਿੰਦੇ ਆ,
1: ਤੁਸੀਂ 60 ਤੇ ਨਹੀਂ ਹੋਏ ਹੋਣੇ ਹਲੇ, ਹਲੇ ਤੇ ਮਰ ਕੇ 50 ਕ ਦੇ ਆਸ ਪਾਸ ਹੋਵੋਗੇ ਤੁਸੀਂ,
4: 50 ਨਹੀਂ, ਮਤਲਬ ਜਸਟ ਆਈ ਥਿੰਕ ਆਮ ਜਸਟ ਸਵੀਟ 60 ਰਾਈਟ ਨਾਓ,
1: ਹਾਂਜੀ ਬਾਪੂ ਨੇ 60 ਸ਼ੁਰੂ ਕੀਤਾ ਹੈ,
4: ਆਈ ਲੁੱਕ ਲਾਈਕ ਜਸਟ ਮਾਈ ਬੇਬੀ ਗਰਲ, ਯੈਸਟਰਡੇ ਆਈ ਟੋਲਡ ਯੂ ਮਾਈ ਫੇਸ ਜਸਟ ਲਾਈਕ ਅ ਕਿਡ ਬੇਬੀ ਜਸਟ 5 ਇਅਰ ਓਲਡ, ਐਵਰੀਵਨ ਸੇਜ਼ ਮੀ
1: ਅੰਗਰੇਜ਼ੀ ਤੇ ਉਹੀ ਬੋਲਦੇ
4: ਅਸੀਂ ਤਾਂ ਘਰ ਚ ਵੀ ਜਪਨ ਨੂੰ ਵੀ ਅੰਗਰੇਜ਼ੀ ਚ, ਮੈਂ ਇਹਨਾਂ ਨੂੰ ਕਈ ਜਾਵਾਂ, ਇੱਕ ਦਿਨ ਨਾ ਪ੍ਰੀਤਿੰਦਰ ਵੀਰ ਜੀ ਨਾਲ ਟੋਪਿਕ ਚੱਲ ਰਿਹਾ ਸੀ ਨਾ, ਉਹ ਲੈਂਗੁਏਜ ਨੂੰ ਲੈ ਕੇ ਸੀਗਾ ਵੀਰ ਜੀ ਕੁਛ ਨੀ ਹੈ ਐਕਸੈਂਟ ਹੀ ਹੁੰਦਾ ਸੀ ਇੰਨਾ ਹਸਾਨੀ ਆ ਮੈਂ ਬੱਚਿਆਂ ਨੂੰ ਮੈਂ ਕਿਹਾ ਕੀ ਤੁਸੀਂ ਪਏ ਰਹਿੰਦੇ ਹੋ ਨਾ ਗੱਲਾਂ ਕੁਛ ਨੀ ਹੈਗਾ ਇਹ ਸਿਰਫ ਮੈਂ ਕਿਹਾ ਤੁਸੀਂ ਆਪਣਾ ਥੋੜਾ ਚੇਂਜ ਕਰੋ ਟੋਨ ਮੈਂ ਕੀ ਕਹਿਣਾ ਹਾਈ ਜਾਲੀ ਦੇਖ ਨੋ ਬਾਰੇ ਆ ਜੀ
0: ਮਿਹਨਤ ਆ ਜੀ ਦਾ
4: ਦੇਖੋ ਮੈਂ ਆਪਣੀ ਲਾਈਫ ਦੇ ਵਿੱਚ ਸੀਰੀਅਸਲੀ ਕਹਾਂ ਬਹੁਤ ਕੁਛ ਦੇਖਣ ਦੇ ਬਾਅਦ ਵੀ ਸਾਰੀਆਂ ਚੀਜ਼ਾਂ ਚ ਜਿਉਂ ਜਿਉਂ ਬੰਦੇ ਦਾ ਇਨਸਾਨ ਦੀ ਉਮਰ ਜਾਂਦੀ ਹੈ ਨਾ ਇਨਸਾਨ ਆਪਣਾ ਤਜਰਬਾ ਲੈਂਦਾ ਨਾ ਮੈਨੂੰ ਜੇ ਦੇ ਨਾਲ ਇੰਨਾ ਕੁ ਜ਼ਿਆਦਾ ਹੁਣ ਪਿਆਰ ਪੈ ਗਿਆ ਨਾ ਮਤਲਬ ਮੈਂ ਸੋਚਦੀ ਨੀ ਹੈਗੀ ਹੁਣ ਏਦਾਂ ਨਾ ਹੁੰਦਾ ਏਦਾਂ ਹੋ ਗਿਆ ਨਾ ਫਿਰ ਵੀ ਇਨਸਾਨ ਆਪਾਂ ਕਦੇ ਨਾ ਕਦੇ ਤਾਂ ਸੋਚਦੀ ਹਾਂ ਨਾ ਫਿਰ ਅੱਜ ਕੱਲ੍ਹ ਤਾਂ ਮੇਰੀ ਏਦਾਂ ਦੀ ਸੋਚ ਹੋ ਗਈ ਸਮਟਾਈਮਸ ਮੈਂ ਕੋਈ ਚੀਜ਼ ਲੈਣ ਜਾਂਦੀ ਹਾਂ ਨਾ ਤਾਂ ਮੈਨੂੰ ਲੱਗਦਾ ਹਾਈ ਆ ਮੈਂ ਅੱਜ ਸਵੇਰੇ ਚਲੀ ਜਾਂਦੀ ਜੇ ਸ਼ਾਮ ਨੂੰ ਮਤਲਬ ਆਪਾਂ ਕਈ ਵਾਰ ਸੋਚ ਲੈਂਦੇ ਹਾਂ ਨਾ ਵੀ ਜੇ ਮੈਨੂੰ ਪਤਾ ਹੁੰਦਾ ਮੇਰਾ ਟਾਈਮ ਸੇਵ ਹੋ ਜਾਂਦਾ ਮੈਂ ਆ ਤਾਂ ਰਹੀ ਸੀ ਉੱਧਰ ਵੀ ਉੱਧਰ ਫਿਰ ਨਾ ਜਦੋਂ ਅਗਲੇ ਦਿਨ ਮੈਨੂੰ ਜਾਣਾ ਪੈ ਜਾਂਦਾ ਨਾ ਉਹ ਚੀਜ਼ ਤੇ ਉਹ ਜਾਂਦੇ ਜਾਂਦੇ ਵੀ ਸੋਚਦੀ ਆ ਵੀ ਰੱਬ ਨੇ ਇਹੋ ਜਿਹਾ ਕੀ ਕੀਤਾ ਕਿ ਮੈਨੂੰ ਦੁਬਾਰਾ ਜਾਂਦਾ ਉਹ ਸੱਚੀ ਕੁਛ ਨਾ ਕੁਛ ਆਪਣੇ ਨਾਲ ਇਹੋ ਜਿਹਾ ਹੋਇਆ ਹੁੰਦਾ ਮੈਨੂੰ ਕੋਈ ਹੋਰ ਚੀਜ਼ ਯਾਦ ਆ ਗਈ ਹੁੰਦੀ ਹੈ ਜਾਂ ਕੁਛ ਵੀ ਹੁੰਦਾ ਤਾਂ ਮੈਨੂੰ ਲੱਗਦਾ ਨਹੀਂ ਇਹ ਚੀਜ਼ ਹੋਣੀ ਹੁੰਦੀ ਹੈ ਆਪਾਂ ਸੋਚਣ ਲੱਗ ਜਾਂਦੇ ਹਾਂ ਲੈ ਦੇਖੀਏ ਏਦਾਂ ਹੋ ਜਾਂਦਾ ਮਤਲਬ ਆਪਾਂ ਇੰਨੀਆਂ ਛੋਟੀ ਛੋਟੀ ਚੀਜ਼ਾਂ ਤੇ ਸੋਚਣ ਲੱਗ ਜਾਂਦੇ ਹਾਂ ਨਾ ਜਿੱਦਾਂ ਹੁਣ ਤੁਸੀਂ ਕਹਿ ਰਹੇ ਸੀ ਨਾ ਪਲੇਨ ਹੈਗਾ ਕਈ ਜਾਣੇ ਕਹਿੰਦੇ ਹਾਏ ਮੇਰਾ ਪਲੇਨ ਨਾ ਛੁੱਟ ਜੀ ਮੈਂ ਤਾਂ ਪਲੇਨ ਖੁਦ ਛੋੜੇ ਆ ਆਪ ਹੀ ਮੇਰੀ ਟਿਕਟਸ ਹੋਈਆਂ ਸੀ ਲਾਸਟ ਨਵੰਬਰ ਦੀ ਗੱਲ ਹੈ ਨਾ ਤੇ ਮੈਨੂੰ ਸਾਰੇ ਕਹੀ ਜਾਂਦੇ ਕਿ ਹਨਾ ਕੋਈ ਗੱਲ ਨੀ ਤੁਸੀਂ ਆ ਜਾਓ ਹਨਾ ਟਿਕਟਸ ਵੀ ਹੋਈਆਂ ਰਹਿਣ ਮੇਰੀ ਸਾਰੀ ਟਿਕਟਸ ਹੋਈਆਂ ਤੇ ਪੈਕਿੰਗ ਨੂੰ ਕਿੰਨਾ ਕੁ ਟਾਈਮ ਲੱਗਦਾ ਹੈ ਨਾ ਔਰ ਕਰਾਈਆਂ ਵੀ ਮੈਨੇ ਟਾਈਮ ਚਲੋ ਸਿਚੁਏਸ਼ਨ ਇਸ ਤਰ੍ਹਾਂ ਦੀ ਸੀ ਤੇ ਮੈਂ ਨਾ ਬੈਠੀ ਆਪ ਮੈਂ ਰੇਡੀਓ ਹਾਂਜੀ ਦੇ ਵੀ ਇੱਕ ਦਿਨ ਪਹਿਲਾਂ ਕਿਹਾ ਸੀ ਮੈਂ ਆਪਣੇ ਆਪ ਨਾਲ ਟਾਈਮ ਜ਼ਰੂਰ ਸਪੈਂਡ ਕਰਦੀ ਹਾਂ 10-15 ਮਿੰਟ ਬੈਠਦੀ ਹਾਂ ਨਾ ਤੇ ਉਹ ਜਦੋਂ ਬੈਠਦੇ ਹਾਂ ਨਾ ਤੇ ਆਪਣੀ ਇੱਕ ਅਲੱਗ ਜਿਹੀ ਵਾਈਬ੍ਰੇਸ਼ਨ ਹੁੰਦੀਆਂ ਕਨੈਕਸ਼ਨ ਹੁੰਦਾ ਉਹ ਤੁਹਾਨੂੰ ਨਾ ਅੰਦਰੋਂ ਆਵਾਜ਼ ਆਉਂਦੀ ਆ ਤਾਂ ਮੈਨੂੰ ਆਇਆ ਵੀ ਜੇ ਪਰਮਾਤਮਾ ਨੇ ਕਰਨਾ ਨਾ ਮੇਰੇ ਅੰਦਰ ਆਪਣੇ ਆਪ ਆਵਾਜ਼ ਪਾਊਗਾ ਮੈਂ ਜਾਊਂਗੀ ਕਿਉਂਕਿ ਇਹ ਮੇਰੇ ਨਾਲ ਹੋਇਆ ਇੱਕ ਸਾਲ ਦੇ ਵਿੱਚ ਅਗਰ ਮੈਂ 2 ਵਾਰ ਇੰਡੀਆ ਜਾ ਸਕਦੀ ਹਾਂ ਉਹ ਮੇਰਾ ਕੋਈ ਪਲਾਨ ਨਹੀਂ ਸੀ ਉਹ ਵਾਹਿਗੁਰੂ ਜੀ ਨੇ ਪਾਇਆ ਨਾ ਤੇ ਉਹ ਮੈਂ ਚੱਲ ਗਈ ਮੈਂ ਕਿਹਾ ਇਹ ਵੀ ਉਹ ਆਪੇ ਪਾਣਗੇ ਮੈਨੂੰ ਅੰਦਰੋਂ ਆਪਣੇ ਆਪ ਆਵਾਜ਼ ਆਊਗੀ ਜੇ ਮੇਰਾ ਜਾਣਾ ਲਿਖਿਆ ਹੋਊਗਾ ਤਾਂ ਮੈਂ ਜ਼ਰੂਰ ਜਾਊਂਗੀ ਤਾਂ ਮੈਂ ਗਈ ਨਹੀਂ ਤੁਸੀਂ ਦੇਖੋ ਤਾਂ ਇਸ ਕਰਕੇ ਬਹੁਤਾ ਸੋਚਣਾ ਨਹੀਂ ਹੁੰਦਾ ਜੋ ਹੋ ਰਿਹਾ ਵਾਹਿਗੁਰੂ ਜੋ ਕਰ ਰਹੇ ਹੈ ਨਾ ਸਭ ਕੁਛ ਚੰਗਾ ਕਰ ਰਿਹਾ ਉਹਨੂੰ ਐਕਸੈਪਟ ਕਰੋ ਉਹਦਾ ਇੱਕ ਤੇਰਾ ਪਾਣਾ ਮਿੱਠਾ ਲੱਗੇ ਨਾ ਇਹਨੂੰ ਕਹਿਣਾ ਨਹੀਂ ਇਹਨੂੰ ਮੰਨਣਾ ਮੰਨੋਗੇ ਨਾ ਹੋਰ ਵੀ ਮਿੱਠਾ ਲੱਗੇਗਾ
0: ਹੋਲਡ ਰੱਖ ਲਓ ਤੇ ਜਾਂ ਫਿਰ ਬ੍ਰੇਕ ਤੋਂ ਬਾਅਦ ਕਰ ਲਓ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਰੇਡੀਓ ਹਾਂਜੀ 1674 AM

0: ਹਾਂ ਜਿਹੜੀ ਜੇ ਲੱਗ ਜਾਂਦੀ ਨਾ ਵਿੱਚ, ਤੂੰ ਜੇ ਹੁੰਦੀ ਤੇ ਗੱਲ ਹੋਰ ਹੋਣੀ ਸੀ। ਗਾਣਾ ਤੁਸੀਂ ਸੁਣ ਰਹੇ ਸੀ ਹਰਦੀਪ ਗਿੱਲ, ਹਰਦੀਪ ਦੀ ਆਵਾਜ਼ ਦੇ ਵਿੱਚ ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ, ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਜੇ ਦੇ ਉੱਤੇ। ਤੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਆਹ ਹੁੰਦਾ ਤੇ ਇੱਦਾਂ ਹੋ ਜਾਣਾ ਸੀ, ਜੇ ਆਹ ਨਾ ਹੁੰਦਾ ਤੇ ਇੱਦਾਂ ਨਹੀਂ ਸੀ ਹੋਣਾ, ਆਹ ਹੁੰਦਾ ਤੇ ਫਿਰ ਬਹੁਤ ਵਧੀਆ ਹੋਣਾ ਸੀ, ਆਹ ਇੱਦਾਂ ਹੋ ਗਿਆ ਤੇ ਇਸ ਕਰਕੇ ਆਹ ਚੰਗਾ ਨਹੀਂ ਹੋਇਆ। ਸੋ ਸਾਰੀ ਜ਼ਿੰਦਗੀ ਸਾਡੀ ਇਸੇ ਕਸ਼ਮਕਸ਼ ਦੇ ਵਿੱਚ ਲੰਘ ਜਾਂਦੀ ਹੈ। ਪਰ ਜੇ ਆਪਾਂ ਕਿਸੇ ਵੀ ਪਾਸਿਓਂ ਇਹਨੂੰ ਬੁਣਨਾ ਦੇੜਨਾ ਆਪਾਂ ਸ਼ੁਰੂ ਕਰੀਏ, ਵੇਖਣਾ ਸ਼ੁਰੂ ਕਰੀਏ, ਤੇ ਫਿਰ ਉਹ ਜੇ ਉਹ ਨਹੀਂ ਤੇ ਉਹ ਕਿਤੇ ਤੇ ਗਈ ਹੋਊਗੀ ਨਾ, ਤੇ ਜਿੱਥੇ ਉਹ ਗਈ ਆ ਉੱਥੇ ਵੇਖ ਲਓ ਦੁਨੀਆਂ ਚ ਕੋਈ ਤੇ ਖੁਸ਼ ਹੋਵੇ,
1: ਕੋਈ ਤੇ ਖੁਸ਼ ਹੋਵੇ। ਕੋਈ ਦੋ ਸਤਰਾਂ ਦਿਮਾਗ ਚ ਆਈਆਂ ਜੀ, ਲਿਖੀਆਂ ਹੋਣੇ ਹੁਣ ਤਾਜ਼ੀਆਂ।
0: ਹਾਂ ਹਾਂ
1: ਜੀ, ਗਿੱਲੀਆਂ ਹੋਣੀਆਂ ਨੇ,
0: ਗਿੱਲੀਆਂ ਗਿੱਲੀਆਂ। ਓਕੇ,
1: ਜੇ ਰਾਂਝੇ ਨੂੰ ਹੀਰ ਮਿਲ ਜਾਂਦੀ, ਜੇ ਲੈਲਾ ਨੂੰ ਮਜਨੂੰ ਮਿਲ ਜਾਂਦਾ, ਜੇ ਸੱਸੀ ਨੂੰ ਪੰਨੂ ਮਿਲ ਜਾਂਦਾ, ਸੋਹਣੀ ਨੂੰ ਮਹੀਵਾਰ ਮਿਲ ਜਾਂਦਾ, ਫਿਰ ਕਿੱਸੇ ਕਿੱਥੋਂ ਹੋਣੇ ਸੀ। ਜੇ ਘਰ ਚ ਪੁੱਤ ਇੱਕ ਜੰਮਦਾ ਫਿਰ ਜ਼ਮੀਨ ਦੇ ਹਿੱਸੇ ਕਿੱਥੋਂ ਹੋਣੇ ਸੀ।
0: ਵਾਹ ਵਾਹ ਵਾਹ ਵਾਹ ਵਾਹ, ਜਿਨ੍ਹਾਂ ਦੇ ਘਰ ਚ ਇੱਕ ਉਹਨਾਂ ਦੇ ਬਗੇ ਇਹ ਥੋੜੀ ਵੀ ਬਹੁਤੀ ਸ਼ਾਂਤੀ ਰਹਿੰਦੀ ਹੈ। ਫਿਕਸ ਫਾਰਮੂਲੇ ਤਾਂ ਹੈ ਨੀ ਗੇ ਨਾ, ਵੀ ਮੰਨ ਲਓ ਤੁਸੀਂ ਜਿੱਦਾਂ ਇਹੋ ਹੀ ਲੈ ਲਓ ਤੁਸੀਂ, ਤੇ ਜਿਨ੍ਹਾਂ ਦੇ ਘਰ ਇੱਕ ਇੱਕ ਆ, ਇਹ ਥੋੜੀ ਆ ਵੀ ਉਹਨਾਂ ਦੇ ਘਰ ਖੁਸ਼ੀਆਂ ਖੁਸ਼ੀਆਂ ਨੱਚਦੀਆਂ, ਫਿਰ ਸਾਰੀ ਜ਼ਿੰਦਗੀ ਫਿਰ ਸਾਰਿਆਂ ਨੇ ਕਰਨਾ ਸ਼ੁਰੂ ਕਰ
1: ਦਿੱਤਾ। ਇੱਕ ਵੀ ਹੈਗਾ ਨਾ ਤਾਂ ਕੂਪ, ਜਿਹੜੀ ਕੋਈ ਆਈ ਹੈ ਜੇ ਜਮੀ ਆਇਆ, ਮੈਂ ਉਹਨਾਂ ਦੇ ਘਰ ਚ ਵੀ ਕਲੇਸ਼ ਬੜੇ ਵੇਖੇ ਆ।
0: ਆਹੋ, ਆਪਣੇ ਕਹਿ ਦਿੰਦੇ ਵੀ ਦਰਾਣੀਆਂ ਜਠਾਣੀਆਂ ਲੜਦੀਆਂ ਜੀ, ਹੁਣ ਜਿਹੜੇ ਇਕੱਲੇ ਇਕੱਲੇ ਨੇ ਉਹਨਾਂ ਦੇ ਵੀ ਕਪੱਤ ਤੇ ਉੱਥੇ ਵੀ ਰਹਿੰਦਾ ਹੀ ਆ। ਆਪਾਂ ਸਿਰਫ ਰੀਜ਼ਨ ਹੀ ਭਾਲਦੇ ਹਾਂ, ਆਪਾਂ ਜੇ ਵਾਲਾ ਜਿਹੜਾ ਨਾ ਉਹ ਸਿਰਫ ਇੱਕ ਰੀਜ਼ਨ ਹੀ ਆ, ਵੀ ਆਪਾਂ ਬਲੇਮਿੰਗ ਖੇਡਣੀ ਸ਼ੁਰੂ ਕਰਦੇ ਨੇ, ਬਲੇਮ ਗੇਮ, ਵੀ ਜੇ ਆਹ ਨਾ ਹੁੰਦਾ ਨਾ ਤੇ ਮੈਂ ਬੜਾ ਸੁਖੀ ਰਹਿਣਾ ਸੀ, ਜੇ ਆਹ ਰਿਸ਼ਤਾ ਨਾ ਨਾ ਹੁੰਦਾ ਮੇਰੀ ਜ਼ਿੰਦਗੀ 'ਚ ਤੇ ਮੈਂ ਬੜੇ ਖੁਸ਼ੀ ਰਹਿਣਾ ਸੀ, ਜੇ ਮੈਂ ਆਹ ਨਾ ਕੀਤਾ ਹੁੰਦਾ। ਮਤਲਬ ਆਪਾਂ ਸਾਰਾ ਕੁਛ ਹੀ ਚੁੱਕ ਚੁੱਕ ਕੇ ਤੇ ਦੂਸਰੇ ਦੇ ਉੱਤੇ ਸੁੱਟਣਾ, ਜਦੋਂ ਆਪਾਂ ਜੇ ਨੂੰ ਨੈਗੇਟਿਵ ਯੂਜ਼ ਕਰਨਾ ਸ਼ੁਰੂ ਕਰ ਦਈਏ ਤਾਂ।
1: ਪਰ ਕਈ ਵਾਰੀ ਉਹ ਜੇ ਨੈਗੇਟਿਵ ਨਾ ਬੜੀ ਇੱਕ ਹਾਸੇਹੀਣੀ ਪੋਸਟ ਵੀ ਬੜੀ ਬਣ ਜਾਂਦੀ ਜੀ। ਮੈਨੂੰ ਕਿੱਸਾ ਚੇਤੇ ਆ ਗਿਆ, ਇੱਕ ਬੰਦਾ ਨਾ ਸਿਗਰਟ ਬਹੁਤ ਪੀਂਦਾ ਸੀ, ਬਹੁਤ ਸਿਗਰਟ, ਉਹਦੇ ਘਰਦੇ ਨੇ ਕਿਹਾ ਛੱਡ ਦੇ ਮਰ ਜਾਏਗਾ, ਛੱਡ ਦੇ ਛੱਡ ਦੇ ਛੱਡ ਦੇ, ਉਹਨੂੰ ਸਿਗਰਟ ਨਾ ਛੱਡੀ ਉਹਨੇ ਨਾ, ਕਹਿੰਦਾ ਨੀ ਵੀ ਮੇਰੀ ਆਦਤ, ਘਰਦੇ ਬਹੁਤ ਦੁਖੀ ਸੀ ਸਿਗਰਟ ਤੋਂ ਨਾ। ਅਤੇ ਉਹ ਜਿੱਥੇ ਕੰਮ ਕਰਦਾ ਸੀ ਨਾ, ਇੱਕ ਦਿਨ ਉੱਥੇ ਕਰਦੇ ਬੈਠੇ, ਉਹ ਕੰਮ ਕਰਨ ਜੋਬ 'ਤੇ ਗਿਆ, ਅਤੇ ਉਹਨਾਂ ਨੂੰ ਖਬਰ ਆਈ ਵੀ ਉਹ ਬਿਲਡਿੰਗ ਕਲੈਪਸ ਕਰ ਗਈ ਆ ਜਿੱਥੇ ਕੰਮ ਕਰਦਾ ਸੀ। ਕਰਦੇ ਬੜੇ ਪਰੇਸ਼ਾਨ ਹੋਏ, ਮਾਂ ਪਿਓ ਪਰੇਸ਼ਾਨ ਹੋ ਗਏ, ਅਤੇ ਉਹਨਾਂ ਨੇ ਉਹਨੂੰ ਫੋਨ ਕੀਤਾ, ਅਤੇ ਫੋਨ ਵਜੋਂ ਉਹਨੇ ਫੋਨ ਚੁੱਕ ਲਿਆ, ਅਤੇ ਕਹਿੰਦੇ ਸੁੱਖ ਦਾ ਸਾਹ ਲਿਆ ਵੀ, ਕਹਿੰਦੇ ਵੀ ਇਹ ਖਬਰਾਂ 'ਚ ਵੇਖਿਆ ਵੀ ਜਿਹੜੀ ਬਿਲਡਿੰਗ 'ਚ ਤੂੰ ਕੰਮ ਕਰਦਾ ਸੀ ਬਿਲਡਿੰਗ ਕਲੈਪਸ ਕਰ ਗਈ ਆ, ਅਤੇ ਸਾਰੇ ਬੰਦੇ ਮਰ ਗਏ, ਤੂੰ ਕਿਵੇਂ ਬਚ ਗਿਆ? ਕਹਿੰਦਾ ਬਸ ਮੈਂ ਸਮੋਕ ਬ੍ਰੇਕ 'ਤੇ ਬਾਹਰ ਆਇਆ ਸੀ ਪਿੱਛੋਂ ਡਿੱਗ ਪਈ। ਕਹਿੰਦਾ ਜੇ ਮੈਂ ਤੁਹਾਡੇ ਕਹਿੰਦੇ ਛੱਡੀ ਹੁੰਦੀ ਨਾ ਸਿਗਰਟ, ਤੇ ਮੈਂ ਅੱਜ ਮਰਿਆ ਸੀ। ਹੁਣ ਕਰਦੇ ਉਹਦੇ ਬਸ ਮੂੰਹ ਪਾਸੇ ਵੇਖੋ, ਗੱਲ ਕਰਨ ਵੀ ਯਾਰ ਵੀ ਇਹਨੂੰ ਕੀ ਕਹੀਏ, ਵੀ ਛੱਡੀ ਤਾਂ ਚੰਗਾ ਸੀ ਕਿ ਨਾ ਛੱਡਦਾ ਤਾਂ।
0: ਉਹ ਇੱਕ ਚੁਟਕਲਾ ਵੀ ਹੈਗਾ ਨਾ, ਉਹ ਕੋਈ ਉਹ ਵੇਖ ਲੈਂਦੀ ਉਹਦੀ ਮੰਮੀ, ਯਾਰ ਦੋਸਤਾਂ ਨਾਲ ਬੈਠਾ ਹੁੰਦਾ ਤੇ ਅਚਾਨਕ ਚੱਲ ਜਾਂਦੀ ਉੱਤੇ, ਤੇ ਉਹ ਸਿਗਰਟ ਪੀਣ ਡਿਆ ਹੁੰਦਾ, ਤੇ ਉਹ ਕਹਿੰਦੇ ਦਫਾ ਹੋਣਿਆ ਨਖਾਫਣਿਆ ਕੀ ਕਰਨ ਡਿਆ, ਮੇਰੀ ਥੋੜ੍ਹੀ ਆ, ਉਹ ਮੈਨੂੰ ਦੇ ਕੇ ਗਏ, ਕਹਿੰਦੇ ਬੁਝਣ ਦਿੰਦੇ।
1: ਉਹ ਵਾਸ਼ਰੂਮ ਗਿਆ,
0: ਉਹ ਬਣਾ ਕੇ ਗਿਆ, ਬੁਝਣ ਦਿੰਦੇ। ਇਹ ਬੁੱਝ ਜਾਂਦੀ ਤੇ ਯਾਰੀ ਜਾਂਦੀ ਰਹਿਣੀ। ਰਿਚਰਡ ਜੀ ਤੁਸੀਂ ਆਉਂਦੇ ਰਹੋ, ਜੇ ਰਿਚਰਡ ਜੀ ਨਾ ਹੁੰਦੇ,
2: ਜੇ ਰਿਚਰਡ ਜੀ ਨਾ ਹੁੰਦੇ ਤਾਂ
0: ਹਾਂ ਫਿਰ ਮਤਲਬ ਸਾਡੀ ਜਾਣ ਪਛਾਣ ਚ ਕੋਈ ਛੜਾ ਨਹੀਂ ਹੋਣਾ।
1: ਜੇ ਰਿਚਰਡ ਜੀ ਨਾ ਹੁੰਦੇ ਤਾਂ ਸੋ ਮੋਮੋਸ ਕੌਣ ਖਾਂਦਾ?
2: ਹਾਂਜੀ, ਮੋਮੋਸ ਕੌਣ ਖਾਂਦਾ?
1: ਰਾਮ ਰਾਮ
2: ਦੋਨੋਂ ਭਾਇਆ ਨੂੰ,
1: ਰਾਮ ਰਾਮ
0: ਰਾਮ ਰਾਮ, ਸੌ ਹੱਥ ਮੋਮੋ ਤੇ ਸਿਰੇ ਤੇ ਸਮੋਸਾ,
1: ਸਿਰੇ ਤੇ ਰਿਚਰਡ ਜੀ।
0: ਰਿਚਰਡ ਜੀ ਅੱਜ ਕੇ ਬਾਅਦ ਨਾ ਪਈਏ ਵਾਲੀ ਯੂਜ਼ ਕਰਨਾ, ਸੌ ਹੱਥ ਮੋਮੋ ਸਿਰੇ ਤੇ ਸਮੋਸਾ। ਅਗਰ ਕੋਈ ਪੁੱਛੇਗਾ ਵਿਆਖਿਆ ਤੂੰ ਮੁਝੇ ਬਤਾਨਾ, ਮੁਝੇ ਭੇਜ ਦੇਣਾ। ਸੌ ਹੱਥ ਰੇਸਾ, ਜੇ ਕੋਈ ਗਾਂਹ ਪੁੱਛੇ ਨਾ, ਜੇ ਕੋਈ ਗਾਂਹ ਪੁੱਛੇ ਤਾਂ ਤੁਸੀਂ ਕਹਿਣਾ ਸੌ ਹੱਥ ਮੋਮੋਜ ਸਿਰੇ ਤੇ ਸਮੋਸਾ ਸੱਜੇ ਪਾਸੇ ਪਾਥੀ।
2: ਗੋਬਰ
0: ਨੀ, ਪਾਥੀ ਮਤਲਬ ਡੰਕ, ਕੀ ਡੰਕ ਕਹਿੰਦੇ ਨੇ,
2: गोबर
0: नहीं नहीं गोबर हो गया जेड़ा गिल्ला वा
1: उसके बाद
0: पाथी मतलब जो
1: थोड़ी शेप दी ना थोड़ी
0: नहीं नहीं जो ईंधन बन जाता वा ओनू कहते पाथी
1: उपला उपला
0: उपला हाँ उपला उपला का डुपला जो बन जाता ना हाँ तो तब उसको बोलते हैं पाथी उससे पहले वो गोवा ही होता है
1: स्मेललेस
0: हेलो
2: हाँ जी हाँ जी
0: हाँ जी जी जी
1: रिचर्ड जी टॉपिक टॉपिक ये था जे अगर आप
0: इफ इफ
1: इफ आपके लिए इफ हो
0: इफ अच्छे से समझे सु ना
1: इफ समझे सु इफ ये चीज ना होती तो मैं क्या करता अगर मैं मेरी उत्ते फिर आ जानी
0: चंगा सोचा गया अपना
1: सही गल मैं अपना वेखा अगे रिचर्ड जी आपे सोचते रहे अगर ये ना होता तो क्या होता अगर ये मेरी लाइफ में ये चीज ना होती तो क्या होता
0: अगर मगर जो होता है हमारी जिंदगी में इफ इफ बट
1: अगर ये हो जाती तो मैं कहाँ होता
2: वाह ये कहाँ आगे हम यू ही साथ

0: वो एक दफा कीड़ा लग जाए तो वो नहीं रुक सकता। अभी जैसे आपने मुझे बोला था कि और कोई रेडियो स्टेशन में करो, अब मैं फॉक्स में बात करने लग गया हूँ। अभी वहां से मुझे $100 का वाउचर मिला फॉर नैंडोज।
1: वाह,
2: चलिए कॉल करते हैं, भूख लगी है। 100 मोमो और 100 डॉलर।
0: मैं आपका नाम लेने वाला हूँ नेक्स्ट अपने टॉक में, बिकॉज मैंने अभी पहले ग्राउंड बना रहा हूँ। रंजोत फ्रॉम रेडियो हांजी इनकरेज मी टू टॉक इन अदर रेडियो स्टेशन ऑल्सो।
1: वाह ऋषिर जी, आपकी आपकी ना अगर शादी होगी ना दोबारा, तो मुझे डाउट है आपकी ये वाली चीजें चली ना जाएं, ये आपका
2: मसूमियत।
1: हाँ, आपका ये बेस्ट है।
0: नहीं
1: मसूमियत नहीं, बिजी हो जाएंगे ये।
0: नहीं
1: आप बिजी हो जाओगे फिर।
0: नहीं इतना भी बिजी नहीं कि आई कांट एंजॉय लाइफ।
1: नहीं आपको अपने पे कॉन्फिडेंस है ना, लेकिन जो आनी है उस पे का नहीं पता नहीं है ना भी क्या होनी थी। क्या होनी थी जूजू ये डिया उसका नहीं ना पता।
0: अभी आप बोल, लेकिन अर्थात मैं इतना नहीं सोचता।
1: अरे नहीं यार, लेकिन मैं सोचने लगा हूँ।
2: आप आप बोल रहे हो ना मेरे घुटने काम नहीं करते, जब वो आ गई ना तो आप उठोगे भी बैठोगे भी घुटने भी काम करेंगे।
1: आप पूछोगे यार डिस्काउंटेड गुड्डे कहाँ से पड़ते हैं,
2: तब आप प्रॉब्ली किसी रेडियो पे बात करोगे, मैं उनके आने से अपने पैरों पे खड़ा हो सका। अगर वो ना आते
1: अगर वो मेरी जिंदगी में ना आती तो मैं मैं तो इन्हीं घुटनों से चला लेता।
2: वैसे भी सर आपके घुटने चला के क्या करोगे, उसके आने के बाद भी आपने घुटने टेके नहीं, अभी आपने टेके हुए।
1: देखो आप रिचर्ड जी, आप बोलो ये सुनी सुनाई है, मैं तो खुद करके देखूंगा।
0: बिल्कुल सही बात है।
1: और क्या, मेरी उखली मेरा सर
2: जी। अभी आप ब्लॉग बनाओगे हमारे को सेंड करना।
1: नहीं वो आइडिया अच्छा है रिचर्ड जी, आप यहाँ पे बैठे बैठे वेट करते रहो और घुटना और खराब होता रहे, आप निकलो
2: उधर भी घुटने खराब हो जाए। उससे पहले
0: पर यहां, पर उनको यहाँ वापस लाने में वीजा में दोनों इश्यू।
1: हाँ नहीं वो तो फिर वही इफ आ गई ना, इसी की तो हम बात कर रहे हैं आज। वो आपने फिर इफ ला दिया बीच में, अगर अगर ये हुआ तो, वो बाद की बात है यार, उसी पे तो हम
2: अगर ना हुआ तो
1: हाँ उसी पे तो हम बात कर रहे हैं। यही चीज सोच के तो लोग घर से नहीं निकलते।
0: ये बात भी सही है
1: ना,
0: ये बात भी सही है।
1: और क्या, उसके पास पहले हो सकता है वीजा ऑलरेडी हो, क्या पता कोई डिप्लोमेट ही ले हो आप वाइट का वाइट पासपोर्ट वाली।
2: क्या बात है, उसके पास उड़ने के लिए पंख है लेकिन दिशा आपने देनी है, वो इसकी इंतजार में बैठी है।
0: आप दिशा पटन में पिन्नी जलेबी
2: आए, आए।
1: पिन्नी नहीं, एक ही चीज।
0: अच्छा पिन्नी रखो फिर।
1: हाँ थैंक यू रिचर्ड जी,
2: वेरी मच।
0: ओके जी, सत श्री अकाल, सपनू राम राम, चढ़ी कला विच।
1: थैंक यू मेहरबानी तुहाडी, शुक्रिया कॉल करने लई। सत श्री अकाल कहिंदे रंजोत जी ते तूर जी, बहुत वधिया प्रोग्राम चल रहा जी भाजी। मेरे ख्याल दे विच जे लफ्ज़ दा वर्तारा इंसान दे गर्भ दे विच आउण दे नाल ही शुरू हो जांदा, असीं जिन्ना भी जे नूं होर पिछे लै के जाइए तां इह उहनां ही कुदरती कुदरत दे नाल जा मिलदा, जिथे बहुत वड्डे जे वापरदे ने। पंजाबी दे इक मशहूर कवि साहिबान ने, मैनूं उहनां दा नाम विसर गया वा, उह लिखदे सी कि जे तूं पालण हार ना हुंदा मेरा बेड़ा पार ना हुंदा, फुल दी कोई होंद ना हुंदी जे उहदे नाल खार ना हुंदा। बाकी भाजी शब्द हन रफड़, अचानक आई मुश्किल जां विगड़िया काम, कोई पै गया जब है हुड़क ओट हिरस, किसे चीज़ दी तांग जां लोड़ महसूस होनी, फाड़ी किसे खेड जां वरतारे दे विच पिछड़ जाना, पिछे रह जाना, कहिंदे मीदे विच उल्ट, मीदे दा उल्ट, अच्छा फाड़ी मतलब नहीं अगे कुछ आ नहीं शब्द मैनूं समझ आ रहा जी तुहाडा, ते वैसे उदां सेंस तां ठीक लग रही। कुरबल कहिंदे कि बेतहाशा संख्या जां भीड़ ज़्यादातर कीड़ियां लई वरत्या जांदा है, ते भसूड़ी ਬਿਪਤਾ ਪੈਣੀ, ਅਚਾਨਕ ਆਈ ਮੁਸ਼ਕਲ, ਅਤੇ ਬਸ ਮੈਨੂੰ ਇੰਨੇ ਹੀ ਸ਼ਬਦ ਯਾਦ ਰਹੇ। ਬਹੁਤ ਬਹੁਤ ਧੰਨਵਾਦ ਜੀ ਉਹਦੇ ਵਾਸਤੇ, ਰਹੋ ਧੰਨਵਾਦ ਦਿਆ ਜੀ, ਬਹੁਤ ਸੋਹਣਾ ਇੱਕ ਵਾਰੀ ਫਿਰ ਤੋਂ ਇਨਪੁੱਟ ਤੁਸੀਂ ਦਿੱਤਾ। ਸਿੱਠੀ ਧਾਲੀਵਾਲ ਜੀ ਕਹਿੰਦੇ ਕਿ ਤੂਰ ਬਾਈ ਕਹਾਤੇ ਆ,
2: ਮਲਵਈ ਜਿਆਦਾ ਬੋਲਦੇ ਹੁੰਦੇ ਨਾ। ਤੇ ਮੈਂ ਬਾਈ ਸਾਹਿਬ ਮੈਂ ਕੁਰਸ਼ੇਤਰ ਡਿਸਟ੍ਰਿਕਟ ਅਮਰਾ ਗਾਉਂ ਜਾਂਸਾ ਆੜਾ ਤੇ ਹੂੰ ਬਾਈ।
1: ਤੇ ਵਿਨੋਦ ਜੀ ਕਹਿੰਦੇ ਭਾਈ ਸੇਠੀ ਸਾਹਿਬ ਦਾ ਮੈਸੇਜ ਆਇਆ ਸੀ ਕਿ ਜੇ ਜ਼ਿਆਦਾ ਬੀਅਰ ਨਾ ਪੀਂਦਾ ਤਾਂ ਬਾਹਰ ਪਾਰਕ ਵਿੱਚ ਨਾ ਸੁੱਤਾ ਹੁੰਦਾ।
2: ਵਾਹ।
1: ਤੇ ਗੁਰਜੀਤ ਜੀ ਕਹਿੰਦੇ ਨੇ ਅੰਮ੍ਰਿਤ ਭੈਣ ਜੀ ਨੇ ਬੜਾ ਅੱਜ ਦਲ ਬਦਲਿਆ, ਏਦਾਂ ਵੇਖ ਲਓ ਫਿਰ
2: ਦਲ ਬਦਲਿਆ ਇਹ ਬਾਤ ਗਲਤ ਹੈ।
1: ਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਬਹੁਤ ਵਧੀਆ ਟੌਪਿਕ, ਤੇ ਸਾਡੀ ਸਾਰੀ ਫੈਮਿਲੀ ਦਾ ਕਹਿੰਦੇ ਕਿ ਕੈਨੇਡਾ ਦੇ ਪੇਪਰ ਲੱਗੇ ਸੀ ਬਟ ਉਹ ਰਿਫਿਊਜ਼ ਹੋ ਗਏ ਸੀ, ਤੇ ਜੇ ਮੈਂ ਉੱਥੇ ਚਲੇ ਜਾਂਦੀ ਤਾਂ ਮੈਨੂੰ ਇੰਨਾ ਚੰਗਾ ਮੁੰਡਾ ਕਿੱਥੇ ਮਿਲਣਾ ਸੀ, ਜੋ ਕਿ ਮੇਰੇ ਹੁਣ ਹਸਬੈਂਡ ਨੇ। ਸਹੀ ਗੱਲ ਹੈ। ਤੇ ਸਾਨੂੰ ਜੇ ਨਾ ਇੱਦਾਂ ਹੋ ਜਾਂਦਾ ਤਾਂ ਫਿਰ ਸਾਨੂੰ ਐਡੇ ਪਿਆਰੇ ਪਿਆਰੇ ਸਾਡੇ ਲਾਫਟਰ ਥੈਰੇਪੀ ਸਟਾਰ ਕਿੱਥੋਂ ਮਿਲਣੇ ਸੀ? ਸਾਨੂੰ ਰੋਜ਼ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਆ ਜਿਹੜੇ। ਥੈਂਕ ਯੂ ਤੁਹਾਡਾ। ਤੇ ਕੁਇਕਲੀ ਹੁਣ ਲਾਸਟ ਮੂਮੈਂਟ ਦੇ ਉੱਤੇ ਦੋ ਸਾਡੇ ਕੋਲ ਕਾਲਰ ਨੇ ਤੇ ਆਪਾਂ ਫਿਰ ਇਜਾਜ਼ਤ ਲਵਾਂਗੇ। ਤੇ ਬੇਨਤੀ ਹੈ ਵੀ ਥੋੜਾ ਪਹਿਲਾਂ ਕਰ ਲਿਆ ਕਰੋ, 324 ਤੁਸੀਂ ਆਉਂਦੇ ਰਹੋ ਜੀ।
0: ਚੰਡੀਗੜ੍ਹ ਗਿਆ, ਮੈਨੂੰ ਕਹਿੰਦਾ ਤਾਂ ਜਾਣਾ ਵੀਜ਼ਾ ਹੋਇਆ ਵਾ ਵੀ ਟਿਕਟ, ਮੈਂ ਕਿਹਾ ਲੈਣੀ ਆ ਵੀ ਸ਼ਾਇਦ ਕੱਲ ਨੂੰ ਲਓ ਵੀ ਮੇਰੇ ਕੋਲ ਪੈਸੇ ਨੀ ਹੈਗੇ ਅਜੇ। ਉਹ ਕਹਿੰਦਾ ਤੂੰ ਅੱਜ ਇਹਨਾਂ ਦਾ ਪੇਮੈਂਟ ਮੇਰੇ ਕੋਲ ਪਈ ਹੈ। ਤੇ ਅਸੀਂ ਪੈਸੇ ਚੱਕੇ, ਟਿਕਟ ਲਈ, ਮਤਲਬ ਟਿਕਟ ਉਸ ਹਿਸਾਬ ਨਾਲ ਬਣੀ, ਕੋਈ ਆਈਡੀਆ ਨੀ ਸੀਗਾ ਵੀ ਕਰੋਨਾ ਚ ਵਾਪਸੀ ਹੁੰਦੀ ਸੀਗੀ ਸਾਡੀ, ਜਿੱਦਣ ਕਰੋਨਾ ਸ਼ੁਰੂ ਹੋਣਾ ਸੀ ਉਦੋਂ ਦੋ ਤਿੰਨ ਦਿਨ ਪਹਿਲਾਂ ਦੀ ਵਾਪਸੀ ਸੀਗੀ। ਤੇ ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਜੇ ਉਦਣ ਟਿਕਟ ਲਈ, ਹੋ ਸਕਦਾ ਵੀ ਅਸੀਂ ਉਹ ਬਹੁਤ ਸਲਾਹਾਂ ਕਰਦੇ ਪਹਿਲਾਂ ਹੁਣ ਨੀ ਸੋਚਦੇ ਕਿਉਂਕਿ ਘਰੇ ਕੰਮ ਦਾ ਖਲਾਰਾ ਬਹੁਤ ਸੀ, ਤਾਂ ਮੈਂ ਸਟੱਕ ਹੋਇਆ ਤਾਂ ਆਪਣੀਆਂ ਸਾਂਝਾਂ ਬਣੀਆਂ।
1: ਬੰਦਾ ਹਰ ਕੋਈ ਅਸਲ ਦੇ ਵਿੱਚ ਨਾ, ਤੁਸੀਂ ਇੱਕ ਚੀਜ਼ ਵੇਖੋ ਵੀ ਆਪਾਂ ਜ਼ਿੰਦਗੀ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣਾ ਚਾਹੁੰਦੇ ਹਾਂ ਵੀ ਆਹ ਇੱਦਾਂ ਅਤੇ ਇੱਦਾਂ ਇੱਦਾਂ ਹੋਣਾ ਚਾਹੀਦਾ, ਕਿਉਂਕਿ ਅਸੀਂ ਆਪਣੀਆਂ ਕੁਛ ਕਹਾਣੀਆਂ ਕੁਛ ਆਪਣੀਆਂ ਵਿਉਂਤ ਬੰਦੀਆਂ ਬਣਾਈਆਂ ਹੁੰਦੀਆਂ ਵੀ ਇੱਦਾਂ ਦਾ ਫਿਊਚਰ ਸਾਡਾ ਹੋਵੇ, ਵਰਤਮਾਨ 'ਚ ਇੱਦਾਂ ਦਾ ਕੁਛ ਵਾਪਰੇ। ਜਦੋਂ ਉਹਦੇ ਤੋਂ ਉਲਟ ਕੁਛ ਵਾਪਰਦਾ ਭਾਵੇਂ ਉਹ ਸਾਡੇ ਲਈ ਚੰਗਾ ਹੀ ਹੋਵੇ, ਸਾਨੂੰ ਲੱਗਦਾ ਮਾੜਾ ਹੋ ਗਿਆ।
2: ਬਿਲਕੁਲ,
1: ਬਹੁਤੀ ਸਮੱਸਿਆ ਹੀ ਸਾਡੀ ਇਹ ਹੈ। ਥੈਂਕ ਯੂ ਤੁਹਾਡਾ, ਥੈਂਕ ਯੂ ਭਗਵਾਨਪੁਰੀ,
0: ਥੈਂਕ ਯੂ ਵੀਰੇ, ਥੈਂਕ ਯੂ,
1: ਮਿਹਰਬਾਨੀ ਜੀ। ਅਤੇ ਲਾਸਟ ਕਾਲਰ ਹੋਣਗੇ ਜੀ 865 ਤੁਸੀਂ ਆਉਂਦੇ ਰਹੋ ਜੀ, 865 ਤੁਸੀਂ ਆਉਂਦੇ ਰਹੋ।
3: ਮਾਮੇ ਮਾਸੀ ਹੋਰਾਂ ਦੇ ਜਾਂਦੇ ਸੀਗੇ ਤੇ ਮਾਮੇ ਦੇ ਘਰ ਜਾ ਕੇ ਨਾ ਮੈਂ ਬਾਰ ਬਾਰ ਕਹੀ ਜਾਵਾਂ, ਮੈਂ ਕਿਹਾ ਮਾਸੀ ਨੇ ਨਾ 100 ਰੁਪਇਆ ਪਿਆਰ ਦਿੱਤਾ ਮੈਨੂੰ, ਤੇ ਬਾਰ ਬਾਰ ਕਹੀ ਜਾਵਾਂ ਮੈਂ, ਉਹ ਵੀ ਮਾਮਾ ਵੀ ਜਾਂਦਾ 100 ਤੋਂ ਘੱਟ ਨਾ ਦੇ, ਉਹ ਵੀ ਮੈਨੂੰ ਲੱਗਦਾ ਰਿਚਰਡ ਜੀ ਕਹਿ ਰਹੇ ਨੇ ਬਈ ਮੈਨੂੰ ਨਾ $100 ਦਾ ਵੋਚਰ ਮਿਲਿਆ, ਉਹ ਤੁਹਾਨੂੰ ਸੁਣਾ ਰਹੇ ਨੇ ਵੋਚਰ ਦੋ ਬਈ
2: ਆ ਗਈ।
3: ਹੋਰ ਬਾਇ ਨੀ ਕਰੋ ਦਾ ਥੋੜਾ ਬਾਈ ਹੈ, ਤੇ ਹੋਰ ਸਭ ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਬਹੁਤ ਵਧੀਆ ਲੱਗ ਰਿਹਾ।
1: ਥੈਂਕ ਯੂ ਜੀ ਵੋਚਰ ਤੇ ਨਹੀਂ ਆਪਾਂ ਸ਼ਾਇਦ ਟਿਕਟਾਂ ਕੱਲ੍ਹ ਤੋਂ ਜਾਂ ਫਿਰ ਪਰਸੋਂ ਤੋਂ ਸ਼ਾਇਦ ਆਪਾਂ ਜੇ ਆ ਗਈਆਂ ਤਾਂ ਫਿਰ 40 ਦਿਨ ਫਿਲਮਾਂ ਦੇ ਪਾਸ ਦੀ ਸ਼ਾਇਦ ਆਪਸ਼ਨ ਹੋਵੇ, ਅਤੇ
2: ਵੀ ਜੇ ਆ ਗਈਆਂ।
1: ਹਾਂਜੀ ਜੇ ਆ ਗਈਆਂ,
2: ਜੇ ਆ ਗਈਆਂ,
1: ਜੇ ਵੇਖ ਲਓ ਜੇ ਜਿਹੜੀ ਆ ਨਾ, ਮੈਂ ਇਸ ਕਰਕੇ ਵੀ ਗੱਲ ਸ਼ੁਰੂ ਕੀਤੀ ਆ ਵੀ ਜੇ ਸਾਡੀਆਂ ਉਮੀਦਾਂ ਵੀ ਜਗਾਉਂਦੀ ਹੈ, ਹੁਣ ਇਹ ਪੋਜ਼ਿਟਿਵ ਆ ਆਪਣੀ ਜੇ
2: ਜੀ
1: ਹੈ ਨਾ, ਵੀ ਜੇ ਆ ਗਈਆਂ ਅਤੇ ਉਹਦੇ ਨਾਲ ਸਾਡੀ ਇੱਕ ਉਹ ਜਾਗ ਗਈ ਹਾਂ, ਵੀ ਜੇ ਕਿਤੇ ਇੱਦਾਂ ਹੋ ਜਾਵੇ, ਜੇ ਅੱਜ ਮੀਂਹ ਪੈ ਜਾਵੇ ਨਾ, ਹਾਂ ਜੇ ਕਿਤੇ ਮਾੜੀ ਜੀ ਧੁੱਪ ਲੱਗੀ ਹੋਵੇ ਨਾ, ਜੇ ਕੋਈ ਅੱਜ ਪਕੌੜੇ ਬਣਾਉਂਦੇ ਨਾ, ਕਈ ਜਿਹੜੀਆਂ ਜੀਆਂ ਨੇ ਉਹ ਤੁਹਾਡੇ ਅੰਦਰ ਦਾ ਖੇੜਾ ਵੀ ਜਗਾ ਦਿੰਦੀਆਂ। ਡਿਪੈਂਡ ਕਰਦਾ ਵਾ ਵੀ ਤੁਸੀਂ, ਕਿਉਂਕਿ ਆਪਾਂ ਆਪਣੇ ਮਨ ਆਈਆਂ ਲਾਉਂਦੇ ਨਾ, ਆਪਾਂ ਨੂੰ ਜਿਹੜੀ ਚੀਜ਼ ਮੰਨ ਲਓ ਤੁਹਾਡਾ ਮਨ ਕਹਿ ਰਿਹਾ ਵੀ ਆਹ ਚੰਗੀ ਅੱਜ ਸਾਡੇ ਲਈ ਵਧੀਆ ਵਾ, ਜਾਂ ਮੈਨੂੰ ਖਾਣ ਨੂੰ ਜੀ ਕਰਦਾ ਵਾ, ਇੱਥੇ ਮੇਰਾ ਜਾਣ ਨੂੰ ਜੀ ਕਰਦਾ, ਇਸ ਬੰਦੇ ਨੂੰ ਮੇਰਾ ਮਿਲਣ ਨੂੰ ਜੀ ਕਰਦਾ, ਜੇ ਕਿਤੇ ਉਹ ਆ ਜੇ ਨਾ, ਜੇ ਕਿਤੇ ਉਹਦਾ ਬਣ ਸਬੱਬ ਬਣ ਜੇ, ਉਹ ਚੀਜ਼ਾਂ ਸਾਨੂੰ ਮਤਲਬ ਨਾ ਉਹ ਆਇਆ ਸ਼ਾਇਦ ਨਾ ਹੀ ਉਹਨੇ ਆਉਣਾ, ਪਰ ਇਹ ਤੁਸੀਂ ਵੇਖੋ ਵੀ ਇਹ ਵੀ ਚੀਜ਼ ਤੁਹਾਨੂੰ ਖੁਸ਼ ਕਰ ਜਾਂਦੀ।
4: ਬਿਲਕੁਲ ਬਿਲਕੁਲ, ਜਿੱਦਾਂ ਦਾ ਅਸੀਂ ਸੋਚਦੇ ਹਾਂ ਕਈ ਵਾਰ ਸਾਨੂੰ ਉੱਦਾਂ ਦਾ ਕਹਿੰਦੇ ਨਾ ਵੀ ਜਿਹੋ ਜਿਹਾ ਨੀਤਾਂ ਉਹੋ ਜਿਹੀਆਂ ਮੁਰਾਦਾਂ ਆਉਂਦੀਆਂ ਨੇ, ਅਤੇ ਜੇ ਜਿਹੜੀ ਚੀਜ਼ ਮੈਂ ਸੋਚ ਕੇ ਚੱਲਿਆ ਵਾਂ, ਕਈ ਵਾਰੀ ਮੈਨੂੰ ਉਹ ਚੀਜ਼ ਜੇ ਨਹੀਂ ਵੀ ਮਿਲਦੀ, ਮੈਂ ਰਾਦਰ ਦੈਨ ਉਹ 'ਤੇ ਡੀਮੋਰਲਾਈਜ਼ ਹੋਵਾਂ, ਇਹ ਸੋਚਾਂ ਵੀ ਜੇ ਨਹੀਂ ਮਿਲੀ ਤਾਂ ਇਹਦੇ ਪਿੱਛੇ ਵਾਕਿਆ ਕੋਈ ਨਾ ਕੋਈ ਜੇ ਚੰਗੀ ਹੋਣੀ ਆ, ਹੋ ਸਕਦਾ ਮੈਂ ਗਲਤ ਰਸਤੇ ਹੋਵਾਂ, ਮੈਂ ਪਹਿਲਾਂ ਮੋੜ ਮੁੜ ਗਿਆ ਜਾਂ ਅੱਗੇ ਜਾ ਕੇ ਮੁੜਨਾ ਚਾਹੀਦਾ ਸੀ ਮੈਨੂੰ। ਇਹ ਚੀਜ਼ਾਂ ਸਾਨੂੰ, ਉਹ ਗੱਲ ਉੱਥੇ ਹੈਗੀ, ਹਰ ਇੱਕ ਬੰਦਾ ਆਪਣੀ ਲਾਈਫ ਤੋਂ ਸਿੱਖਦਾ ਵਾ, ਜ਼ਰੂਰੀ ਨਹੀਂ ਵੀ ਸਾਨੂੰ ਕੋਈ ਤੀਜਾ ਬੰਦਾ ਕਈ ਵਾਰ ਆ ਕੇ ਸਮਝਾਵੇ, ਹੁੰਦਾ ਵਾ, ਪਰ ਲੈਸਨ ਸਾਡੀ ਲਾਈਫ 'ਚ ਆਪਣੇ ਪਏ ਹੁੰਦੇ, ਪਾਸਟ 'ਚ ਪਏ ਹੁੰਦੇ, ਸਾਰੀ ਚੀਜ਼ਾਂ ਦੇ
1: ਪਏ ਹੁੰਦੇ। ਸਾਡੀ ਸਮੱਸਿਆ ਤੂਰ ਸਾਹਿਬ ਇਹੋ ਹੀ ਆ ਵੀ ਆਪਾਂ ਨਾ ਆਪਣੇ ਢੰਗ ਨਾਲ ਜ਼ਿੰਦਗੀ ਚਲਾਉਣ ਦੀ, ਜਿੱਦਾਂ ਦਾ ਅਸੀਂ ਤਸੱਵਰ ਕੀਤਾ ਹੁੰਦਾ, ਪਿਕਚਰ ਘੜੀ ਹੁੰਦੀ ਆ, ਕਹਾਣੀ ਸੋਚੀ ਹੁੰਦੀ ਆ, ਅਸੀਂ ਉਸ ਢੰਗ ਦੇ ਨਾਲ ਆਪਣੀ ਜ਼ਿੰਦਗੀ ਚਲਾਉਣਾ ਚਾਹੁੰਦੇ ਹਾਂ। ਬਾਕੀ ਕੁੱਲ ਮਿਲਾ ਕੇ ਜੇ ਵੇਖੀਏ ਤਾਂ ਸਾਡੀ ਜ਼ਿੰਦਗੀ 'ਚ ਜੋ ਵੀ ਹੁੰਦਾ ਬਹੁਤ ਵਧੀਆ ਹੁੰਦਾ, ਜੋ ਵੀ ਹੋਇਆ ਬੜਾ ਵਧੀਆ ਹੋਇਆ। ਫੋਰ ਟਾਈਮ ਬੀਂਗ ਸਾਨੂੰ ਇਹ ਚੀਜ਼ਾਂ ਇੱਦਾਂ ਲੱਗਦੀਆਂ ਹੋਣਗੀਆਂ ਕਿ ਆਹ ਇੱਦਾਂ ਨਹੀਂ ਹੋਣਾ ਚਾਹੀਦਾ, ਉਹ ਵੀ ਤਾਂ ਸ਼ਾਇਦ ਆਪਾਂ ਸੋਚਦੇ ਹਾਂ ਕਿਉਂਕਿ ਬਹੁਤੀ ਵਾਰੀ ਅਸੀਂ ਕੰਪੈਰੀਜ਼ਨ ਕਰ ਰਹੇ ਹੁੰਦੇ ਹਾਂ, ਪਰ ਉਸ ਕੰਪੈਰੀਜ਼ਨ ਦੇ ਵਿੱਚ ਆਪਾਂ ਸਿਰਫ ਉਸ ਸੈਕਟਰ ਦਾ ਕੰਪੈਰੀਜ਼ਨ ਕਰਦੇ ਹਾਂ, ਆਲ ਟੂਗੈਦਰ ਹਰ ਇੱਕ ਚੀਜ਼ ਦਾ ਆਪਾਂ ਕੰਪੈਰੀਜ਼ਨ ਨਹੀਂ ਕਰਦੇ। ਆਪਾਂ ਮੰਨ ਲਓ ਜੇ ਇੱਥੇ ਕਿਸੇ ਨਾਲ ਕੰਪੈਰੀਜ਼ਨ ਕਰਾਂਗੇ ਨਾ, ਕਿਸੇ ਦੀ ਗੱਡੀ ਦੇ ਨਾਲ, ਕਿਸੇ ਦੇ ਘਰ ਦੇ ਨਾਲ, ਅਤੇ ਆਪਾਂ ਸਿਰਫ ਉਹਨਾਂ ਕੁ ਕੰਪੈਰੀਜ਼ਨ ਕਰਾਂਗੇ, ਆਪਾਂ ਇਹ ਨਹੀਂ ਵੇਖਾਂਗੇ ਵੀ ਹੋ ਸਕਦਾ ਉਹਦੇ ਨਾਲੋਂ ਸਾਡੇ ਕੋਲ ਚੰਗੇ ਸੁਭਾਅ ਦੇ ਜੀ ਹੋਣ,
4: ਬਿਮਾਰੀ ਘੱਟ ਹੋਵੇ ਸਾਡੇ ਕੋਲ,
1: ਸਾਡੇ ਘਰ ਹਾਂ ਜ਼ਿਆਦਾ ਪਿਆਰ ਵਾਲੇ
4: ਜੀ ਹੋਣ, ਕੁਛ ਵੀ ਹੈਗਾ,
1: ਹਾਂ ਹੋ ਸਕਦਾ ਆਪਾਂ ਪਿੱਛੇ ਜ਼ਿਆਦਾ ਸੁਖੀ, ਅਗਲਾ ਹੋ ਸਕਦਾ ਵਾ ਵੀ ਉਹਦੇ ਕੋਲ ਤਾਂ ਕਰਕੇ ਘਰ ਆ, ਤਾਂ ਕਰਕੇ ਗੱਡੀ ਆ, ਉਹ ਪਿੱਛੋਂ ਆਪਣੀਆਂ ਜੜ੍ਹਾਂ ਪੁੱਟ ਆਇਆ,
4: ਘਰ ਤਾਂ ਬੰਦਾ ਜੀਆਂ ਨਾਲ, ਜੇ ਜੀਆਂ 'ਚ ਪਿਆਰ ਆ ਤਾਂ ਘਰ ਫਿਰ ਵਧੀਆ ਬਣੂਗਾ, ਜੀ ਮਤਲਬ ਵੱਡਾ ਘਰ ਆ ਤੇ ਹੁਣ ਘਰ ਹੀ ਏਡਾ ਵੱਡਾ ਬਣਾ ਲਿਆ, ਜੀ ਤਿੰਨ ਨੇ ਕੋਹ ਕਮਰੇ 'ਚ ਬੈਠਾ, ਕੋਹ ਗੱਲ ਵੀ ਨਹੀਂ ਕਰਦੇ ਕਿਸੇ ਦੇ ਨਾਲ, ਸਾਨੂੰ ਉਹ ਵੀ ਦਿੱਕਤ ਆ।
1: ਇਹ ਸਾਡੀ ਅੱਧੀ ਪਚੱਧੀ ਜੀ ਸਮਝ ਬੂਝ ਜੀ, ਮਤਲਬ ਅੱਧੀ ਪਚੱਧੀ ਵੀ ਕਾਹਦੀ ਵੀ ਆਪਾਂ ਸੋਚਦੇ ਹਾਂ ਵੀ ਅਸੀਂ ਬੜੇ ਸਿਆਣੇ ਹਾਂ, ਪਰ ਉਹਨੇ ਜੋ ਤੁਹਾਡੇ ਲਈ ਕੀਤਾ ਸੋਚਿਆ ਜਾਂ ਕਰਨਾ, ਉਹਦੇ ਹੱਥ ਕਹਿੰਦੇ ਨਾ ਵੀ ਤੁਸੀਂ ਡੋਰੀਆਂ ਛੱਡ ਦਿਉ ਅਤੇ ਫਿਰ ਤੁਸੀਂ ਸਿਖਾਲੇ ਰਹੋਗੇ। ਮੈਂ ਅੱਗੇ ਇੱਕ ਦਿਨ ਗੱਲ ਕਰਦਾ, ਮੈਂ ਨਾ ਇੱਕ ਦਿਨ ਕਿਸੇ ਦੇ ਮਿਲਣ ਗਿਆ ਕਿਸੇ ਨੂੰ, ਅਤੇ ਉਹਨਾਂ ਦਾ ਕਮਰਾ ਸੀ ਕੋਈ ਪੰਜਵੀਂ ਛੇਵੀਂ ਮੰਜ਼ਿਲ ਦੇ ਉੱਤੇ, ਅਤੇ ਉਹ ਬਾਹਰ ਬਾਲਕੋਨੀ ਦੇ ਵਿੱਚ ਉਹ ਬੈਠੇ, ਅਤੇ ਉੱਦਾਂ ਹੀ ਉੱਤੋਂ ਨਾ ਉਹ ਗੱਡੀਆਂ ਵੇਖਣ ਡਏ। ਮੈਂ ਅਸੀਂ ਜਿਹੜੇ ਅਸੀਂ ਕਹਿ ਦਿੰਦੇ ਨਾ ਵੀ ਉੱਤੇ ਵਾਲਾ ਤਾਂ ਵੇਖਦਾ ਹੀ ਆ, ਹੁਣ ਉਹ ਜਿਹੜਾ ਉੱਤੋਂ ਜੋ ਦਿਖ ਰਿਹਾ ਵਾ ਉਹ ਤੁਸੀਂ ਥੱਲੇ ਬਹਿ ਕੇ ਆਪਣੀ ਗੱਡੀ ਦੇ ਵਿੱਚ ਮੰਨ ਲਓ ਇੱਕ ਬੰਦਾ ਸੋਚ ਰਿਹਾ ਵਾ ਕਿਸੇ ਚੀਜ਼ ਬਾਰੇ, ਤੁਹਾਨੂੰ ਉਹ ਵਿਜ਼ਨ ਕਿੱਦਾਂ ਕਲੀਅਰ ਹੋ ਸਕਦਾ ਵਾ, ਜਦਕਿ ਜਿਹੜਾ ਸ਼ਾਇਦ ਆਪਾਂ ਇਸੇ ਕਰਕੇ ਕਹਿ ਦਿੰਦੇ ਉੱਤੇ ਵਾਲਾ ਵੇਖ ਰਿਹਾ ਕਿਉਂਕਿ ਉੱਤੇ ਵਾਲੇ ਨੂੰ ਸਾਰਾ ਕੁਛ ਦਿਖ ਰਿਹਾ, ਉੱਤੇ ਵਾਲੇ ਨੂੰ ਉਹ ਦੂਰ ਤੱਕ ਗਲੀਆਂ ਵੀ ਦੀਦੀਆਂ ਵਾ, ਮਹੱਲਾ ਵੀ ਦੀਦਾ, ਸਾਰਾ ਕੁਛ ਦੀਦਾ, ਅਤੇ ਜਿਹੜਾ ਹੋਰ ਉੱਤੇ ਆ ਜਿਹੜਾ ਸਾਰੀ ਦੁਨੀਆ ਵੇਖ ਰਿਹਾ, ਜਿਹੜਾ ਇਕੱਲਾ ਇਕੱਲਾ ਜੀਵ ਜੰਤੂ ਨੂੰ ਪਾਲਦਾ ਵਾ, ਰਿਜਕ ਦਿੰਦਾ ਵਾ, ਪੈਦਾ ਕੀਤਾ, ਸੋ ਉਹਦੇ ਉੱਤੇ ਜੇ ਤੁਸੀਂ ਡੋਰੀਆਂ ਛੱਡੀਆਂ ਤਾਂ ਉਹਨੂੰ ਤਾਂ ਪਤਾ ਵਾ ਵੀ ਸੱਜੇ ਖੱਬੇ ਕੀ ਹੋਣ ਵਾਲਾ ਵਾ, ਅਗਲੀ ਘੜੀ ਕੀ ਆ, ਕਿੱਦਾਂ ਵਾ ਤੁਹਾਡੇ ਲਈ, ਕੀ ਚੰਗਾ ਕੀ ਮਾੜਾ, ਪਰ ਆਪਾਂ ਕੁੱਲ ਮਿਲਾ ਕੇ ਨਤੀਜਾ ਇਹੋ ਹੀ ਆ ਕਿ ਆਪਾਂ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਇਨਸਾਨ ਸਮਝਣ ਲੱਗ ਪੈਂਦਾ, ਸਾਨੂੰ ਨਾ ਮੰਨੀਏ ਨਾ ਮੰਨੀਏ, ਪਰ ਸੱਚ ਤਾਂ ਇਹੋ ਹੀ ਆ ਨਾ ਕਿ ਅਸੀਂ ਉਹਦੇ ਤੋਂ ਵੀ ਆਪਣੇ ਆਪ ਨੂੰ ਸਿਆਣੇ ਸਮਝਣ ਲੱਗ ਪੈਂਦੇ ਹਾਂ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਤੈਨੂੰ ਆਹ ਕਰਨਾ ਚਾਹੀਦਾ।
4: ਤੁਸੀਂ ਗੱਲ
1: ਕੀਤੀ ਵਜੀਦ ਦੀ, ਉਹ ਨਾ ਵੀ ਕੌਣ ਆਖੇ ਸਾਹਿਬ ਨੂੰ ਐਂ ਨਹੀਂ ਤੇ ਇੰਜ ਕਰ,
4: ਇੰਜ ਕਰ, ਮੇਰੇ ਦਿਮਾਗ 'ਚ ਗੱਲ ਲੜੀ ਪਈ ਨਾ, ਤੁਸੀਂ ਕਿਹਾ ਨਾ ਵੀ ਉੱਤੇ ਵਾਲਾ ਵੇਖਦਾ, ਦੋ ਚੋਰ ਸੀਗੇ ਉਹ ਕਿਸੇ ਦੇ ਘਰ ਚੋਰੀ ਕਰਨ ਗਏ, ਉਹ ਘਰ 'ਚ ਨਾ ਬਜ਼ੁਰਗ ਪੁਰਾਣੀ ਮਤਲਬ ਇੱਕੋ ਬਜ਼ੁਰਗ ਰਹਿੰਦੀ ਸੀ ਬਜ਼ੁਰਗ ਲੇਡੀ, ਅਤੇ ਉਹਨੇ ਨਾ ਸੁੱਤੀ ਪਈ ਉਹ ਚੋਰੀ ਕਰਨ ਗਈ ਨਾ, ਅਤੇ ਉਹਨਾਂ ਸਾਰਾ ਸਮਾਨ ਚੋਰੀ ਕੀਤਾ, ਅਤੇ ਉਹਨਾਂ ਨੇ ਵੇਖਿਆ ਵੀ ਨਾਲ ਇੱਕ ਨਾ ਪਤੀਲਾ, ਉਹਦੀ ਮੰਜੀ ਦੇ ਨਾਲ ਪਤੀਲਾ ਪਿਆ ਸੀ, ਅਤੇ ਪਤੀਲੇ 'ਚ ਪਈ ਸੀ ਖੀਰ, ਅਤੇ ਉਹ ਖੀਰ ਉਹਨਾਂ ਨੇ ਵੇਖਿਆ ਚੱਲ ਵੀ ਚੋਰੀ ਤਾਂ ਕਰ ਲਈ ਹੈ ਵੀ ਚੱਲ ਕੁਛ ਖੀਰ ਖਾ ਕੇ ਚੱਲੀਏ, ਉਹ ਜਦੋਂ ਖੀਰ ਲੱਗੇ ਖਾਣ ਖਾਂਦੇ ਪਹਿਲਾਂ ਅਤੇ ਉਹ ਮਾਤਾ ਪਾਸਾ ਲੈ ਕੇ ਪਈ, ਜਿਹਨੇ ਪਾਸਾ ਮੋੜਿਆ ਨਾ ਉਹਨੇ ਆਪਣੀ ਬਾਂਹ ਜੀ ਐਂ ਲਮਕਾਲੀ ਮੰਜੇ ਤੋਂ, ਤਾਂ ਇੱਕ ਚੋਰ ਨੂੰ ਲੱਗਾ ਵੀ ਕਿਤੇ ਵੀ ਖੀਰ ਮੰਗਦੀ ਆ, ਉਹਨੇ ਚਮਚਾ ਭਰ ਕੇ ਉਹਦੀ ਤਲੀ 'ਤੇ ਰੱਖਤਾ, ਖੀਰ ਸੀ ਗਰਮ, ਅਤੇ ਮਾਤਾ ਆਬੜ ਕੇ ਉੱਠੀ, ਉਹ ਰੌਲਾ ਪਾ ਤਾ, ਹੁਣ ਇੱਕਦਮ ਮਾਤਾ ਦੇ ਮੰਜੇ ਥੱਲੇ ਵੜ ਗਿਆ, ਇੱਕ ਜਿਹੜਾ ਨਾਲ ਦਾਣੇ ਵਾਲਾ ਪੜੋਲਾ ਸੀ ਉਹਦੇ ਉੱਤੇ ਚੜ ਗਿਆ ਤੇ ਉੱਥੇ ਮਾਤਾ ਰੋਲਾ ਪਾਈ ਜਾ ਤੇ ਰੋਲੇ ਕਰਕੇ ਆਂਢ ਗੁਆਂਢ ਸਾਰੇ ਇਕੱਠੇ ਹੋ ਗਏ ਤੇ ਮਾਤਾ ਪੁੱਛਣ ਮਾਤਾ ਕੀ ਹੋਇਆ ਜੀ ਕੀ ਹੋਇਆ ਜੀ ਕਦੀ ਪਤਾ ਨਹੀਂ ਹੈ ਤਾਂ ਉੱਪਰ ਵਾਲੇ ਨੂੰ ਪਤਾ ਉਹ ਕਹੀ ਜਾਵੇ ਮਾਤਾ ਦੱਸ ਤਾਂ ਦੇ ਹੋਇਆ ਕੀ ਹੈ ਕਦੀ ਪਤਾ ਨਹੀਂ ਹੈ ਤਾਂ ਉੱਪਰ ਵਾਲੇ ਨੂੰ ਪਤਾ ਉਹਨੇ ਤਿੰਨ ਵਾਰੀ ਕਿਹਾ ਨਾ ਉੱਪਰ ਵਾਲੇ ਨੂੰ ਪਤਾ ਉਹ ਪਡੋੜੇ ਵਾਲਾ ਚੋਰ ਥੱਲੇ ਛਾਲ ਮਾਰ ਕਹਿੰਦਾ ਮਾਤਾ ਉੱਪਰ ਵਾਲੇ ਨੂੰ ਨਹੀਂ ਅੜਾ ਥੱਲੇ ਨੂੰ ਤਾਂ ਇਹਨੂੰ ਵੀ ਪਤਾ ਕੀ ਹੋਇਆ
1: ਭਾਈ
4: ਆਇਆ ਮੰਜੇ ਥੱਲੇ ਬੈਠਾ ਇਹਨੂੰ ਵੀ ਪਤਾ
1: ਮੂਰਖ ਟਾਈਪ ਦੇ ਚੋਰ
4: ਉਹਦੀ ਗੱਲ ਸੀ ਆ ਵੀ ਉੱਪਰ ਵਾਲੇ ਨੂੰ ਜ਼ਿਆਦਾ ਪਤਾ ਹੁੰਦਾ ਮੈਂ ਵੀ ਕਈ ਵਾਰੀ ਭਾਅ ਜੀ ਇਹਨੂੰ ਪੋਜ਼ਿਟਿਵ ਵਿੱਚ ਮੈਂ ਵੇਖਦਾ ਹੁੰਦਾ ਵੀ ਅਸੀਂ ਸਿਰਫ ਸਾਹਮਣਾ ਵੇਖ ਰਹੇ ਹੁੰਦੇ ਹਾਂ ਮੈਨੂੰ ਨਹੀਂ ਪਤਾ ਵੀ ਉਸ ਕੰਧ ਪਰਲੇ ਪਾਰ ਕੀ ਹੈ ਜਿਹੜਾ ਉਹ ਉੱਪਰ ਬੈਠਾ ਨਾ ਉਹਨੂੰ ਸਾਰਾ ਪਤਾ ਵੀ ਇਹਦਾ ਅਗਲਾ ਰਾਹ ਸਾਰਾ ਸਿਖਾਲਾ
1: ਸਾਡੀ ਸੋਚ ਦਾ ਦਾਇਰਾ ਕਿੰਨਾ ਕੁ ਸੀਮਤ ਆ ਤੁਸੀਂ ਇਸ ਚੀਜ਼ ਦੇ ਉੱਤੇ ਜਦੋਂ ਤੁਸੀਂ ਸੋਚੋਗੇ ਬੱਟ ਦੇ ਉੱਤੇ ਤੇ ਤੁਹਾਨੂੰ ਇਹ ਵੀ ਚੀਜ਼ ਸਮਝ ਆਉਂਦੀ ਆ ਵੀ ਅਸੀਂ ਬਹੁਤ ਬਹੁਤ ਥੋੜ੍ਹਾ ਜਿਹਾ ਜਾਣਦੇ ਹਾਂ ਆਪਾਂ ਅਸੀਂ ਆਪਣੇ ਆਪ ਬਾਰੇ ਨਹੀਂ ਜਾਣਦੇ ਆਪਣੇ ਆਲੇ ਦੁਆਲੇ ਬਾਰੇ ਆਪਣਾ ਰੋਜ਼ ਜਿਨ੍ਹਾਂ ਨਾਲ ਮਿਲ ਵਰਤਣੇ ਉਹਨਾਂ ਬਾਰੇ ਨਹੀਂ ਜਾਣਦੇ ਅਤੇ ਫਿਰ ਦਾਅਵੇ ਕਾਹਦੇ ਆ ਵੀ ਆਹ ਚੰਗਾ ਹੋਇਆ ਅਤੇ ਆਹ ਮਾੜਾ ਹੋਇਆ ਫਿਰ ਆਪਾਂ ਇਹ ਕਿੱਦਾਂ ਕਹਿ ਸਕਦੇ ਹਾਂ ਵੀ ਆਹ ਚੀਜ਼ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਆਹ ਹੋਣੀ ਚਾਹੀਦੀ ਸੀ ਉਹ ਸਾਰਾ ਕੁਛ ਤਾਂ ਫਿਰ ਵੀ ਆਪਾਂ ਦਾਅਵੇ ਕਰਦੇ ਹਾਂ ਸ਼ਾਇਦ ਇਸੇ ਕਰਕੇ ਕਿਉਂਕਿ ਆਪਾਂ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਦੇ ਹਾਂ ਜੋ ਕਿ ਨਹੀਂ
4: ਮੁਸ਼ਕਲਾਂ ਤੋਂ ਉੱਤੇ ਉੱਠ ਕੇ ਵੇਖੀਏ ਨਾ ਜ਼ਿੰਦਗੀ ਬਹੁਤ ਖੂਬਸੂਰਤ ਆ ਜਦੋਂ ਜਹਾਜ਼ ਟੇਕ ਆਫ ਕਰਦਾ ਨਾ ਉੱਤੇ ਜਾਂਦਾ ਜਦ ਤੱਕ ਸਾਨੂੰ 2000 ਫਿੱਟ ਦੀ ਹਾਈਟ 'ਤੇ ਗਿਆ ਨਾ ਤੁਸੀਂ ਮੈਲਬਰਨ ਕਿਹੜੇ ਨਾ ਐਕਸਪੀਰੀਅੰਸ ਕੀਤਾ ਹੋਣਾ ਸਾਰੀ ਜਗ੍ਹਾ ਕਰਦੇ ਹਾਂ ਖਿੜਕੀ 'ਚ ਵੇਖੀ ਤਾਂ ਥੱਲੇ ਕਿੰਨਾ ਸੋਹਣਾ ਲੱਗਦਾ ਮੈਲਬਰਨ ਆ ਨਹੀਂ ਤਾਂ ਜੇ ਇੱਥੇ ਆਪਾਂ ਕਿਸੇ ਗਲੀ 'ਚ ਖਲੋ ਕੇ ਕਹਿ ਯਾਰ ਆਹ ਗੰਦ ਸੁੱਟਿਆ ਹੋਇਆ ਗੰਦ ਸੁੱਟਿਆ ਲੇਕਿਨ ਉੱਪਰ ਚਲੇ ਜਾਈਏ ਨਾ ਮੁਸ਼ਕਲਾਂ ਤੋਂ ਨਿਕਲ ਜੀ ਤਾਂ ਜਾ ਕੇ ਸਾਨੂੰ ਜ਼ਿੰਦਗੀ ਵਾਕਿਆ ਸਾਡੀ ਖੂਬਸੂਰਤ ਨਿਕਲਦੀ ਹੈ ਸਾਨੂੰ ਆਪਾਂ ਸੋਚਣਾ ਚਾਹੀਦਾ ਵੀ ਸਾਨੂੰ ਉੱਤੇ ਉਸ ਤੋਂ ਬਾਹਰ ਨਿਕਲ ਕੇ ਵੇਖੀਏ ਓਵਰਆਲ ਸਾਡਾ ਸਨੈਰੀਓ ਕਿੱਡਾ ਵੱਡਾ ਆ ਅਤੇ ਜੇ ਕਦੀ ਆਪਣੇ ਆਪ ਨੂੰ ਕਿਸੇ ਨੂੰ ਲੱਗੇ ਨਾ ਵੀਰ ਭੈਣ ਜੋ ਮੈਂ ਕਰਦਾ ਹੁੰਦਾ ਵੀ ਬਸ ਸਭ ਖਤਮ ਹੈ ਅੱਜ ਤੋਂ ਬਾਅਦ ਜਾਂ ਚੀਜ਼ਾਂ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਜਾਂ ਕਿਵੇਂ ਹੋ ਗਿਆ ਇੱਕ ਵਾਰੀ ਆਪਣੇ ਆਪ ਨੂੰ ਘਰ ਦੇ ਕੋਨੇ ਦੇ ਖੜ੍ਹੇ ਕਰਕੇ ਸਾਰਾ ਘਰ ਨਿਹਾਰ ਕੇ ਵੇਖਿਆ ਜੇ ਵੀ ਇਕੱਲੀ ਇਕੱਲੀ ਸੂਈ ਇੱਕ ਇੱਕ ਚੀਜ਼ ਤੁਸੀਂ ਇੱਥੇ ਆ ਕੇ ਆਪਣੀ ਮਿਹਨਤ ਨਾਲ ਕਮਾਈਏ ਅਤੇ ਬਣਾਈਏ ਇਹ ਤੁਸੀਂ ਇੱਕ ਅਟੈਚੀ ਲੈ ਕੇ ਆਇਆ ਸੀ ਦੁਬਾਰਾ ਫਿਰ ਪੈਦਾ ਹੋਣੀ ਹੈ ਆਪਣੇ ਆਪ 'ਤੇ ਹਿੰਮਤ ਰੱਖੋ ਤੁਹਾਡੇ 'ਚੋਂ ਨਿਕਲੀਆਂ ਚੀਜ਼ਾਂ ਨੇ ਤੁਸੀਂ ਬਣਾ ਸਕਦੇ ਜੀ
1: ਤੁਹਾਨੂੰ ਖੁਦ ਨੂੰ ਨਹੀਂ ਯਕੀਨ ਆਉਂਦਾ
4: ਨਹੀਂ ਆਉਂਦਾ
1: ਤੁਸੀਂ ਜਦੋਂ ਆਪਣੇ ਆਪਣੀ ਕਮਾਈ ਦੇ ਉੱਤੇ ਆਪਣੀਆਂ ਚੀਜ਼ਾਂ ਦੇ ਉੱਤੇ ਆਪਣੇ ਸਫ਼ਰ ਦੇ ਉੱਤੇ ਸੋਚਦੇ ਹੋ ਅਤੇ ਤੁਸੀਂ ਖੁਦ ਆਪਣੇ ਆਪ 'ਤੇ ਹੈਰਾਨ ਹੋ ਜਾਂਦੇ ਹੋ ਉਹਦੀ ਰਹਿਮਤ ਆ
4: ਬਸ ਜੇ ਇਹਨੂੰ ਪੋਜ਼ਿਟਿਵ ਲਵੋ ਤਾਂ ਬੜਾ ਸੋਹਣਾ ਰਹੋਗੇ
1: ਬਹੁਤ
4: ਇਹੀ ਸਾਡੀ
1: ਅਤੇ ਜੇ ਉਹਨੇ ਪਹਿਲਾਂ ਇੰਨਾ ਕੁਛ ਦਿੱਤਾ ਵਾ ਵੀ ਤੁਸੀਂ ਪਹਿਲੇ ਤਾਂ ਇੰਨਾ ਹੈਰਾਨ ਤੁਸੀਂ ਹੋ ਗਏ ਆਪਣੇ ਆਪ ਦੇ ਉੱਤੇ ਅੱਜ ਅਤੇ ਗਾਂਹ ਵੀ ਉਹ ਕਰੂਗਾ
4: ਬਿਲਕੁਲ ਬਿਲਕੁਲ ਹਰ
1: ਜੇ ਆਪਾਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਆਪਾਂ ਚੱਲੀਏ ਅਤੇ ਜੇ ਆਪਾਂ ਆਪਣੀਆਂ ਸਿਆਣਪਾਂ ਨੂੰ ਇੱਕ ਪਾਸੇ ਰੱਖ ਦਈਏ
4: ਜੇ ਬੜੀ
1: ਸਰੈਂਡਰ ਕਰ ਲਈਏ ਅਤੇ ਜ਼ਿੰਦਗੀ ਫਿਰ ਖੂਬਸੂਰਤ ਹੀ ਖੂਬਸੂਰਤ ਆ ਇੰਨਾ ਕਹਿੰਦੇ ਹੋ ਤੁਹਾਡੇ ਕੋਲ ਜਾਇਜ਼ ਚੱਲੇ ਨੇ ਪਰ ਪਕੌੜੇ ਬੜੇ ਘਰੀ ਬਣਦੇ ਜੇ ਪਕੌੜੇ ਬਣਾ ਰਹੇ ਹਾਂ ਤੇ ਅਰਨਬ ਦੇ ਮਾਮਾ ਵੀ ਕਹਿੰਦੇ ਜੇ ਤੁਸੀਂ ਸਾਡੇ ਕੋਲ ਹੁੰਦੇ ਤਾਂ ਅੱਜ ਅਸੀਂ ਵੀ ਪਕੌੜੇ ਬਣਾਏ ਸੀ ਮਤਲਬ ਪਕੌੜੇ ਪਕੌੜੀ ਹੋ ਰਿਹਾ ਵਾ
4: ਜੇ ਤੁਸੀਂ ਪਕੌੜੇ ਇੱਥੇ ਲੈ ਆਉਣ ਸਾਡੀ ਵੀ
1: ਜੇ ਪਕੌੜੇ ਹੁੰਦੇ ਨੇ ਹਾਂਜੀ ਸ਼ਬਦ ਤੇ ਫਿਰ ਆਪਾਂ ਜਾ
4: ਹਾਂਜੀ ਪਹਿਲਾ ਸ਼ਬਦ ਸੀ ਆਪਣਾ ਹੁੜਕ ਤਾਂਗ ਤੜਫ ਤਲਬ ਤਿੰਨਾਂ ਨੂੰ ਆਪਾਂ ਤਿੰਨਾਂ ਦਾ ਇੱਕੋ ਵਕਤ ਹੁੰਦਾ ਵੀ ਸਾਨੂੰ ਕਿਸੇ ਚੀਜ਼ ਦੀ ਤਾਂਗ ਹੁੜਕ ਰਹਿੰਦੀ ਵੀ ਕੋਈ ਚੀਜ਼ ਮਿਲਣ ਦੀ ਜਾਂ ਕਿਸੇ ਦੇ ਆਉਣ ਦੀ ਦੂਜਾ ਸ਼ਬਦ ਸੀ ਆਪਣਾ ਜਨੌਰ ਜਨੌਰ ਜਾਨਵਰ ਨੂੰ ਵੀ ਜਨੌਰ ਕਹਿ ਦਿੰਦੇ ਹਾਂ ਇਹ ਜਾਨਵਰ ਦੇ ਵਿੱਚ ਕਿਸੇ ਤਰੀਕੇ ਦਾ ਵੀ ਜਨੌਰ ਜਾਨਵਰ ਆ ਸਕਦਾ ਆ ਅਤੇ ਅੱਜ ਕੱਲ੍ਹ ਬੰਦਿਆਂ ਵਾਸਤੇ ਵਰਤਿਆ ਜਾਂਦਾ ਤੂੰ ਜਨੌਰਾਂ ਵਾਲੀਆਂ ਹਰਕਤਾਂ ਨਾ
1: ਕਰੇ ਤੂੰ ਜਾਨਵਰ ਵਾਲੀਆਂ ਕੋਈ ਕਰੇ ਹਰਕਤਾਂ
4: ਕੁਰਬਲ ਕੁਰਬਲ ਹੁੰਦੀ ਹੈ ਕਿਤੇ ਇਹ ਬਹੁਤੇ ਜ਼ਿਆਦਾ ਲੋਕਾਂ ਦਾ ਇਕੱਠ ਭੀੜ ਜਿਹਨੂੰ ਕਹਿ ਦਿੰਦੇ ਹਾਂ ਮੇਲੇ ਦੇ ਵਿੱਚ ਨਾ ਉੱਥੇ ਤਾਂ ਇੰਨਾ ਜ਼ਿਆਦਾ ਇਕੱਠ ਸੀ ਵੀ ਤੁਹਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਵੀ ਕੁਰਬਲ ਕੁਰਬਲ ਹੋਈ ਪਈ ਸੀ ਵੀ ਕੋਈ ਚੀਜ਼ ਦਾ ਸਮਝ ਨਹੀਂ ਆਉਂਦਾ
1: ਗਿਣਤੀ ਮਿਣਤੀ ਨਹੀਂ
4: ਗਿਣਤੀ ਮਿਣਤੀ ਹੈ ਨਹੀਂ ਉਹ ਸਿੱਧਾ
1: ਦਿਆ ਜੀ ਕਹਿੰਦੇ ਕੀੜਿਆਂ ਲਈ ਆਪਾਂ ਵਰਤ ਦਿੰਦੇ
4: ਹਾਂ ਛੜੱਪਾ ਹੁੰਦਾ ਛਾਲ ਮਾਰਨੀ ਛਾਲ ਇੱਦਾਂ ਦੀ ਨਹੀਂ ਵੀ ਆਪਾਂ ਲੌਂਗ ਜੰਪ ਲਈਏ ਤੁਸੀਂ ਛਾਲ ਮਾਰਨੀ ਇੱਕ ਛੋਟਾ ਜਿਹਾ ਸਟੈਪ ਜਿਹਨੂੰ ਤੁਸੀਂ ਛਾਲ ਮਾਰ ਕੇ ਜਿਵੇਂ ਖਾਲ ਵੀ ਟੱਪਣੀ ਆਪਾਂ ਛਾਲ ਮਾਰ ਕੇ ਟੱਪਦੇ ਜਿੰਨੀ ਉੰਨੀ ਕੁ ਛਾਲ
1: ਖੜੇ ਪੈਰ ਦੋਵੇਂ ਪੈਰ ਜੋੜ ਕੇ
4: ਜੋੜ ਕੇ ਮਾਰਦੇ ਆ ਉਹਨੂੰ ਉਹ ਤੁਸੀਂ ਕਹਿ ਸਕਦੇ ਛੜੱਪਾ ਉਹਨੂੰ ਛੜੱਪਾ ਕਹਿੰਦੇ ਆ ਆਪਾਂ ਦੂਜੀ ਤਾਂ ਛਾਲ ਹੋ ਜਾਂਦੀ ਵੱਡੀ ਇਹਨੂੰ ਖੜੇ ਪੈਰ ਦੋ ਜੋੜ ਕੇ ਜਿਹੜਾ ਕੁੱਦਣਾ ਉਹਨੂੰ ਛੜੱਪੇ 'ਚ ਕਰਦੇ ਆ
1: ਮਾਰ ਛੜੱਪਾ ਪਿੜ ਵਿੱਚ ਆ ਜਾ
4: ਪਿੜ ਵਿੱਚ ਆ ਜਾ ਫਾਡੀ ਕੋਈ ਵੀ ਤੁਹਾਡੀ ਗੇਮ ਹੈ ਖੇਡਾਂ ਖੇਡਦੇ ਹਾਂ ਜਿਹੜਾ ਵੀ ਅਖੀਰ 'ਚ ਰਹਿੰਦਾ ਨਾ ਉਹ ਜਿਹੜੀ ਵੀ ਚੀਜ਼ ਰਹਿੰਦੀ ਅਖੀਰ ਦੇ 'ਚ ਮਤਲਬ ਇੱਕ ਸਮੂਹ ਹੈ ਲੋਕਾਂ ਦਾ ਜੇ ਉਹ ਕੋਈ ਚੀਜ਼ ਕਰ ਰਿਹਾ ਵਾ ਔਰ ਸਭ ਤੋਂ ਅਖੀਰ 'ਚ ਜਿਹੜਾ ਬੰਦਾ ਰਹਿ ਜਾਂਦਾ ਉਹਨੂੰ ਕਰਨ ਦੇ ਵਿੱਚ ਉਹਨੂੰ ਫਾਡੀ ਕਿਹਾ ਜਾਂਦਾ
1: ਜੇ
4: ਮਤਲਬ ਫਾਡੀ ਰਹਿ ਗਿਆ ਉਹ ਲੰਗਰ ਦੀ ਖੀਰ ਵੀ ਖਤਮ ਹੋ ਗਈ ਤੂੰ ਫਾਡੀ ਰਹਿ ਗਿਆ ਲੋਕ ਵਰਤ ਦਿੰਦੇ ਆ ਖੇਡਾਂ 'ਚ ਹੁੰਦਾ ਫਾਡੀ ਰਹਿ ਗਿਆ ਉਹਨੂੰ ਫਾਡੀ ਕਹਿੰਦੇ ਆ ਰੱਫੜ ਅਤੇ ਇੱਕ ਰੱਫੜ ਸੀ ਇੱਕ ਪਸੂੜੀ ਸੀ ਰੱਫੜ ਅਤੇ ਪਸੂੜੀ 'ਚ ਕੀ ਫਰਕ ਹੈ ਰੱਫੜ ਹੁੰਦਾ ਸਿੱਧੀ ਜਿਹੀ ਕੋਈ ਗੱਲ ਸੀ ਉਲਝ ਜਾਏ
2: ਗੱਲ ਤਾਂ ਬੜੀ ਸਿੱਧੀ ਸਾਦੀ ਸੀ, ਪੰਚਾਇਤ ਜਾ ਕੇ ਇਹਨਾਂ ਨੇ ਹੋਰ ਹੀ ਗੱਲ
1: ਅਚਾਨਕ
2: ਰੱਫੜ ਪਾ ਤਾ ਫੜ ਕੇ ਵੀ ਗੱਲ ਉਲਝ ਗਈ, ਹੁਣ ਸਮਝ ਨੀ ਆਉਂਦੀ ਹੁਣ ਫੜੀਏ ਕਿੱਧਰੋਂ ਤੇ ਛੱਡੀਏ ਕਿੱਧਰੋਂ। ਇਹਨੂੰ ਕਹਿੰਦੇ ਨੇ ਰੱਫੜ, ਕੋਈ ਗੱਲ ਸੀਗੀ ਝਗੜਾ ਸੀਗਾ ਲੇਕਿਨ ਉਹ ਗੱਲ ਇੰਨੀ
1: ਵਿਗੜ ਗਿਆ
2: ਕੰਮ। ਪਸੂੜੀ ਹੁੰਦੀ ਬਿਨਾਂ ਵਜ੍ਹਾ ਕਲੇਸ਼ ਕਰਨਾ, ਜਿਹਦੀ ਕੋਈ ਗੱਲ ਹੀ ਨਹੀਂ ਹੈਗੀ,
1: ਮੁੱਲ ਲੈਣੀ ਲੜਾਈ,
2: ਮੁੱਲ ਲੈਣੀ ਲੜਾਈ ਕਹਿ ਸਕਦੇ ਹਾਂ। ਬਿਨਾਂ ਗੱਲ ਤੋਂ ਕੋਈ ਇਹਦਾ ਮਤਲਬ ਨਹੀਂ ਸੀਗਾ, ਇੱਦਾਂ ਹੀ ਆ ਕੇ ਬਸ ਵੀ ਆ ਤੁਸੀਂ ਕੀ ਜੇਲ੍ਹ ਆਈ ਜਾਓ ਸਵੇਰ ਦੀ, ਹੈ ਨਾ। ਅਤੇ ਉਹ ਜਿਹੜੀ ਗੱਲ ਬਿਨਾਂ ਵਜ੍ਹਾ ਕਲੇਸ਼ ਪਾ ਦੇਣਾ, ਤੂੰ ਪਸੂੜੀ ਪਾ ਦਿੱਤੀ, ਫੜ ਕੇ ਬੰਦੇ ਨੇ ਇੱਥੇ ਆ ਕੇ ਸਾਰਿਆਂ ਨੂੰ ਤੰਗ ਕਰਨਾ ਜਾਂ ਲੜਾਈ ਦਾ ਇੱਕ ਮੁੱਢ ਬੰਨ ਦੇਣਾ ਫੜ ਕੇ,
1: ਤੁਰੀ ਫਿਰਦੀ ਪਸੂੜੀ ਆਪਾਂ ਕਹਿ ਦਿੰਦੇ ਹਾਂ, ਤੁਰੀ ਫਿਰਦੀ ਪਸੂੜੀ,
2: ਬਸ ਇਹਨੂੰ ਛੇੜੋ ਨਾ, ਇਹਨੇ ਕਲੇਸ਼ ਪਾ ਲੈਣਾ ਕਿਸੇ ਵੀ ਗੱਲ ਤੋਂ, ਇਹਨੂੰ ਇਹ ਪਸੂੜੀ ਕੈਟਗਰੀ 'ਚ ਆ ਜਾਂਦਾ ਹੁੰਦਾ ਹੈ। ਔਰ ਤਕਰੀਬਨ ਬੰਦਿਆਂ ਨੂੰ ਹੁੰਦਾ ਵਾ ਇਹ, ਬੜੇ ਤੁਹਾਡੇ ਆਸ ਪਾਸ ਜਿੰਨੇ ਵੀ ਲਫ਼ਜ਼ ਨੇ, ਰੱਫੜ ਵਾਲਾ, ਪਸੂੜੀ ਵਾਲਾ, ਫਾਡੀ ਵਾਲਾ, ਜਨੌਰ ਵੀ ਤਾਂ ਸਾਰੇ ਫਿਰਦੇ ਹੁੰਦੇ ਨੇ ਆਸ ਪਾਸ, ਇਨਸਾਨਾਂ 'ਚ ਸਾਰੇ ਰੰਗ ਹੁੰਦੇ। ਸੋ ਅੱਜ ਦਾ ਜੀ ਸਾਡਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ, ਆਪਣੀ ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ, ਸਾਨੂੰ ਪਤਾ ਲੱਗਦਾ ਰਹੇ ਵੀ ਅਸੀਂ ਸਹੀ ਟਰੈਕ 'ਤੇ ਹਾਂ, ਹੱਸਦੇ ਖੇਡਦੇ ਰਹਿੰਦੇ ਹਾਂ ਸਾਰੇ ਜਣੇ, ਵਧੀਆ ਲੱਗਦਾ ਸਾਰਿਆਂ ਨੂੰ ਪ੍ਰੋਗਰਾਮ। ਅਤੇ ਗੱਲਾਂ ਕਰਦੇ ਹੋਏ ਜੇ ਸਾਡੀ ਜੇਬ ਬਰਾਬਰ ਹੋ ਗਈ ਹੋਵੇ ਉਹਦੇ ਲਈ ਗੁਸਤਾਖੀ ਮਾਫ਼,
1: ਜੇਬ ਕਿ ਜੀਬ
2: ਜੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਤੁਹਾਡੀਆਂ ਜੇ ਹਮੇਸ਼ਾ ਪੋਜ਼ਿਟਿਵ ਰਹਿਣ, ਚੜ੍ਹਦੀ ਕਲਾ ਚ ਰਹੋ, ਔਰ ਹਮੇਸ਼ਾ
1: ਆਪਣੀ ਜੇ ਦਾ ਨਜ਼ਰੀਆ
2: ਜੇ ਦਾ ਨਜ਼ਰੀਆ ਬਦਲੋ ਔਰ ਨਜ਼ਾਰੇ ਲਿਆ ਕਰੋ
1: ਆਪਣੇ ਆਪ ਤੇ, ਕੋਨਫੀਡੈਂਸ ਰੱਖੋ। ਆਪਾਂ ਹੁਣ ਇਜਾਜ਼ਤ ਲੈਣੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ ਸੋ

0: imagination is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਲਓ ਜੀ, ਤੁਹਾਡੀ ਨਜ਼ਰ ਹੈ ਪੋਲਾ।
2: ਓਏ ਪੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
5: ਪੋਲੇ ਨੇ ਕਸੂਤੇ ਫਸਾਤੇ।
2: ਓਏ ਪੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਪੋਲੇ ਓਏ 2। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

रेडियो हाँ जी 1674 AM, मैं गौतम कपिल जी और आज मंगलवार दी शाम यानी 16 जून 2026 भारत ऑस्ट्रेलिया दुनिया जहान दियां खबरां फीफा विश्व कप दे विच थोड़ी देर पहला ही सिंह स्प्रीत सिंह जेडे के न्यूजीलैंड दी टीम वालों खेड रहे ने उस टीम ने ईरान दे नाल भेड किता और ईरान ते न्यूजीलैंड दे दरमियान फीफा विश्व कप दे विच इह मैच ड्रा रहा है। वैसे इधर ऑस्ट्रेलिया दे विच भी मैच ड्रा ही रहे है। अज दे दिन व्याज दरां दा ऐलान होना सी, फिलहाल कोई भी फैसला नहीं लिया गया या इंज कह लिए कि स्थिर ही रखियां गईयां ने। फैसला तां लै लिया गया पर वधाईयां नहीं गईयां। उधर विक्टोरिया दे विच प्रीमियर दे लई एक होर दिन अज दा मुकदा होया क्योंकि एक बार फिर तो खतरा बनिया होया सी उहनां दी गद्दी खोए जाण दा लीडरशिप स्पिल दा। और पॉलिन हैनसन ने ऐतकी इंटरनेशनल स्टूडेंट के खिलाफ की कह दिता है, अज दियां इन्हां सारियां खबरां दे विच तुहाडे नाल सांझ पाने हैं। आओ शुरुआत करिए इंटरनेशनल न्यूज़ दे नाल, फिर भारत ते आस्ट्रेलिया दियां खबरां ते भी मारांगे सांझ प्रोग्राम न्यूज़ रूम। कौमांतरी खबरां च सब तो पहलां उस समझौते दे नाल जुड़ी हुई हैं, जिवें पहलां ही दस्या सी कि कई दिनां तक इह खबरां हुण चलदियां रहणगियां। अमरीका ते ईरान दे दरमियान शांति समझौते दे ऐलान दे वक्त अजिहे समें दे विच लैबनान दे अंदर भी हुण जंग खत्म होएगी कि नहीं ये गल तुर रही है। हालांकि अमरीका ईरान दे दरमियान समझौता हुण होया सीज़फायर दा, लैबनान ते इज़राइल दे दरमियान तां पहलां दा होया होया सी, पर बावजूद इस दे इत्थे रह रह के जंग हो रही है। हालांकि अमरीकी अधिकारियों की तरफ तो बाद दे विच आए बयान दे विच कहा गया कि लैबनान ईरान अमरीका समझौते का हिस्सा ही नहीं है। इस करके उधरों दूसरे पासे इजराइल की तरफ तो भी कहा गया कि उन्हां दी फौज लैबनान के दखनी हिस्से दे विचों हाले तो पिछे नहीं हटन लगी, जिसका मतलब यह है कि लैबनान के लिए कोई राहत की खबर नहीं है। इस समझौते के पूरे प्रस्ताव भी हले जनतक नहीं हुए ने कि मसौदे दे विच आखिरकार की कुछ रखा गया। अजे दे विच बहुत सारे सवाल जड़े ने हुण खड़े हो रहे ने, हाले तक उड़ीकण नहीं होएगी जब तक स्विट्जरलैंड दे जनेवा शहर दे विच समझौता सिरे नहीं चढ़ जाता। उधर ऐसे दरमियान बड़ी गिनती च लैबनान दे लोग अपने घरां नूं परतन लग पए। हालांकि अधिकारियों ने चेतावनी दी कि हाले हालात सुरक्षित नहीं ने। अधिकारी कौन? इजराइल दी फौज। इजराइल दी फौज इत्थे रह रह के हमले कर रही है। दखनी लैबनान दे कई कस्बियां दे विच लोग अपने घरां दे विच परतना चाह रहे ने या परतना शुरू भी हो गए ने और घरां दे नुकसान दा जायजा लिया जा रहा है। पूरी तरह दे नाल राख दे ढेर दे विच बदल चुके ने लैबनान दे दखनी इलाके। उधर ईरान दे राष्ट्रपति मसूद पेजिशकियान ने कहा है कि देश दे सुप्रीम लीडर मुस्तफा खामनेई ने अमरीका दे नाल समझौते दे विच देश दे कौमी हितां दी रक्षा करन वाले जड़े प्रस्ताव ने उहनां नूं शामिल किया है और इस दे विच एक बड़ी भूमिका निभाई है। एक्स दे उत्ते लिखी गई एक पोस्ट दे विच उन्हां कहा कि जेकर सारे प्रस्तावां नूं ध्यान दे नाल लागू किया जाता है और गंभीरता दे नाल लागू किया जाता है तो इस नूं देश दे लई एक माणमता इतिहास एक दस्तावेज कहा जा सकता है। अमरीका ते ईरान दे दरमियान समझौते दे उत्ते ईरान दे सुप्रीम लीडर दी तरफ तो हाले तक तां कोई जनतक टिप्पणी सामने नहीं आई है, बल्कि मार्च महीने दे विच सिखरले नेता बनन तो बाद मुस्तफा खामनेई जनतक रूप दे विच ही नज़र नहीं आए। उन्हां दे सनेहे कदे कोई ते कदे कोई पढ़ के जां लिख के दसदा रहे। उन्होंने अपने पिता आयातुल्ला अली खामनेई दी थां इह अहुदा तां संभाल लिया सी। उस तो बाद अमरीकी मीडिया दे विच शुरुआती दिनां च भी खबरां आईयां कि अमरीका दे हमलियां दे विच मुस्तफा खामनेई भी मारिया गया। हालांकि कदे नहीं होया कि मुस्तफा खामनेई पब्लिकली दिखे हुए होण। उत्थे ही अमरीका दे नाल गलबात दे विच सिखरले जिहड़े गलबात वार्ताकार ने उस दे विच भी मुस्तफा खामनेई शामिल नहीं ने। उस दे विच भी ईरान दे संसद दे स्पीकर मोहम्मद बगर गलीबाफ ने कहा है कि ईरान ने आखिरी जित दे लई एक वड्डा कदम चुके है। उन्होंने ईरान दी जनता नूं इस दिन नूं एक इतिहासक दिन दस्या। हालांकि हाले समझौते ते हस्ताक्षर होने ने, पर एक्स दे उत्ते एक संखेप पोस्ट दे विच उन्होंने लिखा कि ईरानी जनता दे व्यवहार ते उन्हां लोकां दी जिहड़ी एक बहादुरी है उस नूं खत्म करन दे लई कुछ ताकतां आना चाहुंदियां सी, पर अंतम दिशा दे विच इस दे उल्ट जाके एक बड़े कदम चुके गए ने। इशारा इस समझौते दे वाली सी। उधर अमरीका ते ईरान दे दरमियान इस समझौते दे विच
ईरान नू काफ़ी कुछ हासिल हो रहा है, अमरीका नू ना दे बराबर इजराइल नू ठेंगा। इजराइल दे प्रधानमंत्री बेंजामिन नेतन्याहू ने हुण सोमवार दे दिन जरूसलम दे विच एक प्रेस कॉन्फ्रेंस नू संबोधन किया। उन्होंने कहा कि सरकार ने उन्हां दी सरकार ने इजराइल नू पूरी तरह दे नाल तबाह होण तों तां बचा लिया, पर लड़ाई हाले खत्म नहीं हुई है। हालांकि उन्होंने यह भी कहा कि इजराइल नू चकन्निया रहना होएगा, जरूरत पैन दे उत्ते अपनी रक्षा ते बचाव करना होएगा। नेतन्याहू दा बयान अजिहे समय सामने आया जदों इजराइल दे विच अमरीका ईरान डील नू लैके मीडिया तो लैके सड़कां दे उत्ते असहजता दिखाई दे रही है। ईरान दे विच बंब पटाके चलाए जा रहे ने, खुशी का माहौल है, इजराइल दे विच सन्नाटा है। इस समझौते दे ऐलान तो बाद इजराइल दे कौमी सुरक्षा मंत्री ते कट्टर दक्षणपंथी या एक्सट्रीमिस्ट नेता मने जांदे इतामर बेन गेवर ने कहा कि उन्हां दा देश इस समझौते नू मनन दे लई कोई ऐदा नहीं है कि बाउंड है। यानी कि इजराइल ने एक तरीके दे नाल ये भी कहा कि अमरीका बेशक ईरान दे नाल समझौता कर ले, भविख दे विच इजराइल दा कोई समझौता तां नहीं होया, इस करके इजराइल शायद बमबारी फिर भी कर दे। उत्थे इजराइल दे रक्षा मंत्री इजराइल कातज ने कहा कि प्रधानमंत्री बेंजामिन नेतन्याहू ते मैं एक स्पष्ट नीति दे उत्ते काम कर रहे हैं, जिस दे तहत इजराइल दी फौज लेबनान सीरिया ते गजा दे बफर जोन दे विच अनिश्चित समय तक रहेगी। यानी कि इजराइल हाले तक घट्टो घट गजा सीरिया ते लेबनान दे विचों बाहर नहीं निकलन लग्या। ईरान दे लई अपनी रणनीति उन्हां दी की रहेगी, इस दे बारे ना तां नेतन्याहू ने प्रेस कॉन्फ्रेंस च कुछ कहा ते ना ही इजराइल कातज ने कहा। उन्होंने कहा कि इजराइल अपनी सिक्योरिटी उदों उदों करता रहेगा जदों जदों इन्हां नू लोड़ महसूस होएगी। नेतन्याहू ने कहा कि कुछ मामलों के उन्हां दी ते अमरीकी राष्ट्रपति डोनाल्ड ट्रंप की राय इको जी नहीं होंदी, इस करके इजराइल के हितों की रक्षा तो उन्हां दी ही जिम्मेदारी है। नेतन्याहू ने यह भी कहा कि उत्तरी इजराइल के लोगों की रक्षा नू निश्चित करन दे लई तय करन दे लई जिम्मेदार ने और वचनबद्ध भी ने। उत्तरी इजराइल की सरहद लेबनान के नाल लगती है, इस करके मनिया जा रहा है कि इजराइल आने वाले दिनों लेबनान के अंदर होर वधेरे ताबड़तोड़ हमले कर सकता है और इस दे नाल ईरान नू उकसाया जा सकता है। जेकर ईरान नू उकसाया जाता है तो इस ही तरीके दे नाल इजराइल ईरान दे नाल एक होर नवी जंग दे विच शामिल हो सकता है, पर इसकी कोई छेती छेती संभावना नज़र नहीं आती। उत्थे अमरीकी राष्ट्रपति डोनाल्ड ट्रंप का कहना है कि इजराइल ईरान जंग नू खत्म करन दे लई शुरुआती तौर दे उत्ते इस समझौते नू बड़ी जल्द जनतक कर भी दिता जाएगा। सोमवार दे दिन जी सैवन समिट दे दरम्यान फ्रांस दे राष्ट्रपति मैनुअल मैंकरों दे नाल गलबात दे विच उन्हां कहा कि मैनू दसदिआं खुशी हो रही है कि इस दे उत्ते मेरे हस्ताक्षर तां हो चुके ने और समझौते नू छेती सिरे भी चढ़ा दिता जाना। अमरीकी सीनियर अधिकारियों ने इस समझौते दे तहत जानकारी सांझी करनी भी शुरू कर दिती है। दसिया गया है कि आंदी शुक्रवार यानी 19 जून हॉर्मुज स्ट्रेट तो फिर तो खोलन दी लई जनेवा दे विच जिहड़ा समझौता सिरे चढ़ जाना और इस दरम्यान उस दिन काफ़ी कुछ इस समझौते दे बारे जनतक भी कर दिता जाना। अधिकारियों का कहना है कि ईरान दे परमाणु प्रोग्राम दे उत्ते तकनीकी पद्धर ते इस गलबात नू शुरू करन दे लई भी इसे ही हफ्ते नू चुनिया गया। उपराष्ट्रपति जेडी वेंस ने सोमवार दे दिन CNN दे जेक टैपर नाम दे जर्नलिस्ट दे नाल गलबात करदे होए कहा कि अमरीका ते ईरान दे दरम्यान होया MOU करीब 150 सफ़ियां दा ते बेहद ही साधारण दस्तावेज है। वेंस ने यह भी कहा कि कई बारीक जानकारियां भविख दी गलबात दे दरम्यान ही तय कीतियां जाणगियां। उन्हां दे उत्ते हाले अमरीका ने कोई वचनबद्धता नहीं पाई है या ना कोई सही पाई है। इस दरम्यान अमरीकी राष्ट्रपति दे ट्रुथ सोशल दे उत्ते पोस्ट दे जरिए दसिया कि ईरान कदे भी परमाणु हथियार ना रखन दे लई सहमत हो गया। इस तो अलावा उन्हां दावियां नू भी खारिज कर दिता गया जिस दे विच कहा गया कि अमरीका दी तरफ तो ईरान नू $30 करोड़ की राशि दिती जानी है। हालांकि ईरान तो यह कह रहा है कि $300 अरब का एक नुकसान है जो कि अमरीका देगा नहीं देगा इस समझौते दियां शर्तां सामने आने तो बाद ही पता चल सकता है। हाल फिलहाल सिर्फ मीडिया दियां क्यासराइयां दे राही यह जानकारियां तुहाडे तक दे रहे हैं। उत्थे आखिरी कौमांतरी खिते दे विच खबर की सांझ भी पाईए तो यह भी असल च अमरीका तो ही है, जिथे दक्षणी कैलीफोर्निया दे विच एक एडवर्ड्स एयरफोर्स दे उत्ते उड़ान भरन तो तुरंत बाद अमरीकी हवाई फौज का
B-52 ਬੰਬਰ ਪਲੇਨ ਕ੍ਰੈਸ਼ ਹੋ ਗਿਆ ਜਿਸ ਦੇ ਚਲਦਿਆਂ 8 ਲੋਕਾਂ ਦੀ ਮੰਦਭਾਗੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਹਾਦਸਾ ਸੋਮਵਾਰ ਦੇ ਦਿਨ ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ 11:30 ਹੋਇਆ ਜਦੋਂ ਜਹਾਜ਼ ਇੱਕ ਰੂਟੀਨ ਮਿਸ਼ਨ ਦੇ ਉੱਤੇ ਸੀ। ਹਾਦਸੇ ਤੋਂ ਬਾਅਦ ਆਸਮਾਨ ਦੇ ਵਿੱਚ ਕਾਲੇ ਧੂੰਏ ਦਾ ਇੱਕ ਗੁਬਾਰ ਉੱਠਦਾ ਵੀ ਦਿਖਾਈ ਦਿੱਤਾ ਗਿਆ ਜਿਹੜਾ ਕਿ ਕਈ ਮੀਲ ਤੱਕ ਦੇਖਿਆ ਜਾ ਸਕਦਾ ਸੀ। ਇਸ ਤੋਂ ਪਹਿਲਾਂ ਏਅਰਬੇਸ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਕਿ ਇਸ ਦੁਰਘਟਨਾ ਦੇ ਵਿੱਚ ਕਿਸੇ ਦੇ ਵੀ ਬਚਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਇਸ ਦਰਮਿਆਨ ਕਰਨਲ ਜੇਮਸ ਹੇਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਅਮਰੀਕੀਆਂ ਦੀ ਜਿਹੜੀ ਮ੍ਰਿਤਕ ਦੇਹ ਨੇ ਉਹਨਾਂ ਨੂੰ ਛੇਤੀ ਬਰਾਮਦ ਕਰਕੇ ਜਿਹੜੇ ਔਰ ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਅਤੇ ਸਰਕਾਰੀ ਠੇਕੇਦਾਰ ਵੀ ਸ਼ਾਮਲ ਨੇ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਸਪੁਰਦ ਕਰ ਦਿੱਤਾ ਜਾਏਗਾ। ਪਰਿਵਾਰ ਨੂੰ ਫਿਲਹਾਲ ਸੂਚਨਾ ਦੇ ਦਿੱਤੀ ਗਈ ਹੈ ਪਰ ਇਹਨਾਂ ਦੇ ਨਾਮ ਪਛਾਣ 24 ਘੰਟੇ ਤੱਕ ਨਸ਼ਰ ਨਹੀਂ ਕੀਤੇ ਜਾਣਗੇ। ਉਸ ਤੋਂ ਬਾਅਦ ਜੇਕਰ ਪਰਿਵਾਰ ਚਾਹੇ ਤਾਂ ਜਾਣਕਾਰੀ ਸਾਹਮਣੇ ਜਨਤਕ ਤੌਰ ਦੇ ਉੱਤੇ ਲਿਆ ਸਕਦਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਅੱਜ ਫਰਾਂਸ ਦੇ ਸ਼ਹਿਰ ਏਵੀਅਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਨੇ ਜਿੱਥੇ ਹਾਲਾਂਕਿ G7 ਦਾ ਹਿੱਸਾ ਤਾਂ ਨਹੀਂ ਹੈ ਭਾਰਤ ਪਰ ਗੈਸਟ ਮੁਲਕ ਦੇ ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਦਾ ਨਾਮ ਸ਼ਾਮਲ ਹੋਣ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਇੱਥੇ ਸ਼ਾਮਲ ਹੋਏ ਨੇ ਔਰ ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਹੋ ਸਕਦੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਮੰਤਰਾਲੇ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੈਟਫਾਰਮ ਟੈਲੀਗ੍ਰਾਮ ਦੇ ਉੱਤੇ 22 ਜੂਨ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਏਜੰਸੀ ਨੇ ਇਸ ਦਾ ਸਵਾਗਤ ਕੀਤਾ ਹੈ। NTA ਦੇ ਮੁਤਾਬਕ ਸਰਕਾਰ ਨੇ ਇਹ ਕਦਮ 21 ਜੂਨ ਤੋਂ ਪਹਿਲਾਂ ਹੋਣ ਵਾਲੀ NEET ਦੀ ਜਿਹੜੀ ਪ੍ਰੀਖਿਆ ਉਸ ਤੋਂ ਪਹਿਲਾਂ ਇਹ ਲਿਆ ਹੈ। ਖਬਰ ਏਜੰਸੀ PTI ਅਤੇ ANI ਦੇ ਮੁਤਾਬਕ NTA ਦੀ ਤਰਫ ਤੋਂ ਜਾਰੀ ਪ੍ਰੈਸ ਰਿਲੀਜ਼ ਸਾਂਝਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਲੈਕਟ੍ਰੋਨਿਕ ਸੂਚਨਾ ਮੰਤਰਾਲੇ ਨੇ IT ਐਕਟ 2000 ਦੀ ਧਾਰਾ 69A ਦੇ ਤਹਿਤ ਟੈਲੀਗ੍ਰਾਮ ਦੇ ਉੱਤੇ ਫਿਲਹਾਲ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਟੈਲੀਗ੍ਰਾਮ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਭਾਰਤ ਦੇ ਵਿੱਚ ਪਹਿਲਾਂ ਤੋਂ ਪੋਸਟ ਕੀਤੇ ਗਏ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ 30 ਜੂਨ 2026 ਤੱਕ ਬੰਦ ਕਰ ਦਿੱਤੀ ਜਾਵੇ। NTA ਦੇ ਮੁਤਾਬਕ ਇਹ ਕਦਮ ਉਹਨਾਂ ਜਿਹੜੇ ਸੁਰੱਖਿਆ ਮਾਪਦੰਡ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਗਿਆ ਜਿਸ ਦੇ ਤਹਿਤ ਇਸ ਪਲੈਟਫਾਰਮ ਦਾ ਇਸਤੇਮਾਲ ਪਹਿਲਾਂ ਜਿਹੜੇ NEET ਦੇ ਪੇਪਰ ਲੀਕ ਹੋਣ ਦੇ ਨਾਲ ਜੁੜਿਆ ਸੀ ਉਸ ਉੱਥੋਂ ਇਹ ਸਬੂਤ ਹਾਸਲ ਹੋਏ ਸੀ ਅਤੇ ਉਸੇ ਦੇ ਤਹਿਤ ਇਹ ਫੈਸਲਾ ਲਿਆ ਗਿਆ। ਇਸ ਸਾਲ NEET ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਸ਼ਿਕਾਇਤ ਤੋਂ ਬਾਅਦ ਇਹ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ ਪ੍ਰੀਖਿਆ ਹੋ ਚੁੱਕੀ ਸੀ ਪਰ ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏ। NTA ਨੇ 21 ਜੂਨ ਨੂੰ ਹੁਣ ਦੁਬਾਰਾ NEET ਦੀ ਪ੍ਰੀਖਿਆ ਯਾਨੀ ਡਾਕਟਰ ਬਣਨ ਤੋਂ ਪਹਿਲਾਂ ਦੀ ਜਿਹੜੀ ਇੱਕ ਐਂਟਰੈਂਸ ਹੈ ਅਤੇ ਫਿਰ ਬਾਅਦ ਦੇ ਵਿੱਚ ਡਿਗਰੀ 'ਚ ਜਾਣਾ ਪੈਂਦਾ ਉਸ ਪ੍ਰੀਖਿਆ ਦੇ ਲਈ ਫਿਲਹਾਲ ਜਿਹੜੀ ਤਾਰੀਖ ਤੈਅ ਕੀਤੀ ਹੈ 21 ਜੂਨ ਇਹ ਤਰੀਕ ਹੋਏਗੀ। ਉੱਥੇ ਭਾਰਤ ਦੀਆਂ ਖਬਰਾਂ ਦੇ ਵਿੱਚ ਹੁਣ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਜਿੱਥੇ ਪਹਿਲਾਂ ਭਾਰਤ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੋਚ ਕਹਿਣ ਵਾਲੀ ਸੁਪਰੀਮ ਕੋਰਟ ਨੇ ਹੁਣ ਸੜਕ ਨਿਰਮਾਣ ਦੇ ਕੰਮ ਦੇ ਵਿੱਚ ਸਰਕਾਰੀ ਕਰਮਚਾਰੀ ਦੀ ਡਿਊਟੀ 'ਚ ਰੁਕਾਵਟ ਪਾਉਣ ਅਤੇ ਮੁਲਜ਼ਮ RTI ਕਾਰਕੁਨ ਅਤੇ ਹੋਰਨਾਂ ਲੋਕਾਂ ਦੀ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਕੋਲ ਜਾਣਕਾਰੀ ਮੰਗਣ ਦੇ ਲਈ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਅਰਜ਼ੀ ਦਾਇਰ ਕਰਨਾ ਇੱਕ ਨਵਾਂ ਧੰਦਾ ਬਣ ਗਿਆ। ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਵਿਜੇ ਵਿਸ਼ਨੋਈ ਦੀ ਬੈਂਚ ਨੇ RTI ਕਾਰਕੁਨ ਰਾਕੇਸ਼ ਕੁਮਾਰ ਬਹਿਲ ਅਤੇ ਉਹਨਾਂ ਦੇ ਸਾਥੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਅਤੇ ਸੜਕ ਨਿਰਮਾਣ ਕਾਰਜ ਦੀ ਨਿਗਰਾਨੀ ਕਰਨ ਦੇ ਉਹਨਾਂ ਦੇ ਅਧਿਕਾਰ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਜਸਟਿਸ ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫੰਡ ਜਾਰੀ ਕਰ ਦਿੱਤੇ ਨੇ, ਇਹ ਸੜਕ ਨਿਰਮਾਣ ਦੇ ਕੰਮ ਦੀ ਦੇਖਭਾਲ ਕਰੇਗੀ ਔਰ RTI ਐਕਟਿਵਿਸਟਾਂ ਨੂੰ ਇੱਕ ਚੰਗੀ ਝਾੜ ਝੰਬ ਲਗਾਈ ਹੈ।
ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ। ਮਸ਼ਹੂਰ ਟੀਵੀ ਸੀਰੀਅਲ ਕੁਮਕੁਮ ਭਾਗਿਆ ਵਾਗਲੇ ਕੀ ਦੁਨੀਆ ਦੇ ਵਿੱਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਸੰਚਿਤਾ ਉਗਾਲੇ ਦੇ ਅਚਾਨਕ ਦੇਹਾਂਤ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਸੋਮੇ 'ਚ ਪਾ ਦਿੱਤਾ। ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਯਾਨੀ AICWA ਦੇ ਤਰਫ ਤੋਂ ਸੰਚਿਤਾ ਦੀ ਮੌਤ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਐਸੋਸੀਏਸ਼ਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਵੀ ਸੰਚਿਤਾ ਉਗਾਲੇ ਦੀ ਮੌਤ ਦੇ ਉੱਤੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇਣ ਦੀ ਅਪੀਲ ਕਰਨ ਵਾਲੀ ਇੱਕ ਜਿਹੜੀ ਇੱਕ ਅਪੀਲ ਤੋਰੀ ਹੈ ਅਤੇ ਕਿਹਾ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਇਸ ਦੱਸ ਦਈਏ ਕਿ ਸਾਂਝੇ ਕਿਤੇ ਇੱਕ ਅਧਿਕਾਰਕ ਬਿਆਨ ਦੇ ਵਿੱਚ ਲਿਖਿਆ ਗਿਆ ਕਿ ਉਸਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਇੰਡਸਟਰੀ ਦੇ ਵਿੱਚ ਇੱਕ ਨੌਜਵਾਨ ਪ੍ਰਤਿਭਾ ਦੇ ਇਸ ਦੁਨੀਆ ਤੋਂ ਹਰ ਇੱਕ ਨੌਜਵਾਨ ਦੀ ਤਰਫ ਤੋਂ ਹਰ ਇੱਕ ਵਿਅਕਤੀ ਦੀ ਤਰਫ ਤੋਂ ਇਸ ਨੌਜਵਾਨ ਪ੍ਰਤਿਭਾ ਦੀ ਜਿਹੜੀ ਦੁਨੀਆ ਤੋਂ ਚਲੇ ਜਾਣ ਦੇ ਉੱਤੇ ਸੋਗ ਮਨਾਇਆ ਜਾ ਰਿਹਾ। ਦੱਸ ਦਈਏ ਕਿ ਬੜੀ ਛੋਟੀ ਉਮਰ ਦੀ ਸੀ ਪ੍ਰਤਿਭਾ ਜਿਸ ਵੇਲੇ ਉਹਨਾਂ ਦੀ ਮੌਤ ਹੋਈ ਹੈ। ਹਾਲੀਆ ਸਾਲਾਂ ਦੇ ਵਿੱਚ ਭਾਰਤੀ ਮਨੋਰੰਜਨ ਇੰਡਸਟਰੀ 'ਚ ਕਈ ਮੌਤਾਂ ਅਤੇ ਕਥਿਤ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਨੇ। ਕਈ ਮਾਮਲਿਆਂ 'ਚ ਤਾਂ ਪਰਿਵਾਰਕ ਮੈਂਬਰਾਂ, ਸਹਿਯੋਗੀਆਂ, ਜਨਤਾ ਦੇ ਦੁਆਰਾ ਸਵਾਲ ਉਠਾਏ ਗਏ ਨੇ ਪਰ ਜਵਾਬ ਹਾਲੇ ਤੱਕ ਕਿਸੇ ਦੇ ਨਹੀਂ ਮਿਲੇ। ਪਾਰਦਰਸ਼ਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਹੋਵੇ, ਇਸ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸੰਚਿਤਾ ਨੇ ਇਸ ਤੋਂ ਪਹਿਲਾਂ ਡੇਲੀ ਸੋਪ ਜਿਹੜਾ ਕਾਫੀ ਹਿੱਟ ਰਿਹਾ ਸੀ, ਕੁਮਕੁਮ ਆ ਗਿਆ, ਸਾਜਨ ਘਰ, ਦਿਲਵਾਲੇ ਦੁਲਹਨੀਆ ਲੈ ਜਾਏਂਗੇ ਅਤੇ ਵਿੱਕੀ ਕੌਸ਼ਲ ਦੀ ਫਿਲਮ ਛਾਵਾ ਦੇ ਵਿੱਚ ਵੀ ਅਦਾਕਾਰੀ ਕੀਤੀ ਸੀ। ਇਸ ਤੋਂ ਇਲਾਵਾ ਉਹ ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਦੇ ਨਾਲ ਸਾਇਲੈਂਸ ਟੂ ਦੀ ਨਾਈਟ ਆਲ ਬਾਰ ਸ਼ੂਟ ਆਊਟ ਦੇ ਵਿੱਚ ਵੀ ਨਜ਼ਰ ਆਈ ਸੀ। ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਔਰ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ RBI ਦੀ ਬੈਠਕ ਦੇ ਨਾਲ ਜੁੜੀ ਜਿੱਥੇ ਗਵਰਨਰ ਮਿਚਲ ਬੁਲੇਕ ਨੇ ਅੱਜ ਦੇ ਦਿਨ ਮਿਡਲ ਈਸਟ ਦੇ ਹਾਲਾਤਾਂ ਦੇ ਉੱਤੇ ਚਰਚਾ ਕੀਤੀ। ਆਸਟ੍ਰੇਲੀਆ ਦੀ ਮਹਿੰਗਾਈ ਦਾ ਜ਼ਿਕਰ ਵੀ ਕੀਤਾ, ਬੇਰੁਜ਼ਗਾਰੀ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਆਇਆ ਇਹ ਵੀ ਕਿਹਾ, ਪਰ ਬਾਵਜੂਦ ਇਸ ਦੇ ਵਿਆਜ ਦਰਾਂ ਦੇ ਵਿੱਚ ਕੋਈ ਵੀ ਇਜ਼ਾਫਾ ਨਹੀਂ ਕੀਤਾ ਗਿਆ। ਇਸ ਕਰਕੇ ਰਿਜ਼ਰਵ ਬੈਂਕ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਨਕਦੀ ਦਰ 4.35% ਨੂੰ ਹੀ ਬਰਕਰਾਰ ਰੱਖੇਗਾ। ਦੱਸ ਦਈਏ ਕਿ ਹਾਲ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਦੇ ਅਤੇ ਬੇਰੁਜ਼ਗਾਰੀ ਦੇ ਅਸਰ ਅਤੇ ਇਸ ਤੋਂ ਇਲਾਵਾ ਐਨਰਜੀ ਮਾਰਕੀਟ ਦੇ ਵਿੱਚ ਅਨਿਸ਼ਚਿਤਤਾ ਦੇ ਮਾਹੌਲ ਨੇ ਕਾਫੀ ਕੁਝ ਜਿਹੜਾ ਉਹ ਆਸਟ੍ਰੇਲੀਆ ਦੀ RBA ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਗਵਰਨਰ ਦੇ ਉੱਤੇ ਨਿਰਭਰ ਕਰ ਦਿੱਤਾ ਸੀ। ਮੰਨਿਆ ਤਾਂ ਇਹੀ ਜਾ ਰਿਹਾ ਸੀ ਕਿ ਵਿਆਜ ਦਰਾਂ ਦੇ ਵਿੱਚ ਸਥਿਰਤਾ ਬਣਾਈ ਰੱਖੀ ਜਾਏਗੀ, ਪਰ ਫਿਰ ਵੀ RBI ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਹੋ ਸਕਦਾ ਹੈ। ਉੱਥੇ RBI ਦੀ ਗਵਰਨਰ ਮਿਚਲ ਬੁਲੇਕ ਨੇ ਸਰਕਾਰ ਦੇ ਦੁਆਰਾ ਮਿਨੀਮਮ ਅਵਾਰਡ ਵੇਜਿਸ ਦੇ ਵਿੱਚ ਕਿਤੇ ਇਜ਼ਾਫੇ ਦੇ ਉੱਤੇ ਵੀ ਆਪਣਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਫੇਅਰ ਵਰਕ ਕਮਿਸ਼ਨ ਨੇ ਕਿਹਾ ਸੀ ਕਿ ਜਿਹੜੀਆਂ ਤਨਖਾਹਾਂ ਦੇ ਵਿੱਚ ਵਾਧਾ ਉਹ 4.75% ਤੱਕ ਹੋ ਸਕਦਾ, ਹਾਲਾਂਕਿ 6% ਤੱਕ ਵਾਧਾ ਹੋਇਆ ਔਰ RBI ਦੇ ਜਿਹੜਾ ਇੱਕ ਕਿਆਸ ਹੈ ਉਸ ਤੋਂ ਵੀ ਕਿਤੇ ਵੱਧ ਇਹ ਵਾਧਾ ਕੀਤਾ ਗਿਆ ਹੈ। ਉੱਥੇ ਹੀ ਸੁਪਰ ਐਨੂਏਸ਼ਨ ਦੇ ਨਾਲ ਜੁੜੀ ਅਗਲੀ ਖਬਰ ਜਿੱਥੇ ਆਸਟ੍ਰੇਲੀਆ ਦੇ ਵਿੱਚ ਲੋਕ ਕਿੰਨਾ ਕੁ ਸੁਪਰ ਐਨੂਏਸ਼ਨ ਕਮਾ ਰਹੇ ਨੇ, ਕਿੱਥੇ ਕੁ ਖੜ੍ਹੇ ਨੇ, ਇਸ ਦੇ ਨਾਲ ਜੁੜੀ ਜਾਣਕਾਰੀ ਐਸੋਸੀਏਸ਼ਨ ਆਫ ਸੁਪਰ ਐਨੂਏਸ਼ਨ ਫੰਡਸ ਐਂਡ ਆਫ ਆਸਟ੍ਰੇਲੀਆ ਯਾਨੀ ASFA ਦੀ ਤਰਫ ਤੋਂ ਕੀਤੀ ਗਈ। ਦੱਸ ਦਈਏ ਕਿ ਸੁਪਰ ਐਨੂਏਸ਼ਨ ਦੇ ਵਿੱਚ ਹੁਣ ਇੱਕ ਇਜ਼ਾਫਾ ਕੀਤਾ ਜਾਣਾ ਔਰ ਇਸ ਦੇ ਬਾਰੇ ਅਸੀਂ ਆਪਣੇ ਜੁਲਾਈ ਮਹੀਨੇ ਦੇ ਪ੍ਰੋਗਰਾਮ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਸੀ। ਮੰਨਿਆ ਜਾ ਰਿਹਾ ਕਿ ਹਾਲ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਸੁਪਰ ਐਨੂਏਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਕਹਿਰੇ ਵਿਅਕਤੀ ਦੇ ਕੋਲ ਸਾਲਾਨਾ ਆਮਦਨੀ ਜਿਹਨੂੰ ਸਾਲਾਨਾ ਜਿਹੜਾ ਸੁਪਰ ਐਨੂਏਸ਼ਨ ਬੈਲੈਂਸ ਆ ਉਹ 55,000 ਮੰਨਿਆ ਜਾ ਸਕਦਾ, ਜਦਕਿ ਕਪਲ ਦੇ ਕੋਲ 78,000। ਇਹ ਬੇਸਿਕ ਸੁਪਰ ਐਨੂਏਸ਼ਨ ਹੈ, ਬਹੁਤਿਆਂ ਦੇ ਕੋਲ ਤਾਂ ਸੁਪਰ ਐਨੂਏਸ਼ਨ ਨਹੀਂ ਵੀ ਹੈ। ਇਸ ਕਰਕੇ ਇਹ ਆਸਟ੍ਰੇਲੀਆ ਦੀ ਇੱਕ ਸਾਂਝ ਪਾਈ ਗਈ ਹੈ। ਦੱਸਿਆ ਗਿਆ ਹੈ ਕਿ ਔਸਤਨ 67 ਸਾਲ ਦੀ ਉਮਰ ਦੇ ਕੋਲ ਜਾ ਕੇ
ਜਿਹੜੀ ਇਹ 55,000 ਤੇ 78,000 ਦੀ ਇੱਕ ਲਿਮਿਟ ਹੈ ਇਹ ਪੂਰੀ ਹੋਏਗੀ ਉਹਨਾਂ ਲੋਕਾਂ ਦੀ ਜਿਹੜੇ ਅੱਜ ਦੀ ਤਰੀਕ ਦੇ ਵਿੱਚ 30 ਸਾਲਾਂ ਦੇ ਨੇ ਅਤੇ ਫੁੱਲ ਟਾਈਮ ਕੰਮ ਕਰ ਰਹੇ ਨੇ। ਜ਼ਾਹਰ ਜੀ ਗੱਲ ਹੈ ਕਿ ਸੁਪਰ ਐਨੂਏਸ਼ਨ ਦੇ ਵਿੱਚ ਇੰਨਾ ਇਜ਼ਾਫਾ ਨਹੀਂ ਹੋ ਰਿਹਾ, ਪਰ ਬਾਵਜੂਦ ਇਸ ਦੇ ਸਾਲ ਦੇ ਵਿੱਚ $3,000 to $3,500 ਤੱਕ ਦਾ ਸੁਪਰ ਐਨੂਏਸ਼ਨ ਵਧਾਇਆ ਗਿਆ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਦੱਸਿਆ ਹੈ ਕਿ ਮਾਰਚ ਮਹੀਨੇ ਦੀ ਤਿਮਾਹੀ ਦੇ ਦਰਮਿਆਨ ਬਿਜਲੀ ਦੇ ਰੇਟ ਵੀ ਜਿਹੜੇ ਵਧੇ ਸੀ, ਆਟੋਮੈਟਿਵ ਯਾਨੀ ਵਾਹਨਾਂ ਦੇ ਰੇਟ ਵੀ ਲਗਭਗ 1.25% ਵਧੇ ਸੀ। ਬੀਫ ਦਾ ਰੇਟ 12% ਵਧਿਆ, ਕੌਫੀ ਅਤੇ ਚਾਹ ਪੱਤੀ ਦਾ ਰੇਟ 10% ਵਧਿਆ। ਇਸ ਕਰਕੇ ਵੱਧ ਰਹੇ ਖਰਚਿਆਂ ਦੇ ਦਰਮਿਆਨ, ਹਾਲਾਂਕਿ ਇਸ ਦਾ ਕੋਈ ਸਪਸ਼ਟ ਜਿਹੜਾ ਇੱਕ ਪੇਜ ਆ ਉਹ ਤਾਂ ਸਾਂਝਾ ਨਹੀਂ ਕੀਤਾ ਗਿਆ, ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਪੇਜ ਨਾ ਕਹਿ ਕੇ ਇਹਦੀ ਜਾਣਕਾਰੀ ਜਿਹੜੀ ਉਹ ਤਾਂ ਸਾਂਝੀ ਨਹੀਂ ਕੀਤੀ ਗਈ, ਪਰ ਇੰਨਾ ਜ਼ਰੂਰ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਸੁਪਰ ਐਨੂਏਸ਼ਨ ਜਿਹੜਾ ਇਸ ਵਕਤ ਲੋਕਾਂ ਦੇ ਕੋਲ ਹੋਏਗਾ ਉਹਨਾਂ ਦੀ ਰਿਟਾਇਰਮੈਂਟ ਦੇ ਵੇਲੇ ਉਹ ਨਾ ਕਾਫੀ ਹੋਏਗਾ, ਉਹਨਾਂ ਦੀਆਂ ਬੁਢਾਪੇ ਦੇ ਵਿੱਚ ਜ਼ਰੂਰਤਾਂ ਪੂਰੀ ਕਰਨ ਦੇ ਲਈ ਉਹ ਕਾਫੀ ਨਹੀਂ ਹੋਏਗਾ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਇੱਕ ਦਿਨ ਹੋਰ ਬਚਾ ਗਏ ਨੇ, ਹੁਣ ਉਹ ਦਿਨ ਕਰਕੇ ਚੱਲ ਰਹੇ ਨੇ, ਯਾਨੀ ਕਿ ਕਦੇ ਵੀ ਉਹਨਾਂ ਦੀ ਪਾਰਟੀ ਦੀ ਹੀ ਜਿਹੜੀ ਲੀਡਰਸ਼ਿਪ ਹੈ ਉਹ ਕਦੇ ਵੀ ਉਹਨਾਂ ਨੂੰ ਗੱਦੀ ਤੋਂ ਬਦਲ ਸਕਦੀ ਹੈ। ਇੱਕ ਲੀਡਰਸ਼ਿਪ ਸਪਿੱਲ ਜਿਹੜਾ ਕਿਹਾ ਗਿਆ ਸੀ ਅੱਜ ਦੇ ਦਿਨ ਇੱਕ ਲੀਡਰਸ਼ਿਪ ਸਪਿੱਲ ਹੋਣਾ ਸੀ, ਪਰ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ, ਬਦਲ ਦਿੱਤਾ ਗਿਆ। ਇਸ ਦਾ ਮਤਲਬ ਇਹ ਹੈ ਕਿ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਹਾਲੇ ਵੀ ਗੱਦੀ ਦੇ ਉੱਤੇ ਬਣੇ ਰਹਿਣਗੇ। ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਚੋਣਾਂ ਹੋਣੀਆਂ ਨੇ, ਇਸ ਕਰਕੇ ਵੱਡੇ ਪੱਧਰ ਦੇ ਉੱਤੇ ਲੇਬਰ ਪਾਰਟੀ ਦੇ ਅੰਦਰੋਂ ਇਹ ਮੰਗ ਉੱਠ ਰਹੀ ਹੈ ਕਿ ਜੈਸਿੰਟਾ ਐਲਨ ਨੂੰ, ਕਿਉਂਕਿ ਅਗਲੀਆਂ ਚੋਣਾਂ ਉਹ ਨਹੀਂ ਜਿੱਤ ਸਕਣਗੇ ਵਿਕਟੋਰੀਆ ਦੇ ਵਿੱਚ, ਇਸ ਕਰਕੇ ਕਿਆਸਾਂ ਦੇ ਆਧਾਰ ਦੇ ਉੱਤੇ ਉਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਪ੍ਰੀਮੀਅਰ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਤਾਂ ਕਿ ਇਲੈਕਸ਼ਨਸ ਤੋਂ ਪਹਿਲਾਂ ਵਿਕਟੋਰੀਆ ਜਿਹੜਾ ਹੈ ਉਹ ਇੱਕ ਨਵਾਂ ਨੇਤਾ ਦੇ ਆਧਾਰ ਦੇ ਉੱਤੇ ਇੱਕ ਨਵੀਂ ਕਾਰਵਾਈ ਕਰ ਸਕੇ, ਲੇਬਰ ਪਾਰਟੀ ਦੀ ਸਾਖ ਸੁਧਰ ਸਕੇ ਜਾਂ ਬਹਾਲ ਹੋ ਸਕੇ। ਉੱਥੇ ਆਖਰੀ ਖਬਰਾਂ ਦੀ ਕੁਝ ਸਾਂਝ ਪਾਈਏ ਤੇ ਫੁੱਟਬਾਲ ਦੇ ਨਾਲ, ਮਾਫ ਕਰਨਾ, ਪੌਲਿਨ ਹੈਨਸਨ ਦੇ ਨਾਲ ਜੁੜੀਆਂ ਹੋਈਆਂ। ਪੌਲਿਨ ਹੈਨਸਨ ਦੇ ਦੁਆਰਾ ਹੁਣ ਇੱਕ ਹੋਰ ਸਪੀਚ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਤਿੱਖੇ ਅੰਦਾਜ਼ ਦੇ ਨਾਲ ਆਸਟ੍ਰੇਲੀਅਨ ਯੂਨੀਵਰਸਿਟੀ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਿਸ਼ਾਨੇ ਤੇ ਲਿਆ। ਕਿਹਾ ਹੈ ਕਿ ਆਸਟ੍ਰੇਲੀਅਨ ਯੂਨੀਵਰਸਿਟੀਜ਼ ਇੰਨੀਆਂ ਵੀ ਗਈਆਂ ਗੁਜ਼ਰੀਆਂ ਨਹੀਂ ਕਿ ਕੁਝ ਕੁ ਦਰਜਨਾਂ ਜਿਹੜੇ ਦਰਜਨ ਦੇ ਕਰੀਬ ਮਾਕਣਾ ਜਿਹੜੇ ਕਈ ਸਾਰੇ ਵਿਦਿਆਰਥੀ ਨੇ ਉਹ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਗਾਇਬ ਹੋ ਜਾਂਦੇ ਨੇ ਅਤੇ ਬੋਗਸ ਐਡਮਿਸ਼ਨਾਂ ਲੈ ਲੈਂਦੇ ਨੇ। ਇਹ ਇੰਨਾ ਵੀ ਗਿਆ ਗੁਜ਼ਰਿਆ ਟਾਈਮ ਨਹੀਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦਾ ਕਿ ਅਜਿਹੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਉਹ ਸੰਭਾਲ ਨਾ ਸਕਦੇ ਹੋਣ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਵੀ ਗੱਲ ਕਹੀ ਹੈ ਇਹਨਾਂ ਯੂਨੀਵਰਸਿਟੀਆਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਜ਼ਿਆਦਾ ਨੰਬਰ ਵਧਾਉਣ ਦੀ ਜ਼ਰੂਰਤ ਨਹੀਂ ਹੈ, ਇੰਟਰਨੈਸ਼ਨਲ ਸਟੂਡੈਂਟਸ ਤੋਂ ਪੜ੍ਹਾਈ ਕੀਤੀ ਜਾਵੇ ਅਤੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਵਾਪਸ ਜਿਹੜਾ ਆਸਟ੍ਰੇਲੀਆ ਤੋਂ ਵਾਪਸ ਉਹਨਾਂ ਨੂੰ ਭੇਜ ਦਿੱਤਾ ਜਾਵੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ ਜਿੱਥੇ ਅੱਜ ਦੇ ਦਿਨ, ਅੱਜ ਦਾ ਦਿਨ ਅਸਲ ਦੇ ਵਿੱਚ ਆਸਟ੍ਰੇਲੀਅਨ ਕੈਲੰਡਰ ਦੇ ਮੁਤਾਬਕ ਉਹ ਹਾਲੇ ਕੱਲ੍ਹ ਦਾ ਹੀ ਦਿਨ ਸੀ, 15 June ਦਾ ਹੀ ਦਿਨ ਸੀ ਜਦੋਂ ਕੁਝ ਮੈਚ ਹੋਏ ਸੀ, ਪਰ ਇਹਨਾਂ ਮੈਚਾਂ ਦੇ ਨਤੀਜੇ ਕੀ ਰਹੇ ਨੇ ਉਹ ਤੁਹਾਡੇ ਤੱਕ

ਜਸ ਮਿਊਜ਼ਿਕ ਐਚ ਧਾਮੀ ਹਾਲੇ ਵੀ ਮੈਨੂੰ ਲੱਗਦਾ 90s ਦੇ ਦੌਰ ਦੇ ਵਿੱਚ ਹੀ ਜੀ ਰਹੇ ਹੈਗੇ ਨੇ ਖੈਰ ਐਨੀਵੇਜ਼ ਅੱਜ ਮੰਗਲਵਾਰ ਦੇ ਦਿਨ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਮੰਗਲਵਾਰ ਦੇ ਦਿਨ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਏ ਹੁਣ ਜਿਵੇਂ ਵਾਅਦਾ ਕੀਤਾ ਸੀ ਪਿਛਲੇ ਹਫ਼ਤੇ ਕਿ ਹੁਣ ਨਵੇਂ ਸਿਰੇ ਤੋਂ ਜਿਹੜੇ ਪ੍ਰੋਗਰਾਮ ਨੇ ਉਹ ਚੱਲਣਗੇ ਅਤੇ ਉਹ ਸਾਰੇ ਪ੍ਰੋਗਰਾਮ ਜਿਹੜੇ ਤੁਸੀਂ ਪਸੰਦ ਕਰਦੇ ਸੀ ਉਹ ਤਾਂ ਡੈਫੀਨੇਟਲੀ ਚੱਲਣਗੇ ਸੋ ਆਓ ਫਿਰ ਅੱਜ ਦੇ ਦਿਨ ਸਾਂਝ ਪਾਉਂਦੇ ਹਾਂ ਪਰ ਉਹ 5 ਵਜੇ ਦੇ ਆਸ ਪਾਸ ਪਾਵਾਂਗੇ ਸ਼ਿਵਜੋਤ ਦਾ ਨਵਾਂ ਨਵਾਂ ਗਾਣਾ ਆਇਆ ਮੰਨਤ ਨੂਰ ਨੇ ਵੀ ਵੋਕਲ ਦਿੱਤਾ ਇਹ ਸੁਣ ਲਓ

ਸ਼ੁਕਰ ਹੈ ਜੇਬ ਚੋਂ ਬਾਲੀਆਂ ਹੀ ਮਿਲੀਆਂ, ਜਰਦਾ ਨਹੀਂ ਮਿਲਿਆ ਹੈਗਾ, ਕਿਉਂਕਿ ਫੇਰ ਕੰਮ ਖਰਾਬ ਹੁੰਦਾ ਬੀਬੀ, ਅਤੇ ਹੋ ਸਕਦਾ ਕਿ ਤੁਹਾਨੂੰ ਦੇਣ ਲਈ ਵੀ ਹੋਣ। ਵੈਸੇ ਇਹ ਬਾਲੀਆਂ ਵਾਲੀ ਬੇਬੀ ਹੈਗੀ ਹੈ ਸਰਕਨ ਮਹਿਤਾ, ਅਤੇ ਜਿਹਦੀ ਜੇਬ 'ਚੋਂ ਮਿਲੀਆਂ ਨੇ ਉਹ ਗਿੱਪੀ ਗਰੇਵਾਲ। ਫਿਲਮ 26 ਜੂਨ ਨੂੰ ਰਿਲੀਜ਼ ਹੋ ਰਹੀ ਹੈ, ਭੁੱਲ ਜਾਂਦਾ ਮੈਂ ਹਮੇਸ਼ਾ ਉਹਦਾ ਨਾਂ, ਉਹ ਯਾਰ ਬੜੀ ਮਸ਼ਹੂਰ ਫਿਲਮ ਹੈ ਉਹ, ਚੱਕ ਨਾ, ਆਹੋ ਤੁਸੀਂ ਸਮਝੇ ਗਏ, ਕੈਰੀ ਔਨ ਜੱਟਾ, ਹੱਸ ਜਾਂਦਾ ਕਦੇ ਕਦੇ ਨਾਮ। ਇਨਸਾਈਟ ਰਿਪੋਰਟ ਦੇ ਵਿੱਚ ਦੋ ਜ਼ਿਕਰ ਕਰਨੇ ਨੇ, ਇੱਕ ਤਾਂ ਜਿਹੜਾ ਤਾਜ਼ਾ ਸਮਝੌਤਾ ਹੋਇਆ ਉਹਦੇ ਕੀ ਮਾਇਨੇ ਨੇ ਆਸਟ੍ਰੇਲੀਆ ਲਈ, ਇੰਡੀਆ ਦੇ ਲਈ, ਇਜ਼ਰਾਈਲ ਦੇ ਲਈ, ਪੂਰੀ ਦੁਨੀਆ ਦੇ ਲਈ, ਅਲੱਗ ਅਲੱਗ ਸੈਗਮੈਂਟ ਦੇ ਵਿੱਚ ਉਹ ਸਾਂਝੇ ਕਰਾਂਗੇ। ਦੂਸਰਾ ਮਸਲਾ ਪੰਜਾਬ ਦੇ ਵਿੱਚ ਹੋਇਆ, ਉਹਦੇ 'ਤੇ ਥੋੜ੍ਹੀ ਅਸਲ ਦੇ ਵਿੱਚ ਉਹਦੇ 'ਤੇ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਕਰਨੀ, ਪਰ ਉਹਦੇ 'ਤੇ ਥੋੜ੍ਹੀ ਜਿਹੀ ਤੁਹਾਨੂੰ ਜਾਣਕਾਰੀ ਦੇਣੀ ਹੈ। ਅਤੇ ਉਹ ਮਸਲਾ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਉਲਝੇ ਨੇ, ਅਕਾਲ ਤਖ਼ਤ ਸਾਹਿਬ ਦੇ, ਮੁੱਖ ਮੰਤਰੀ ਦੇ ਨਾਲ ਸਾਹਿਬ ਨਹੀਂ ਲਗਾਉਂਦੇ ਆਪਾਂ, ਚਲੋ ਅਕਾਲ ਤਖ਼ਤ ਦੇ ਨਾਲ ਸਾਹਿਬ ਲਗਾਉਣਾ ਜ਼ਰੂਰੀ ਹੈਗਾ, ਕਿਹੜੀ ਗੱਲ ਤੋਂ ਉਲਝੇ ਨੇ ਉਹ ਤੁਸੀਂ ਖਬਰਾਂ 'ਚ ਸੁਣ ਹੀ ਲਿਆ, ਪਰ ਉਹਦੇ 'ਤੇ ਇੱਕ ਵੱਖਰੀ ਕਿਸਮ ਦੀ ਰਿਪੋਰਟ ਤੁਹਾਡੇ ਤੱਕ ਲੈ ਕੇ ਆ ਰਹੇ, ਅਕਾਲ ਤਖ਼ਤ ਸਾਹਿਬ ਦੀ ਇੰਪੋਰਟੈਂਸ ਦੇ ਉੱਤੇ। ਜੇ ਅਕਾਲ ਤਖ਼ਤ ਦੇ ਮੈਂ ਕਹਿਤਾ ਤਾਂ ਫਿਰ ਕਹਿਤਾ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਲਓ ਜੀ, ਤੁਹਾਡੀ ਨਜ਼ਰ ਹੈ ਪੋਲਾ।
0: ਓਏ ਪੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
6: ਪੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
7: This station is now the ultimate power in the universe.
8: Radio Haji 1674.

ਅਮਰੀਕਾ ਤੇ ਈਰਾਨ ਦੇ ਦਰਮਿਆਨ ਦੁਸ਼ਮਣੀ ਖਤਮ ਹੋ ਗਈ ਹੈ। ਹੁਣ ਇੱਦਾਂ ਦੀਆਂ ਖਬਰਾਂ ਲੱਗਣਗੀਆਂ ਜਾਂ ਕਿਤੇ ਕਿਤੇ ਤਾਂ ਲੱਗੀਆਂ ਵੀ ਨੇ, ਪਰ ਇਹ ਦੁਸ਼ਮਣੀ ਟੈਂਪਰੇਰੀ ਲੱਗੀ ਹੈ। ਹੁਣ ਡੋਨਲਡ ਟਰੰਪ ਸਾਹਿਬ ਵੈਸੇ ਵੀ ਤੜਲੋ ਮੱਛੀ ਹੋਏ ਹੋਏ ਸੀਗੇ। ਪਿਛਲੇ ਹਫ਼ਤੇ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਪੁੱਛ ਲਿਆ ਸੀ ਕਿ ਤੁਸੀਂ ਤਾਂ ਕਹਿੰਦੇ ਸੀਗੇ ਕਿ ਜਦੋਂ ਮੈਂ ਰਾਸ਼ਟਰਪਤੀ ਬਣ ਗਿਆ ਨਾਲ ਦੀ ਨਾਲ ਰੂਸ ਯੂਕਰੇਨ ਵਾਲੀ ਜੰਗ ਖਤਮ ਕਰਾ ਦੂੰਗਾ, ਇੱਧਰ ਤਾਂ ਇਹ ਵੀ ਲੱਗੀ ਪਈ ਹੈ ਈਰਾਨ ਵਾਲੀ। ਸੋ ਟਰੰਪ ਸਾਹਿਬ ਕਹਿੰਦੇ ਇੱਦਾਂ ਮੈਂ ਥੋੜ੍ਹੇ ਲਗਵਾਈ ਹੈ ਅਤੇ ਮੈਂ ਕੋਸ਼ਿਸ਼ ਤਾਂ ਕਰ ਹੀ ਰਿਹਾ। ਅੱਛਾ, ਹੁਣ ਉਹਨਾਂ ਨੂੰ ਇਹ ਜਵਾਬ ਵੀ ਦੇਣਾ ਪੈ ਰਿਹਾ ਸੀਗਾ ਕਿ ਈਰਾਨ ਵਾਲੇ ਪਾਸੇ ਦਾ ਕੀ। 14 ਜੂਨ 1946 ਨੂੰ ਡੋਨਲਡ ਟਰੰਪ ਸਾਹਿਬ ਦਾ ਜਨਮਦਿਨ ਹੁੰਦਾ ਅਤੇ 14 ਜੂਨ ਨੂੰ ਵੈਸੇ ਤਾਂ ਉਹ ਇਹ ਤੋਹਫ਼ਾ ਦੇਣਾ ਚਾਹੁੰਦੇ ਸੀ, ਆਪਣੇ ਆਪ ਨੂੰ ਗਿਫਟ ਕਰਨਾ ਚਾਹੁੰਦੇ ਸੀ ਜਾਂ ਇਸ ਕਿਸਮ ਦੇ ਨਾਲ ਅਨਾਊਂਸਮੈਂਟ ਹੋਣੀ ਚਾਹੀਦੀ ਸੀਗੀ। ਥੋੜ੍ਹਾ ਜਿਹਾ ਡਿਲੇ ਜ਼ਰੂਰ ਹੋਇਆ ਪਰ ਕਰਤਾ ਉਹਨਾਂ ਨੇ, ਮਤਲਬ ਚਾਹੇ ਕਾਹਲੀ ਕਾਹਲੀ ਦੇ ਵਿੱਚ ਹੀ ਸੀ, ਚਾਹੇ ਈਰਾਨ ਦੇ ਅੱਗੇ ਗੋਡੇ ਟੇਕੇ ਹੋਣ ਜੋ ਕਿ ਕਿਹਾ ਜਾ ਰਿਹਾ। ਅਲ ਜਜ਼ੀਰਾ ਤੋਂ ਲੈ ਕੇ BBC ਤੱਕ ਦੁਨੀਆ ਭਰ ਦੇ ਮੀਡੀਆ 'ਚ ਇਹੀ ਕਿਹਾ ਜਾ ਰਿਹਾ ਕਿ ਇਸ ਸਮਝੌਤੇ 'ਚ ਅਮੈਰੀਕਾ ਲਈ ਤਾਂ ਕੁਝ ਵੀ ਨਹੀਂ। ਹੋ ਸਕਦਾ ਹੈ ਕਿ ਟਰੰਪ ਸਾਹਿਬ ਆਪਣੇ ਜਨਮਦਿਨ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੇ ਹੋਣ ਕਿ ਵੀਰੇ ਕਰੇ ਦਿਓ ਬਸ, ਮੈਂ ਬਰਥਡੇ ਦੇ ਉੱਤੇ ਦੁਨੀਆ ਨੂੰ ਕੀ ਮੂੰਹ ਦਿਖਾਊਂਗਾ। ਸੋ ਵੀਰੇ ਯਾਨੀ ਈਰਾਨ ਨੇ ਉਹ ਗੱਲ ਮੰਨ ਲਈ, ਪਰ ਨਾਲ ਹੀ ਕੁਛ ਹੋਰ ਸ਼ਰਤਾਂ ਵੀ ਜੋੜ ਦਿੱਤੀਆਂ। ਹਾਲਾਂਕਿ ਜਦੋਂ ਇਸ ਕਿਸਮ ਦੇ ਸਮਝੌਤੇ ਹੁੰਦੇ ਨੇ, ਜਦੋਂ ਪੀਸ ਟਾਕਸ ਹੁੰਦੀਆਂ ਨੇ, ਸਾਰੀਆਂ ਦੀਆਂ ਸਾਰੀਆਂ ਮਦਾਂ ਕੀ ਨੇ, ਸਾਰੇ ਦੇ ਸਾਰੇ ਕਲੌਜ਼ ਕੀ ਨੇ, ਉਹ ਬਿਲਕੁਲ ਹੀ ਪਬਲਿਕ ਪਲੈਟਫਾਰਮ ਦੇ ਉੱਤੇ ਰੱਖੇ ਨਹੀਂ ਜਾਂਦੇ ਹੁੰਦੇ। ਬੰਦ ਕਮਰਾ ਮੀਟਿੰਗਾਂ ਹੁੰਦੀਆਂ ਹੁੰਦੀਆਂ ਨੇ, ਉਹ ਤੋਂ ਬਾਅਦ ਚੁਣਿੰਦਾ ਤਰੀਕੇ ਦੇ ਨਾਲ ਜਾਂ ਆਪੋ ਆਪਣੇ ਹਿਸਾਬ ਦੇ ਨਾਲ ਬਰੀਫਿੰਗ ਕਰ ਦਿੱਤੀ ਜਾਂਦੀ ਹੈ ਪ੍ਰੈਸ ਨੂੰ। ਪਹਿਲਾਂ ਇਸ ਸਮਝੌਤੇ ਦੀ ਮਦ ਕੀ ਸੀਗੀ ਔਰ ਹੁਣ ਕੀ ਹੈ, ਉਹਦੇ ਵਿੱਚ ਕੁਛ ਇੱਕ ਈਰਾਨੀ ਮੀਡੀਆ ਦੇ ਹਵਾਲੇ ਦੇ ਨਾਲ, ਕੁਛ ਇੱਕ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਦੇ ਨਾਲ ਜਿੰਨੀਆਂ ਕੁ ਖਬਰਾਂ ਮੈਂ ਇਕੱਠੀਆਂ ਕਰ ਸਕਿਆ ਤੁਹਾਡੇ ਤੱਕ ਲੈ ਕੇ ਆਏ, ਪਰ ਉਹ ਤਾਂ ਇਹ ਕਹਿ ਰਹੇ ਨੇ ਕਿ ਪਹਿਲਾਂ ਇਹ ਮਦਾ ਨਹੀਂ ਸੀ, ਹੁਣ ਇਹ ਨਵੇਂ ਸਿਰੇ ਤੋਂ ਜੁੜੀਆਂ ਗਈਆਂ ਨੇ। ਖੈਰ, ਸਮਝੌਤੇ ਦਾ ਐਲਾਨ ਹੁੰਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਸਾਹਿਬ ਦਾ ਪਹਿਲਾਂ ਤਾਂ ਜਦੋਂ ਐਲਨ ਮਸਕ ਦੇ ਨਾਲ ਲੜਾਈ ਜੀ ਹੋ ਗਈ ਸੀਗੀ, ਉਹ ਤੋਂ ਪਹਿਲਾਂ ਜਾਂ ਇਨਫੈਕਟ ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਵੀ ਪਹਿਲਾਂ ਐਲਨ ਮਸਕ ਤਾਂ ਹਲੇ ਬਾਅਦ 'ਚ ਆਏ, ਐਕਸ ਤੋਂ ਅਕਾਊਂਟ ਹੀ ਹਟਾਤਾ ਸੀਗਾ ਅਤੇ ਇਸ ਕਰਕੇ ਉਹਨਾਂ ਨੇ ਆਪਣਾ ਹੀ ਟਰੁੱਥ ਸੋਸ਼ਲ ਇੱਕ ਅਲੱਗ ਪਲੈਟਫਾਰਮ ਖੜ੍ਹਾ ਕਰ ਲਿਆ ਸੀ। ਹੁਣ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਆਪਣੀ ਪੋਸਟ ਪਾਈ ਅਤੇ ਲਿਖਿਆ ਕਿ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਜਿਹੜੇ ਕਮਰਸ਼ੀਅਲ ਜਹਾਜ਼ ਨੇ, ਪਾਣੀ ਦੇ ਜਹਾਜ਼, ਉਹ ਨਿਕਲਣ ਲੱਗਣਗੇ ਅਤੇ ਅਮੈਰੀਕਾ ਨੇ ਵੀ ਜਿਹੜੀ ਪਹਿਲਾਂ ਨੇਵੀ ਦੀ ਇੱਕ ਨਾਕਾਬੰਦੀ ਕਰਕੇ ਰੱਖੀ ਹੋਈ ਸੀ ਉਹ ਹੁਣ ਹਟਾ ਲਈ ਜਾਊਗੀ। ਸੋ ਪਾਣੀ ਅਤੇ ਤੇਲ ਬਿਨਾਂ ਕਿਸੇ ਵਿਘਨ ਤੋਂ ਬਹਿਣਗੇ, ਹੁਣ ਕਿਸੇ ਦੀ ਕੋਈ ਨਾਕਾਬੰਦੀ ਉੱਥੇ ਨਹੀਂ ਹੋਊਗੀ। ਹੋਰਮੁਜ਼ ਸਟ੍ਰੇਟ ਬੜਾ ਤੰਗ ਸਮੁੰਦਰੀ ਰਸਤਾ ਹੈਗਾ। ਹੋਰਮੁਜ਼ ਸਟ੍ਰੇਟ ਦੀ ਜੇ ਸਟ੍ਰੈਟੇਜੀਕਲ ਗੱਲ ਕਰੀਏ, ਵੈਸੇ ਤਾਂ ਇੱਕ ਖਬਰਾਂ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਆਪਾਂ ਗੱਲ ਕਰ ਚੁੱਕੇ ਹੈਗੇ, ਪਰ ਫਿਰ ਵੀ ਇਨਸਾਈਟ ਰਿਪੋਰਟ ਦੇ ਵਿੱਚ ਸ਼ਾਇਦ ਕਦੇ ਗੱਲ ਨਾ ਹੋਈ ਹੋਵੇ। ਜਿਹੜਾ ਪਰਸ਼ੀਅਨ ਗਲਫ ਹੈ ਅਤੇ ਗਲਫ ਆਫ ਓਮਾਨ ਹੈ, ਇਹਨਾਂ ਦੇ ਵਿਚਕਾਰ ਪੈਂਦਾ ਹੋਰਮੁਜ਼ ਸਟ੍ਰੇਟ ਅਤੇ ਇਹ ਬੜਾ ਹੀ ਤੰਗ ਰਸਤਾ ਹੈ। ਇੱਕ ਪਾਸੇ ਜਿਹੜੇ ਹੋਰਮੁਜ਼ ਸਟ੍ਰੇਟ ਦੇ ਸਾਊਥ ਵਾਲੇ ਪਾਸੇ ਜਿਹੜੇ ਦੇਸ਼ ਨੇ, ਉਹ ਤਾਂ ਹੈਗੇ ਨੇ ਬੜੇ ਹੀ ਐਸੇ ਖਾੜੀ ਮੁਲਕ ਨੇ ਜਿਹੜੇ, ਅਤੇ ਦੂਸਰੇ ਪਾਸੇ ਈਰਾਨ ਆਪ ਹੈਗਾ। ਸੋ ਹੋਰਮੁਜ਼ ਸਟ੍ਰੇਟ ਦਾ ਜਿਹੜਾ ਰਸਤਾ, ਇੱਕ ਪਾਸੇ ਓਮਾਨ ਹੋ ਗਿਆ, UAE ਹੋ ਗਿਆ, ਕਤਰ ਹੋ ਗਿਆ, ਇਹ ਮੁਲਕ ਹੈਗੇ ਨੇ, ਬਹਿਰੀਨ ਹੋ ਗਿਆ ਅਤੇ ਸਾਊਦੀ ਅਰਬ ਹੋ ਗਿਆ, ਕੁਵੈਤ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੋਰਮੁਜ਼ ਸਟ੍ਰੇਟ, ਅਤੇ ਦੂਸਰੇ ਪਾਸੇ ਪੂਰਾ ਦਾ ਪੂਰਾ ਈਰਾਨ ਦੀ ਬਾਰਡਰ ਹੈਗੀ ਹੈ। ਸੋ ਇਹ ਜਿੰਨੇ ਵੀ ਖਾੜੀ ਮੁਲਕ ਨੇ, ਇਹਨਾਂ ਦੇ ਵਿੱਚ ਅਮੈਰੀਕਾ ਦੇ ਅੱਡੇ ਵੀ ਨੇ। ਅਮੈਰੀਕਾ ਦੇ ਅੱਡੇ ਦਾ ਮਤਲਬ ਇਹ ਹੈ ਕਿ ਉੱਥੇ ਅਮੈਰੀਕਾ ਦੇ ਫੌਜੀ ਅੱਡੇ ਵੀ ਨੇ, ਔਰ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਜ਼ਾਹਰ ਜੀ ਗੱਲ ਹੈ ਕਿ ਉਹਦਾ ਫਾਇਦਾ ਵੀ ਅਮੈਰੀਕਾ ਨੂੰ ਹੁੰਦਾ ਹੈਗਾ। ਅਤੇ ਦੂਸਰੇ ਪਾਸੇ ਈਰਾਨ ਹੋਰਮੁਜ਼ ਸਟ੍ਰੇਟ ਦੇ ਨੌਰਦਰਨ ਸਾਈਡ ਦੇ ਉੱਤੇ, ਪਰਸ਼ੀਅਨ ਗਲਫ ਦੇ ਉੱਪਰ ਵੀ ਅਤੇ ਗਲਫ ਆਫ ਓਮਾਨ ਦੇ ਉੱਪਰ ਵੀ, ਉਹ ਪੂਰਾ ਦਾ ਪੂਰਾ ਰਸਤਾ। ਇਨਫੈਕਟ ਇੱਕ ਜਗ੍ਹਾ ਤੋਂ ਜਾ ਕੇ ਤਾਂ ਆ ਦੁਬਈ ਤੋਂ ਥੋੜ੍ਹਾ ਉੱਤੇ ਕਿਹੜਾ ਉਹ ਰਸਲ ਖੇਮਾ, ਜਿੱਥੇ ਬੜੇ ਲੋਕਾਂ ਨੇ ਇਨਵੈਸਟ ਕੀਤਾ ਸੀਗਾ, UAE ਦੇ ਵਿੱਚ 7 ਐਮੀਰੇਟਸ ਨੇ ਨਾ, ਉਹਨਾਂ ਦੇ ਵਿੱਚੋਂ ਇੱਕ ਐਮੀਰੇਟ ਰਸਲ ਖੇਮਾ ਵੀ ਹੈਗਾ। ਇੱਥੇ ਬੜੇ ਲੋਕ ਇਨਵੈਸਟ ਕਰ ਰਹੇ ਸੀ ਦੁਬਈ ਦੇ ਵਿੱਚ, ਆਓ ਆਓ ਆਓ ਪੈਸੇ ਲਗਾਓ। ਅਤੇ ਇਹਦੇ ਤੋਂ ਉੱਪਰ ਇੱਕ ਛੋਟਾ ਜਿਹਾ ਏਰੀਆ ਪੈ ਜਾਂਦਾ ਅਤੇ ਉਹਨੂੰ ਕਹਿੰਦੇ ਨੇ ਕੁਮਜ਼ਾਰ, ਸਟੇਟ ਆਫ ਹੋਰਮੁਜ਼
ਦੇ ਵਿੱਚ ਕੁਮਜ਼ਾਰ ਤੋਂ ਲੈ ਕੇ ਤੇ ਦੂਸਰੇ ਪਾਸੇ ਜਿਹੜਾ ਈਰਾਨ ਦਾ ਰਸਤਾ ਹੈਗਾ ਜਾਂ ਈਰਾਨ ਦਾ ਬੰਦਰੇ ਲਫਤਾ ਹੈ ਜਾਂ ਹੋਰ ਵੀ ਜਿੰਨੇ ਵੀ ਉੱਥੋਂ ਦੇ ਛੋਟੇ ਛੋਟੇ ਬੰਦਰਗਾਹ ਨੇ ਜਾਂ ਮੋਟੇ ਤੌਰ ਦੇ ਉੱਤੇ ਵੱਡਾ ਬੰਦਰਗਾਹ ਵੀ ਜੇ ਮੰਨ ਕੇ ਚੱਲੀਏ ਤਾਂ ਕਾਰਗਨ ਹੈ, ਕਾਰਗਨ ਹੈਗਾ, ਕੁਲਾਹੀ ਹੈਗਾ, ਇਹਨਾਂ ਬੰਦਰਗਾਹਾਂ ਦੇ ਦਰਮਿਆਨ ਮਹਿਜ਼ ਕੁਛ ਕੁ ਮੀਟਰ ਦਾ ਹੀ ਰਸਤਾ ਹੈਗਾ, ਕੁਛ ਕੁ ਕਿਲੋਮੀਟਰ ਦਾ ਹੀ ਰਸਤਾ ਹੈਗਾ, ਯਾਨੀ ਬਹੁਤ ਚੌੜਾ ਰਸਤਾ ਨਹੀਂ ਹੈਗਾ, ਬਹੁਤ ਤੰਗ ਬੜਾ ਮਹੀਨ ਰਸਤਾ ਹੈ। ਉੱਥੋਂ ਜੇ ਗੁਜ਼ਰਨਾ ਹੈ ਤਾਂ ਈਰਾਨ ਚਾਹੇ ਜਦੋਂ ਮਰਜ਼ੀ ਬੰਬ ਸਿੱਟ ਦੇਵੇ। ਅਮੈਰੀਕਾ ਨੇ ਸ਼ੁਰੂਆਤ ਦੇ ਵਿੱਚ ਹੀ ਬਿਲਕੁਲ ਉਹ ਬਿਲਕੁਲ ਬਾਰਡਰ ਦੇ ਨਾਲ ਇੱਕ ਸ਼ਹਿਰ ਲੱਗਦਾ ਮਿਨਾਬ, ਸ਼ੁਰੂਆਤ ਦੇ ਵਿੱਚ ਇਸ ਫਰਵਰੀ ਮਹੀਨੇ 'ਚ ਸ਼ੁਰੂਆਤ ਹੋਈ ਸੀ ਇਸ ਜੰਗ ਦੀ, ਅਤੇ ਉਦੋਂ ਇੱਕ ਬੰਬ ਮਾਰਿਆ ਸੀ ਮਿਨਾਬ ਦੇ ਵਿੱਚ, ਮਿਨਾਬ ਦੇ ਸਕੂਲ ਦੇ ਉੱਤੇ ਬੰਬ ਸਿੱਟ ਕੇ ਉੱਥੋਂ ਦੀਆਂ ਛੋਟੀਆਂ ਛੋਟੀਆਂ ਬੱਚੀਆਂ 250 ਦੇ ਕਰੀਬ ਬੱਚੀਆਂ ਜਿਹੜੀਆਂ ਸੀਗੀਆਂ ਉਹ ਹਲਾਕ ਕਰਤੀਆਂ ਸੀਗੀਆਂ। ਉਦੋਂ ਬਾਅਦ ਅਮੈਰੀਕਾ ਨੇ ਕਦੇ ਜਵਾਬ ਨਹੀਂ ਦਿੱਤਾ, ਔਰ ਸ਼ਾਇਦ ਉਹੀ ਇੱਕ ਦਿਨ ਸੀਗਾ ਉਦੋਂ ਪਹਿਲਾਂ ਜਾਂ ਉਦੋਂ ਬਾਅਦ ਸ਼ਾਇਦ ਅਮੈਰੀਕਾ ਦੇ ਨਾਲ ਆਸਟ੍ਰੇਲੀਆ, ਯੂਰਪ ਦੇ ਦੇਸ਼ ਇੰਗਲੈਂਡ, ਇਟਲੀ, ਜਰਮਨੀ ਇਹ ਨਾਲ ਸਾਥ ਦੇ ਵੀ ਦਿੰਦੇ, ਪਰ ਕਿਹੜੇ ਮੂੰਹ ਨਾਲ ਦਿੰਦੇ ਜਦੋਂ ਉਹ ਰੂਸ ਦੀ ਬਦਕੋਹੀ ਕਰ ਰਹੇ ਨੇ, ਜਦੋਂ ਕਹਿ ਰਹੇ ਨੇ ਕਿ ਰੂਸ ਨੇ ਗਲਤ ਕੀਤਾ ਯੂਕਰੇਨ ਦੇ ਉੱਤੇ ਅਟੈਕ ਕਰਕੇ ਬਗੈਰ ਉਕਸਾਵੇ ਤੋਂ, ਅਤੇ ਫਿਰ ਅਮੈਰੀਕਾ ਨੇ ਵੀ ਕਿਹੜਾ ਠੀਕ ਕਰਤਾ ਸੀ। ਅਮੈਰੀਕਾ ਨੇ ਵੀ ਬਗੈਰ ਉਕਸਾਵੇ ਤੋਂ ਮਿਨਾਬ ਦੇ ਉੱਤੇ ਤਾਂ ਹਮਲਾ ਕਰਨ ਦਾ ਕੋਈ ਤੁੱਕ ਨਹੀਂ ਸੀ ਬਣਦਾ, ਸਪੈਸ਼ਲੀ ਇੱਕ ਸਕੂਲ ਦੇ ਉੱਤੇ, ਇੰਨਾ ਵੀ ਕਿਹੜਾ ਤੁਸੀਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਤਾਕਤ ਮੰਨਦੇ ਹੋ ਅਤੇ ਤੁਹਾਨੂੰ ਇਹੀ ਨਹੀਂ ਪਤਾ ਕਿ ਨਿਸ਼ਾਨੇ ਕਿੱਥੇ ਵੱਢਣੇ ਆ। ਇਹ ਤਾਂ ਫਿਰ ਨੌਰਥ ਕੋਰੀਆ ਅਤੇ ਅਮੈਰੀਕਾ 'ਚ ਕੋਈ ਫਰਕ ਹੀ ਨਹੀਂ ਰਹਿ ਗਿਆ ਵੀ ਉਹ ਮਿਜ਼ਾਇਲ ਤਾਂ ਇੱਧਰ ਨੂੰ ਛੱਡੀ ਸੀ, ਇੱਧਰ ਨੂੰ ਚਲੇਗੀ, ਚਲੋ ਕੋਈ ਨਹੀਂ, ਅਤੇ ਮਰੇ ਤਾਂ ਆਮ ਨਾਗਰਿਕ ਨਾ। ਅਤੇ ਉਹ ਈਰਾਨ ਦੇ ਵਿੱਚ ਜਦੋਂ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਦੁਨੀਆ ਭਰ ਦੇ ਵੱਡੇ ਵੱਡੇ ਦੇਸ਼ ਜਿਹੜੇ ਅੱਗੇ ਅਮਰੀਕਾ ਦੇ ਕਹੇ ਦੇ ਉੱਤੇ ਉਹਦੇ ਨਾਲ ਉਹਦੀ ਜੰਗ ਦੇ ਵਿੱਚ ਸ਼ਾਮਲ ਹੋ ਜਾਂਦੇ ਸੀ ਜਾਂ ਬਗੈਰ ਕਹੇ ਵੀ ਹੋ ਜਾਂਦੇ ਸੀ, ਐਤਕੀ ਨਹੀਂ ਹੋਏ। ਅਤੇ ਇਹਦਾ ਫਾਇਦਾ ਈਰਾਨ ਨੂੰ ਵੀ ਮਿਲਿਆ, ਫਾਇਦਾ ਤਾਂ ਨਹੀਂ ਕਹਿ ਸਕਦੇ, ਨੁਕਸਾਨ ਤਾਂ ਈਰਾਨ ਦਾ ਬਹੁਤ ਹੋਇਆ, ਪਰ ਫਿਰ ਵੀ ਉਹਨਾਂ ਨਹੀਂ ਨੁਕਸਾਨ ਹੋਇਆ। ਫਿਰ ਬਾਅਦ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਇਹ ਕਹਿਣਾ ਪਿਆ ਕਿ ਅਸੀਂ ਆਪਣੀ ਪੂਰੀ ਕਪੈਸਿਟੀ 'ਚ ਅਟੈਕ ਹੀ ਨਹੀਂ ਕੀਤੇ, ਅਸੀਂ ਤਾਂ ਸਿਰਫ ਟ੍ਰੇਲਰ ਦਿਖਾਏ ਨੇ, ਪੂਰੀ ਪਿਕਚਰ ਤਾਂ ਅਸੀਂ ਦਿਖਾਈ ਨਹੀਂ। ਇਹ ਕਹਿਣ ਦਾ ਕੀ ਫਾਇਦਾ, ਇੰਨੇ ਦਿਨ ਤੁਹਾਡੇ ਅਟੈਕ ਚੱਲਦੇ ਰਹੇ, ਜਾਂ ਤਾਂ ਇਸ ਕਿਸਮ ਦਾ ਬਿਆਨ ਨਾ ਦਿਉ, ਜੇ ਦੇ ਦਿੱਤਾ ਹੈ ਬਿਆਨ ਤਾਂ ਫਿਰ ਅਟੈਕ ਨਾ ਕਰਦੇ ਤੁਸੀਂ। ਖੈਰ ਇਹਦੇ ਤੋਂ ਅੱਗੇ ਵੱਧਦੇ, ਹੁਣ ਤਾਂ ਉਹ ਸਾਰੀਆਂ ਗੱਲਾਂ ਲੰਘਿਆ, ਕੱਲ੍ਹ ਹੋ ਗਿਆ, ਇੱਕ ਪਾਸਟ ਹੋ ਗਿਆ ਉਹ। ਹੁਣ ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਕਹੀ ਹੈ ਕਿ ਹੁਣ ਤੱਕ ਜਿੰਨੇ ਅਮਰੀਕੀ ਰਾਸ਼ਟਰਪਤੀ ਹੋਏ ਨੇ ਉਹਨਾਂ ਦੀਆਂ ਨਾਕਾਮੀਆਂ ਦੇ ਚੱਲਦਿਆਂ ਈਰਾਨ ਇੰਨੀ ਅੱਗੇ ਵੱਧ ਗਿਆ, ਅਸੀਂ ਤਾਂ ਸਥਿਰਤਾ ਲੈ ਕੇ ਆ ਰਹੇ ਹਾਂ, ਅਸੀਂ ਤਾਂ ਇੱਕ ਐਸਾ ਸਮਝੌਤਾ ਕਰ ਰਹੇ ਹਾਂ ਜਿਹੜਾ ਇਸ ਪੂਰੇ ਖੇਤਰ ਦੇ ਵਿੱਚ ਖੁਸ਼ਹਾਲੀ ਲਿਆਊਗਾ। ਇਸ ਪੂਰੇ ਖੇਤਰ 'ਚ ਖੁਸ਼ਹਾਲੀ ਨਾ ਵੀ ਹੋਵੇ, ਬਦਹਾਲੀ ਤਾਂ ਅਮਰੀਕਾ ਨਹੀਂ ਲਿਆਉਂਦੀ ਹੈ, ਖੁਸ਼ਹਾਲੀ ਦਾ ਤਾਂ ਪਹਿਲਾਂ ਕਹਿ ਨਹੀਂ ਸਕਦੇ, ਪਰ ਸਮਝੌਤੇ ਤੋਂ ਬਾਅਦ ਹਾਲੇ ਫਿਲਹਾਲ ਤੱਕ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਜਨਤਕ ਹੋਈਆਂ ਨਹੀਂ, ਪਬਲਿਕ ਹੋਈਆਂ ਨਹੀਂ, ਪਰ ਜਿੰਨਾ ਕੁ ਪਤਾ ਚੱਲਿਆ ਉਹ ਇਹੀ ਹੈ ਕਿ ਇਸ ਸਮਝੌਤੇ ਦੇ ਵਿੱਚ ਐਸਾ ਕੁਛ ਨਵਾਂ ਨਹੀਂ ਹੋਇਆ ਜਿਹੜਾ ਉਸ ਅਟੈਕ ਤੋਂ ਫਰਵਰੀ 2026 ਤੋਂ ਪਹਿਲਾਂ ਨਹੀਂ ਸੀ। ਸੋ ਅਮੈਰੀਕਾ ਦੇ ਲਈ ਵੀ ਕੁਛ ਨਵਾਂ ਇਹਦੇ 'ਚ ਹੈ ਨਹੀਂ। ਖੈਰ ਪਿਛਲੇ ਸਾਲ ਗਜ਼ਾ ਦੀ ਜਿਹੜੀ ਜੰਗ ਖਤਮ ਹੋਈ ਉਹਨੂੰ ਲੈ ਕੇ ਜਿਹੜਾ ਸਮਝੌਤਾ ਐਲਾਨ ਕੀਤਾ ਗਿਆ ਉਹ ਤੋਂ ਬਾਅਦ ਵੀ ਇਹੀ ਗੱਲ ਕਹੀ ਜਾ ਰਹੀ ਸੀਗੀ ਕਿ ਬੜਾ ਕਾਮਯਾਬ ਸਮਝੌਤਾ ਹੈ, ਬੜਾ ਸ਼ਾਨਦਾਰ ਸਮਝੌਤਾ ਹੈ। ਖੈਰ ਗਜ਼ਾ 'ਚ ਤਾਂ ਨਹੀਂ ਇਜ਼ਰਾਈਲ ਨੇ ਕਦੇ ਕੋਈ ਅਟੈਕ ਕੀਤਾ, ਪਰ ਲੈਬਨਾਨ 'ਚ ਕਰੀ ਗਏ, ਸੀਰੀਆ 'ਚ ਕਰੀ ਗਏ, ਗੋਲਨ ਹਾਈਟਸ ਦੇ ਉੱਤੇ ਕਰੀ ਗਏ, ਵੈਸਟ ਬੈਂਕ ਦੇ ਵਿੱਚ ਵੀ ਕਰੀ ਜਾ ਰਹੇ ਨੇ, ਜਿਹੜੇ ਇਜ਼ਰਾਈਲ ਦੂਸਰੇ ਇਜ਼ਰਾਈਲ ਦੇ ਅੰਦਰ ਹੀ ਫਲਸਤੀਨੀ ਇਲਾਕੇ ਨੇ ਉੱਥੇ ਵੀ ਕਰੀ ਜਾ ਰਹੇ ਨੇ। ਅਤੇ ਹੁਣ ਈਰਾਨ ਦੇ ਉੱਤੇ ਨਹੀਂ ਕਰੂਗਾ ਇਜ਼ਰਾਈਲ ਅਟੈਕ, ਉਹ ਵੀ ਅੱਗੇ ਚੱਲ ਕੇ ਆਪਾਂ ਸਮਝਦੇ ਹਾਂ। ਪਰ ਜਦੋਂ ਇਸ ਕਿਸਮ ਦੇ ਸਮਝੌਤੇ ਹੁੰਦੇ ਨੇ ਨਾ, ਜਦੋਂ ਇਸ ਕਿਸਮ ਦੀਆਂ ਪੀਸ ਡੀਲਸ ਹੁੰਦੀਆਂ ਨੇ, ਬੜੀਆਂ ਉਹਨਾਂ ਦੇ ਵਿੱਚ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ, ਬੜੀਆਂ ਉਹਦੇ 'ਚ ਕੂਟਨੀਤਕ ਤੌਰ ਦੇ ਉੱਤੇ ਖਾਸ ਤੌਰ 'ਤੇ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ, ਬੜੇ ਕੂਟਨੀਤਕ ਤੌਰ ਦੇ ਉੱਤੇ ਜਿਹੜੀਆਂ ਬਾਰੀਕੀਆਂ ਹੁੰਦੀਆਂ ਨੇ, ਉਹਦੇ 'ਤੇ ਬੜਾ ਕੁਛ ਨਿਰਭਰ ਕਰਦਾ। ਕਿਉਂਕਿ ਇੱਕ ਸਮਝੌਤੇ ਨੇ ਅਗਲੇ ਕਈ ਸਾਲਾਂ ਤੱਕ ਕਿਸੇ ਦੇਸ਼ ਦੀ ਜਾਂ ਕਿਸੇ ਖਿੱਤੇ ਦੀ ਤਕਦੀਰ ਤੈਅ ਕਰ ਦੇਣੀ ਹੁੰਦੀ ਹੈ। ਅਮੈਰੀਕਾ ਨੇ ਇਸ ਸਮਝੌਤੇ ਦੇ ਮਸੌਦੇ ਨੂੰ ਜਦੋਂ ਆਪ ਵੀ ਪੜ੍ਹਿਆ ਹੋਣਾ, ਈਰਾਨ ਤੱਕ ਤਾਂ ਬਾਅਦ 'ਚ ਲੈ ਕੇ ਗਏ ਹੋਣੇ ਆ, ਪਹਿਲਾਂ ਆਪ ਪੜ੍ਹਿਆ ਹੋਣਾ, ਜਾਂ ਫਿਰ ਵੈਸੇ ਤਾਂ ਇਹ ਹੋ ਨਹੀਂ ਸਕਦਾ ਕਿ ਈਰਾਨ ਨੇ ਸਮਝੌਤਾ ਪ੍ਰਪੋਜ਼ ਕੀਤਾ ਹੋਵੇ ਅਤੇ ਅਮੈਰੀਕਾ ਨੇ ਮੰਨਿਆ ਹੋਵੇ। ਅਮੈਰੀਕਾ ਤਾਂ ਇਹੀ ਕਹਿ ਰਿਹਾ ਕਿ ਸਮਝੌਤਾ ਅਸੀਂ ਉਹ ਪ੍ਰਪੋਜ਼ ਕੀਤਾ ਅਤੇ ਅਸੀਂ ਉਹ ਮੰਨਿਆ ਅਤੇ ਈਰਾਨ ਨੂੰ ਤਾਂ ਮਨਵਾਇਆ ਅਸੀਂ ਬਾਅਦ ਦੇ ਵਿੱਚ। ਚਲੋ ਇੱਕ ਅਲੱਗ ਬਹਿਸ ਦਾ ਵਿਸ਼ਾ ਹੋ ਸਕਦਾ ਕਿ ਈਰਾਨ ਨੂੰ ਮੰਨਣਾ ਪਿਆ ਜਾਂ ਗੋਡੇ ਲਵਾਏ ਜਾਂ ਕੀ ਨਹੀਂ, ਪਰ ਜੇ ਅਮੈਰੀਕਾ ਨੇ ਪ੍ਰਪੋਜ਼ਲ ਦਿੱਤਾ ਤਾਂ ਕਿ ਵਾਕਈ ਅਮੈਰੀਕਾ ਨੇ ਇਹ ਪ੍ਰਪੋਜ਼ਲ ਤਿਆਰ ਕੀਤਾ, ਮਤਲਬ ਜੇ ਵੇਟ ਕਰ ਲਓ, ਖੈਰ ਜੁੰਮਾ ਜੁੰਮਾ
ਕੋਈ ਜ਼ਿਆਦਾ ਇੰਨੇ ਦਿਨ ਬਚੇ ਵੀ ਨਹੀਂ ਹੈਗੇ, ਜੁੰਮੇ ਦੀ ਸ਼ਾਮ ਤੱਕ ਇਹ ਪਤਾ ਲੱਗ ਹੀ ਜਾਣਾ ਆਪਾਂ ਨੂੰ ਸਾਰਿਆਂ ਨੂੰ। ਪਰ ਉਹਦੇ ਤੋਂ ਪਹਿਲਾਂ ਅਮੈਰੀਕਾ ਦੇ ਨਿਊਜ਼ ਚੈਨਲ ਜਿੰਨੇ ਨੇ ਮੈਂ ਉਹ ਫੋਲੋ ਕਰ ਰਿਹਾ ਸੀਗਾ, ਸਪੈਸ਼ਲੀ ਡੋਨਲਡ ਟਰੰਪ ਤਾਂ ਹੈਗੇ ਹੀ ਨੇ, ਬੜੇ ਮੀਆਂ ਸੋ ਬੜੇ ਮੀਆਂ, ਛੋਟੇ ਮੀਆਂ ਸੋ ਬਾਨਲਾ। ਜੈਡੀ ਵੈਂਸ ਦੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ ਨਾ, ਸ਼ੁਰੂ ਸ਼ੁਰੂ 'ਚ ਮੈਨੂੰ ਲੱਗਿਆ ਸੀਗਾ ਕਿ ਟਰੰਪ ਸਾਹਿਬ ਦੇ ਵਿੱਚ ਕੋਈ ਫਰਕ ਹੋ ਸਕਦਾ, ਪਰ ਜੈਡੀ ਵੈਂਸ ਤਾਂ ਬੰਦਾ ਸਿਆਣਾ ਹੈਗਾ, ਜਿਹਦੇ ਨਾਲ ਇੱਕ ਇੰਡੀਅਨ ਨੇ ਵਿਆਹ ਕੀਤਾ, ਊਸ਼ਾ ਵੈਂਸ ਨੇ ਐਵੇਂ ਸੋਚ ਸਮਝ ਕੇ ਹੀ ਕੀਤਾ ਹੋਣਾ। ਬਾਅਦ ਦੇ ਵਿੱਚ ਫਿਰ ਮੈਨੂੰ ਲੱਗਿਆ ਕਿ ਸੋ ਜੈਡੀ ਵੈਂਸ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਹੁਣ ਸੁਣੀਆਂ ਨੇ, ਅਤੇ ਉਹ ਕਹਿੰਦੇ ਕਿ ਇਹ ਸਮਝੌਤੇ ਦੇ ਵਿੱਚ ਈਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੂਗਾ। ਪਹਿਲਾਂ ਕਰ ਰਿਹਾ ਸੀ, ਪਹਿਲਾਂ ਈਰਾਨ ਦੇ ਕੋਲ ਪਰਮਾਣੂ ਹਥਿਆਰ ਸੀਗੇ, ਇਹ ਤਾਂ ਸਿਰਫ ਖਦਸ਼ੇ ਹੀ ਸੀ ਨਾ, ਇਹ ਤਾਂ ਅਮੈਰੀਕਨ ਮੀਡੀਆ ਹੀ ਕਹਿੰਦਾ ਹੁੰਦਾ ਸੀਗਾ ਕਿ ਅਮੈਰੀਕਾ ਦੇ ਕੋਲ ਪਰਮਾਣੂ ਹਥਿਆਰ ਨੇ। ਜੇ ਕਿਤੇ ਹੁੰਦੇ, ਵੈਸੇ ਤਾਂ ਉਸ ਕਿਸਮ ਦੀ ਹੱਦ ਤੱਕ ਅਮੈਰੀਕਾ ਦੇ ਕਹਿਣ ਦੇ ਮੁਤਾਬਕ ਅਮੈਰੀਕਾ ਕਦੇ ਗਿਆ ਨਹੀਂ, ਪਰ ਕੋਈ ਕਸਰ ਵੀ ਨਹੀਂ ਸੀ ਛੱਡੀ। ਪਰ ਜਦੋਂ ਇਜ਼ਰਾਈਲ ਨੇ ਅਟੈਕ ਕੀਤਾ ਸੀ ਤਾਂ ਉਸ ਤੋਂ ਤੁਰੰਤ ਬਾਅਦ ਕਾਲ ਦੇ ਵਿੱਚ ਜੇਕਰ ਈਰਾਨ ਦੇ ਕੋਲ ਪਰਮਾਣੂ ਹਥਿਆਰ ਹੁੰਦਾ ਤਾਂ ਈਰਾਨ ਪਰਮਾਣੂ ਹਥਿਆਰ ਵੀ ਅਟੈਕ ਕਰ ਸਕਦਾ ਸੀ ਜਿਹੜਾ ਉਹਦੇ 'ਤੇ ਇਜ਼ਰਾਈਲ ਦੇ ਉੱਤੇ, ਕਿਉਂਕਿ ਇਜ਼ਰਾਈਲ ਨੇ ਹੀ ਉਕਸਾਇਆ ਸੀਗਾ। ਅਤੇ ਇੱਥੋਂ ਤੱਕ ਕਿ ਜਿਹੜਾ ਈਰਾਨ ਹੈ, ਈਰਾਨ ਨੇ ਬੜੀ ਦੂਰ ਤੱਕ ਅਟੈਕ ਕੀਤੇ ਨੇ, ਜੋਰਡਨ ਤੱਕ ਅਟੈਕ ਕਰਤਾ ਸੀਗਾ ਈਰਾਨ ਨੇ ਜੋਰਡਨ ਦੇ ਉੱਤੇ ਪਿੱਛੇ। ਆਹ ਹਾਲੇ ਸਮਝੌਤਾ ਤਾਂ ਹੁਣੇ ਹੋਇਆ ਨਾ, ਦੋ ਕੁ ਹਫ਼ਤੇ ਪਹਿਲਾਂ, ਇੱਕ ਸ਼ਾਇਦ ਹਫ਼ਤਾ ਪਹਿਲਾਂ ਇੱਕ ਖਬਰ ਤੁਹਾਨੂੰ ਸੁਣਾਈ ਸੀਗੀ ਕਿ ਈਰਾਨ ਨੇ ਜੋਰਡਨ ਦੇ ਉੱਤੇ ਅਟੈਕ ਕੀਤਾ। ਸੋ ਤੁਸੀਂ ਜੇ ਜੋਗਰਫੀ ਨੂੰ ਨਹੀਂ ਸਮਝਦੇ ਤਾਂ ਇੱਦਾਂ ਸਮਝ ਕੇ ਚੱਲੋ, ਆਪਣੇ ਸਾਹਮਣੇ ਨਾ ਡੱਬੇ ਰੱਖ ਲਓ, ਡੱਬੇ ਨਹੀਂ ਹੈਗੇ ਤੁਹਾਡੇ ਕੋਲ, ਜੇ ਤੁਸੀਂ ਟਾਈਲਾਂ 'ਤੇ ਖੜ੍ਹੇ ਹੋ ਤਾਂ ਟਾਈਲਾਂ ਨੂੰ ਦੇਖੋ, ਜਾਂ ਆਪਣੇ ਅੱਗੇ ਪੇਪਰ ਰੱਖ ਲਓ। ਸੋ ਪਹਿਲਾ ਪੇਪਰ ਜਿਹੜਾ ਹੋਊਗਾ ਬਿਲਕੁਲ ਤੁਹਾਡੇ ਨੇੜੇ, ਉਹ ਹੋਊਗਾ ਈਰਾਨ। ਉਹ ਤੋਂ ਬਾਅਦ ਜਿਹੜਾ ਦੂਜਾ ਪੇਪਰ ਹੋਊਗਾ ਹਵਾ ਦੇ ਵਿੱਚ, ਜੇ ਇੱਦਾਂ ਰਸਤਿਆਂ ਦੀ ਗੱਲ ਕਰੀਏ ਤਾਂ ਉਹ ਦੂਜਾ ਪੇਪਰ ਇਰਾਕ ਹੋਊਗਾ, ਤੀਜਾ ਪੇਪਰ ਜਿਹੜਾ ਉਹ ਸਾਊਦੀ ਅਰਬ ਮੰਨ ਲਓ, ਅਤੇ ਚੌਥਾ ਪੇਪਰ ਜਿਹੜਾ ਉਹ ਜੋਰਡਨ। ਸੋ ਤਿੰਨ ਚਾਰ ਦੇਸ਼ਾਂ ਦੇ ਏਅਰ ਡਿਫੈਂਸ ਨੂੰ ਕ੍ਰੋਸ ਕਰਕੇ, ਚਾਹੇ ਈਰਾਨ ਨੇ ਸਾਊਥ ਵਾਲੇ ਪਾਸੇ, ਜੇ ਤਾਂ ਸਾਊਥ ਵਾਲੇ ਪਾਸੇ ਤੋਂ ਉਹ ਡਰੋਨ ਜਾਂ ਮਿਜ਼ਾਈਲਾਂ ਛੱਡੀਆਂ, ਫਿਰ ਤਾਂ ਈਰਾਨ ਨੇ ਕੁਵੈਤ ਦੇ ਵਿੱਚ ਵੀ ਅਮਰੀਕਾ ਦੇ ਫੌਜੀ ਅੱਡੇ ਨੇ, ਉੱਥੋਂ ਦਾ ਏਅਰ ਡਿਫੈਂਸ ਸਿਸਟਮ ਨਹੀਂ ਫੜ ਸਕਿਆ, ਬਹਿਰੀਨ ਦੇ ਵਿੱਚ ਵੀ ਨੇ, ਸਾਊਦੀ ਅਰਬ ਦੇ ਵਿੱਚ ਵੀ ਨੇ, ਉੱਥੋਂ ਦਾ ਵੀ ਨਹੀਂ ਫੜ ਸਕਿਆ, ਇਰਾਕ ਦੇ ਵਿੱਚ ਤਾਂ ਅਮਰੀਕਾ ਦੇ ਪੱਕੇ ਹੀ ਟਿਕਾਣੇ ਨੇ, ਉੱਥੋਂ ਦਾ ਵੀ ਨਹੀਂ ਫੜ ਸਕਿਆ, ਅਤੇ ਫਿਰ ਜੋਰਡਨ ਜਿਹੜਾ ਕਿ ਇਜ਼ਰਾਈਲ ਦੇ ਬਿਲਕੁਲ ਨਾਲ ਕੰਧ ਲੱਗਦੀ ਹੈ, ਜੋਰਡਨ ਦੇ ਵਿੱਚ ਜਾ ਕੇ ਜੇ ਇਰਾਕ ਨੇ ਮਿਜ਼ਾਈਲ ਚਲਾਤੀ ਸੀ, ਉਹ ਵੀ ਆਹ ਹਫ਼ਤਾ ਦਸ ਦਿਨ ਪਹਿਲਾਂ, ਉਹ ਵੀ ਉਦੋਂ ਜਦੋਂ ਇਹ ਕਿਹਾ ਜਾ ਰਿਹਾ ਕਿ ਇਜ਼ਰਾਈਲ ਦੀ ਅੱਧੀ ਫੌਜ, ਅਮੈਰੀਕਾ ਇਹ ਕਹਿ ਰਿਹਾ ਕਿ ਈਰਾਨ ਦੀ ਅੱਧੀ ਫੌਜ ਜਿਹੜੀ ਹੈ ਉਹ ਖਤਮ ਕਰਤੀ ਅਸੀਂ, ਅਤੇ ਈਰਾਨ ਦੇ ਸਿਖਰਲੇ ਨੇਤਾ ਖਾਮਨੇਈ ਨੂੰ ਖਤਮ ਕਰਤਾ, ਹੋਰ ਪਤਾ ਨਹੀਂ ਕੀ ਕੁਛ ਕਰਤਾ। ਅਤੇ ਜੇ ਇੰਨਾ ਕੁਛ ਖਤਮ ਕਰਨ ਤੋਂ ਬਾਅਦ ਵੀ ਆਹ ਪੰਜਾਂ ਦਸਾਂ ਦਿਨਾਂ ਪਹਿਲਾਂ ਈਰਾਨ ਜੋਰਡਨ ਤੱਕ ਜਾ ਕੇ ਅਟੈਕ ਕਰ ਸਕਦਾ, ਜੇ ਪਰਮਾਣੂ ਹਥਿਆਰ ਹੁੰਦਾ ਤਾਂ ਉਹ ਪਰਮਾਣੂ ਹਥਿਆਰ ਨਾ ਛੱਡ ਦਿੰਦੇ, ਇਹ ਤਾਂ ਚਲੋ ਖੈਰ ਕਹਿਣ ਦੀਆਂ ਗੱਲਾਂ ਹੈਗੀਆਂ ਨੇ। ਪਰ ਹੁਣ ਇਹ ਜੰਗਬੰਦੀ ਹੋਈ ਹੈ, ਇਹ ਸੀਜ਼ਫਾਇਰ ਹੋਈ ਹੈ, 60 ਦਿਨਾਂ ਦੇ ਲਈ ਹੋਈ ਹੈ, ਬਾਅਦ 'ਚ ਕਹਿੰਦੇ ਕਿ ਇਹਨੂੰ 60 ਦਿਨ ਤੋਂ ਅੱਗੇ ਵੀ ਵਧਾ ਦਾਂਗੇ, ਔਰ ਉਹ 'ਚ ਕੁਛ ਟੈਕਨੀਕੈਲਿਟੀਜ਼ ਹੋਣਗੀਆਂ, ਵਧਾਉਣਗੇ ਨਹੀਂ ਵਧਾਉਣਗੇ ਉਹ ਕਹਿ ਨਹੀਂ ਸਕਦੇ, ਪਰ ਦਹਾਕਿਆਂ ਤੋਂ, ਡੈਕੇਡਸ ਤੋਂ, ਮਤਲਬ ਛੋਟੇ ਹੁੰਦੇ ਸੀਗੇ ਅਸੀਂ, ਹੁਣ ਤਾਂ ਬਾਲ ਵੀ ਨਹੀਂ ਰਹੇ, ਬਾਲ ਚਿੱਟੇ ਦੀ ਤਾਂ ਕੀ ਗੱਲ ਕਹੀਏ, ਪਰ ਦਹਾਕਿਆਂ ਤੋਂ ਇਹ ਗੱਲ ਸੁਣਦੇ ਆ ਰਹੇ ਹਾਂ ਕਿ ਈਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਖਤਮ ਕਰਨਾ ਹੋਊਗਾ, ਈਰਾਨ ਨੂੰ ਆਪਣੇ ਇਰਾਦੇ ਸਪਸ਼ਟ। ਕਮਾਲ ਦੀ ਉਹ ਗੱਲ ਹੋ ਗਈ, ਇਹਦੀ ਹੁਣ ਕਿਵੇਂ ਗਰੰਟੀ ਲਈ ਜਾ ਸਕਦੀ ਹੈ? ਵੈਸੇ ਤਾਂ ਗਰੰਟੀ ਇਸ ਗੱਲ ਦੀ ਵੀ ਨਹੀਂ ਹੈਗੀ, ਦੇਖੋ ਨੌਰਥ ਕੋਰੀਆ ਦੇ ਨਾਲ ਇੱਦਾਂ ਸਿੱਧੇ ਤੌਰ 'ਤੇ ਕਦੇ ਕੋਈ ਅਮੈਰੀਕਾ ਨੇ ਅਟੈਕ ਨਹੀਂ ਕੀਤਾ, ਫਿਊਚਰ 'ਚ ਕਰ ਦੇਵੇ ਤਾਂ ਕਹਿ ਨਹੀਂ ਸਕਦੇ ਹੈਗੇ, ਪਰ ਨੌਰਥ ਕੋਰੀਆ ਦੇ ਕੋਲ ਕੀ ਪਰਮਾਣੂ ਹਥਿਆਰ ਹੈਗੇ ਨੇ, ਇਹ ਗੱਲ ਦੀ ਗਰੰਟੀ ਹੈਗੀ ਹੈ? ਇਜ਼ਰਾਈਲ ਦੇ ਕੋਲ ਕਿਹਾ ਜਾਂਦਾ ਹੈ ਕਿ ਪਰਮਾਣੂ ਹਥਿਆਰ ਹੈਗਾ, ਪਰ ਇਜ਼ਰਾਈਲ ਫਿਰ ਵੀ ਆਪਣੇ ਆਪ ਨੂੰ ਨਿਊਕਲੀਅਰ ਕੰਟਰੀ ਨਹੀਂ ਦੱਸਦਾ। ਜੇ ਸੀਗਾ ਇਜ਼ਰਾਈਲ ਨਿਊਕਲੀਅਰ ਕੰਟਰੀ ਤਾਂ ਇਜ਼ਰਾਈਲ ਨੇ ਨਿਊਕਲੀਅਰ ਵੈਪਨਸ ਕਦੋਂ ਟੈਸਟ ਕੀਤੇ, ਕਿੱਥੇ ਟੈਸਟ ਕੀਤੇ, ਇਹਦੇ ਬਾਰੇ ਦੱਸਿਆ ਕਦੇ? ਨੌਰਥ ਕੋਰੀਆ ਅਤੇ ਇਜ਼ਰਾਈਲ ਤਾਂ ਹਮੇਸ਼ਾ ਹੀ ਲੁਕਵੀਂ ਛਿਪਵੀਂ ਗੱਲ ਰਹੀ ਹੈ, ਪਰ ਫਿਰ ਵੀ ਦੁਨੀਆ ਦੇ ਵਿੱਚ 9 ਦੇਸ਼ ਮੰਨੇ ਜਾਂਦੇ ਨੇ ਸਣੇ ਇਜ਼ਰਾਈਲ ਅਤੇ ਨੌਰਥ ਕੋਰੀਆ ਕਿ ਜਿਨ੍ਹਾਂ ਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ।
ਸਭ ਤੋਂ ਜ਼ਿਆਦਾ ਅਮੈਰੀਕਾ ਅਤੇ ਰਸ਼ੀਆ ਦੇ ਕੋਲ ਨੇ, ਫਿਰ ਚਾਈਨਾ, ਫਿਰ ਫਰਾਂਸ ਕ੍ਰਮਵਾਰ ਤਰੀਕੇ ਦੇ ਨਾਲ, ਫਿਰ ਯੂਕੇ, ਫਿਰ ਇੰਡੀਆ, ਫਿਰ ਪਾਕਿਸਤਾਨ ਅਤੇ ਫਿਰ ਇਜ਼ਰਾਈਲ ਅਤੇ ਨੌਰਥ ਕੋਰੀਆ। ਇੱਦਾਂ ਇਹ ਦਾਅਵਾ ਕੀਤਾ ਜਾਂਦਾ। ਬਟ ਐਟ ਦੀ ਸੇਮ ਟਾਈਮ ਇੱਦਾਂ ਨਹੀਂ ਕਿ ਸਿਰਫ ਇਹਨਾਂ ਹੀ ਦੇਸ਼ਾਂ ਦੇ ਕੋਲ ਨਿਊਕਲੀਅਰ ਵੈਪਨਸ ਹੈਗੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਕੁਛ ਦੇਸ਼ ਜਿਵੇਂ ਮਿਡਲ ਈਸਟ ਦੇ ਵਿੱਚ ਜਿਨ੍ਹਾਂ ਦੇ ਨਾਲ ਪਾਕਿਸਤਾਨ ਨੇ ਟੈਕਨੋਲੋਜੀ ਸ਼ੇਅਰ ਕੀਤੀ ਹੈ ਜਾਂ ਕਿਸੇ ਰਸ਼ੀਆ ਨੇ ਟੈਕਨੋਲੋਜੀ ਸ਼ੇਅਰ ਕੀਤੀ ਹੈ, ਉਹਦੇ 'ਚੋਂ ਈਰਾਨ ਇੱਕ ਹੋ ਸਕਦਾ। ਇਹ ਗੱਲਾਂ ਕਈਆਂ ਹੀ ਜਾਂਦੀਆਂ ਸੀਗੀਆਂ, ਪਰ ਈਰਾਨ ਨੂੰ ਕਰਨੀ ਪੈਣੀ ਸੀ। ਸਟ੍ਰੈਟੇਜੀਕਲੀ ਤਾਂ ਈਰਾਨ ਬਿਲਕੁਲ ਉਹਨਾਂ ਦੇਸ਼ਾਂ ਦੇ ਨਾਲ ਜੁੜਦਾ। ਦੇਖੋ ਹੁਣ ਇਜ਼ਰਾਈਲ ਸੀਰੀਆ ਤੱਕ ਜਾ ਕੇ ਅਟੈਕ ਕਰ ਰਿਹਾ ਔਰ ਇਰਾਕ ਦੇ ਵਿੱਚ ਅਮੈਰੀਕਾ ਪਹਿਲਾਂ ਹੀ ਬੈਠਾ। ਸਾਊਦੀ ਅਰਬ, ਓਮਾਨ, ਯਮਨ ਜਾਂ UAE ਜਾਂ ਕਤਰ, ਬਹਿਰੀਨ, ਇਹਨਾਂ ਦੇ ਵਿੱਚ ਅਮਰੀਕਾ ਦੇ ਪੱਕੇ ਟਿਕਾਣੇ ਹੈਗੇ ਹੀ ਨੇ, ਫੌਜੀ ਅੱਡੇ ਬਣੇ ਹੋਏ ਨੇ। ਸੋ ਈਰਾਨ ਮਰਦਾ ਨਾ ਕੀ ਕਰਦਾ ਉਹ ਵਾਲੀ ਕਹਾਣੀ ਹੈ। ਈਰਾਨ ਦੇ ਕੋਲ ਜੇ ਪਰਮਾਣੂ ਹਥਿਆਰ ਹੈਗੇ ਨੇ, ਪਹਿਲੀ ਗੱਲ ਤਾਂ ਉਹਨੂੰ ਦੱਸਣ ਦੀ ਕੀ ਲੋੜ ਪਈ ਹੈ, ਦੱਸੂਗਾ ਕਿਉਂ? ਜਿੱਦਾਂ ਲੋੜ ਪਈ ਉੱਦਾਂ ਇਹ ਚਲਾਉਣਗੇ। ਦੂਸਰੀ ਗੱਲ, ਜਿਹੜੇ ਵਾਰਹੈਡਸ ਹੁੰਦੇ ਨੇ ਨਾ, ਨਿਊਕਲੀਅਰ ਵਾਰਹੈਡਸ, ਉਹ ਇੰਨੇ ਆਸਾਨ ਨਹੀਂ ਹੁੰਦੇ। ਅੱਗੇ ਵੀ ਇੱਕ ਗੱਲ ਕੀਤੀ ਸੀਗੀ, ਅੱਗੇ ਵੀ ਖਬਰ ਸਾਂਝੀ ਕੀਤੀ ਸੀ, ਜਦੋਂ ਆਪਰੇਸ਼ਨ ਸਿੰਧੂਰ ਚੱਲ ਰਿਹਾ ਸੀ, ਪਾਕਿਸਤਾਨ ਇੰਡੀਆ ਦੀ ਜੰਗ ਚੱਲ ਰਹੀ ਸੀ, ਬਹੁਤ ਸਾਰਾ ਇੰਡੀਅਨ ਮੀਡੀਆ ਬੜੀਆਂ ਬੇਤੁਕੀਆਂ ਗੱਲਾਂ ਕਰ ਰਿਹਾ ਸੀ, ਤਾਂ ਉਦੋਂ ਵੀ ਇਹ ਤੁਹਾਡੇ ਨਾਲ ਇਨਕਲੂਡਿੰਗ ਫੈਕਟਸ ਇੱਕ ਪੂਰੀ ਰਿਪੋਰਟ ਅਸੀਂ ਲੈ ਕੇ ਆਏ ਸੀਗੇ ਕਿ ਨਿਊਕਲੀਅਰ ਵਾਰਹੈਡਸ ਕੋਈ ਇੱਦਾਂ ਨਹੀਂ ਹੈਗਾ ਕਿ ਬੰਬ ਹੈ ਇੱਕ ਜਾਂ ਇੱਕ ਕੋਈ ਡਿਵਾਈਸ ਹੈਗਾ ਅਤੇ ਇੱਦਾਂ ਭਗਾ ਕੇ ਮਾਰਿਆ ਅਤੇ ਫਟ ਗਿਆ। ਬੇਸਿਕਲੀ ਇਟਸ ਅ ਕੰਪਲੈਕਸ ਸਿਸਟਮ ਆਫ ਮਲਟੀਪਲ ਡਿਵਾਈਸਿਸ ਅਤੇ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਐਕਟਿਵ ਰੱਖ ਕੇ ਹੀ ਚੱਲਦੇ ਨੇ। ਦੂਸਰੀ ਗੱਲ, ਇੱਦਾਂ ਨਹੀਂ ਚੱਲਦੇ ਹੈਗੇ। ਪਰਮਾਣੂ ਹਥਿਆਰ ਦੇ ਲਈ ਸਿਰਫ ਪਰਮਾਣੂ ਹੋਣਾ ਕਾਫੀ ਨਹੀਂ ਹੈਗਾ। ਯੂਰੇਨੀਅਮ ਜਿਹੜਾ ਕਿ ਪਰਮਾਣੂ ਦਾ ਇੱਕ ਮੂਲ ਤੱਤ ਹੁੰਦਾ, ਸਿਰਫ ਉਹ ਕਾਫੀ ਨਹੀਂ ਹੈਗਾ। ਸੋ ਉਹ ਖੈਰ ਉਹ ਫਿਰ ਉਹਦੇ 'ਚ ਡਿਟੇਲ 'ਚ ਪੈ ਜਾਂਗੇ। ਅਤੇ ਉਹਦਾ ਪਿਛਲੇ ਦਿਨਾਂ 'ਚ ਨਾ ਕੁਛ ਕੁ ਮੈਸੇਜਿਸ ਆਏ ਨੇ, ਪੁਰਾਣੇ ਕੁਛ ਪੋਡਕਾਸਟ ਨੇ, ਚਾਹੇ ਜੈਫਰੀ ਐਪਸਟੀਨ ਵਾਲਾ ਹੈ, ਚਾਹੇ ਈਰਾਨ ਅਮੈਰੀਕਾ ਦੀ ਜੰਗ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਇੱਕ ਐਪੀਸੋਡ ਕੀਤਾ ਸੀ ਉਹ ਹੈਗਾ, ਜਾਂ ਇੱਕ ਹੋਰ ਕਿਹੜਾ ਪੁੱਛ ਰਹੇ ਸੀਗੇ, ਆਪਣਾ ਵੇਪਸ ਵਾਲਾ ਐਪੀਸੋਡ। ਸੋ ਅਲੱਗ ਅਲੱਗ ਮੈਸੇਜਿਸ ਆ ਰਹੇ ਨੇ ਸਾਨੂੰ, ਪਰਸਨਲੀ ਮੈਨੂੰ ਆ ਰਹੇ ਨੇ ਕਿ ਉਹ ਵਾਲੇ ਐਪੀਸੋਡ ਕਿੱਥੇ ਹੈਗੇ ਨੇ ਪੋਡਕਾਸਟ ਦੇ ਉੱਤੇ। ਦੇਖੋ ਟੈਕ ਟੀਮ ਤੱਕ ਇਹ ਗੱਲ ਪਹੁੰਚਾਈ ਹੋਈ ਹੈ, ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਆਪਣਾ ਸਿਸਟਮ ਵੀ ਪਹਿਲਾਂ ਉੱਦਾਂ ਦਾ ਕਰ ਲਈਏ ਅਤੇ ਬਈ ਤੁਸੀਂ ਇੱਕ ਕੀਵਰਡ ਦਿੱਤਾ ਅਤੇ ਉਸ ਕੀਵਰਡ ਤੋਂ ਪੂਰਾ ਦਾ ਪੂਰਾ ਪੋਡਕਾਸਟ ਨਿਕਲਿਆ ਆ। ਉਹ ਜਿਹੀ ਟੈਕਨੋਲੋਜੀ ਹਲੇ ਅਸੀਂ ਅਪਣਾ ਨਹੀਂ ਰਹੇ ਹੈਗੇ, ਅਪਣਾ ਲਾਂਗੇ, ਹੁਣ ਅਪਣਾ ਵੀ ਰਹੇ ਹੈਗੇ, ਪਰ ਸੌਰੀ ਹੈ, ਪਹਿਲਾਂ ਤਾਂ ਮੈਂ ਇਸ ਚੱਲਦੇ ਇਨਸਾਈਟ ਰਿਪੋਰਟ ਦੇ ਵਿੱਚ ਹੀ ਕਹਿ ਦਿੰਦਾ ਕਿ ਉਹ ਹਾਲੇ ਤੱਕ ਨਹੀਂ ਸਾਨੂੰ ਲੱਭ ਸਕੇ ਉਹ ਪੁਰਾਣੇ ਜਿੰਨੇ ਵੀ ਪੋਡਕਾਸਟ ਤੁਸੀਂ ਮੰਗੇ ਸੀਗੇ, ਅਤੇ ਉਹ ਕੋਸ਼ਿਸ਼ ਕਰ ਰਹੇ ਹਾਂ ਆਪਾਂ ਕਿ ਜੇ ਮਿਲ ਜਾਣ। ਅਤੇ ਉਹਨਾਂ ਨੂੰ ਵੈਸੇ ਵੀ ਜਿਵੇਂ ਇੱਕ ਇੰਸਟਾਗ੍ਰਾਮ ਦੇ ਉੱਤੇ ਅੱਗੇ ਟਰੈਂਡ ਤੁਰਿਆ ਹੁੰਦਾ ਸੀ ਨਾ ਥਰੋ ਬੈਕ ਵਾਲਾ, ਸੋ ਥਰੋ ਬੈਕ ਕਰਕੇ ਅਸੀਂ ਫੇਸਬੁੱਕ ਦੇ ਉੱਤੇ ਉਹ ਪੋਡਕਾਸਟ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਟਾਈਮਲੈਸ ਹੈਗੇ ਨੇ। ਖਾਸ ਤੌਰ ਦੇ ਉੱਤੇ ਨਿਊਕਲੀਅਰ ਵੈਪਨਸ ਕਿਵੇਂ ਕੰਮ ਕਰਦੇ ਨੇ ਜਾਂ ਵੇਪਸ ਦਾ ਨੁਕਸਾਨ ਕੀ ਹੈ, ਇਹ ਵਾਲੇ ਐਪੀਸੋਡ ਅਸੀਂ ਜ਼ਰੂਰ ਪਾਵਾਂਗੇ। ਕਮਿੰਗ ਬੈਕ ਟੂ ਦਿਸ ਟੋਪਿਕ, ਜਿਹੜਾ ਸਮਝੌਤਾ ਹੈਗਾ, ਸੋ ਗਰੰਟੀ ਕੋਈ ਨਹੀਂ ਹੈਗੀ ਕਿ ਈਰਾਨ ਦੇ ਕੋਲ ਸੀਗਾ, ਨਹੀਂ ਸੀ, ਹੈਗਾ, ਨਹੀਂ ਹੈ ਨਿਊਕਲੀਅਰ ਵਾਰਹੈਡਸ। ਹੁਣ ਕਹਾਣੀ ਇੱਥੇ ਕਾ ਕੇ ਖੜੀ ਹੁੰਦੀ ਹੈ ਕਿ ਇਹ ਜਿਹੜੀ ਲੜਾਈ ਹੋਈ ਸੀ, ਇਹ ਅਮੈਰੀਕਾ ਨੇ ਪਹਿਲਾ ਅਟੈਕ ਨਹੀਂ ਸੀ ਕੀਤਾ ਈਰਾਨ ਦੇ ਉੱਤੇ, ਪਹਿਲਾ ਅਟੈਕ ਇਜ਼ਰਾਈਲ ਨੇ ਕੀਤਾ ਸੀ। ਔਰ ਇਹੀ ਇੱਕ ਫੈਕਟਰ ਹੈ ਜਿਹੜਾ ਹਾਲੇ ਤੱਕ ਅਨਡਿਸਾਈਸਿਵ ਹੈ, ਜਿਹਦੇ ਬਾਰੇ ਕੁਛ ਨਹੀਂ ਪਤਾ। ਅਮੈਰੀਕਾ ਇਜ਼ਰਾਈਲ ਦੇ ਨਾਂ ਦੀ ਸਹੁੰ ਨਹੀਂ ਖਾ ਸਕਦਾ ਵੀ ਦੇਖੋ ਜੀ ਅਸੀਂ ਸਮਝੌਤਾ ਤੁਹਾਡੇ ਨਾਲ ਕਰ ਲਿਆ ਈਰਾਨ, ਅਤੇ ਹੁਣ ਈਰਾਨ ਤੁਹਾਡੇ ਉੱਤੇ ਕਦੇ ਕੋਈ ਬੰਬ ਨਹੀਂ ਵੱਜੂਗਾ, ਬਰੈਕਟਾਂ 'ਚ ਸਾਡੇ ਵੱਲੋਂ, ਇਜ਼ਰਾਈਲ ਦੀ ਤਰਫ ਤੋਂ ਵੱਜੂਗਾ ਨਹੀਂ ਵੱਜੂਗਾ ਉਹਦੀ ਗਰੰਟੀ ਅਮੈਰੀਕਾ ਵੀ ਨਹੀਂ ਲੈਂਦਾ, ਕਿਉਂਕਿ ਅੱਜ ਕੱਲ੍ਹ ਇਜ਼ਰਾਈਲ ਸੁਣਦਾ ਨਹੀਂ ਹੈਗਾ ਅਮੈਰੀਕਾ ਦੀ। ਅਤੇ ਹੁਣ ਹਮੇਸ਼ਾ ਵੈਸੇ ਸ਼ੁਰੂ 'ਚ ਮੰਨਿਆ ਜਾ ਰਿਹਾ ਸੀਗਾ ਕਿ ਤਿੰਨ ਧਿਰੀ ਸਮਝੌਤਾ ਹੋਊਗਾ, ਹਮੇਸ਼ਾ ਤੋਂ ਹੀ ਇਹ ਤਿੰਨ ਧਿਰੀ ਜੰਗ ਰਹੀ ਹੈ, ਕਿਉਂਕਿ ਜੰਗ ਤਾਂ ਇਹ ਇਜ਼ਰਾਈਲ ਅਤੇ ਈਰਾਨ ਦੀ ਸੀਗੀ ਨਾ, ਅਮਰੀਕਾ ਤਾਂ ਉੱਦਾਂ ਹੀ ਵਿੱਚ ਮੱਲੋ ਮੱਲੀ ਉਹ ਕੁੱਦ ਪਿਆ ਸੀ।
ਬਾਅਦ ਦੇ ਵਿੱਚ ਉਹਨਾਂ ਦੇ ਜਦੋਂ ਜਦੋਂ ਤੁਸੀਂ ਝੜੱਪਾ ਮਾਰਦੇ ਹੋ ਚਿੱਕੜ ਦੇ ਵਿੱਚ ਅਤੇ ਉਹ ਤੁਹਾਡੇ ਉੱਤੇ ਤਾਂ ਪੈਣਾ ਹੀ ਹੈ। ਸੋ ਅਮਰੀਕਾ ਨੇ ਝੜੱਪਾ ਮਾਰਿਆ ਅਤੇ ਉਹਨਾਂ ਦੇ ਉੱਤੇ ਉੱਛਲ ਕੇ ਪੈ ਗਿਆ। ਸੋ ਹੁਣ ਉਹਨੂੰ ਸਾਫ਼ ਕਰਨ ਦੇ ਚੱਕਰ ਦੇ ਵਿੱਚ ਅਮਰੀਕਾ ਨੇ ਕਾਹਲੀ ਕਾਹਲੀ ਦੇ ਵਿੱਚ ਕਹਿ ਤਾ ਕਿ ਸਾਡਾ ਹੋ ਗਿਆ ਸਮਝੌਤਾ। ਦੂਏ ਦਾ ਹੋਇਆ ਕਿ ਨਹੀਂ ਹੋਇਆ ਉਦੋਂ ਤਾਂ ਪੁੱਛ ਲਾ ਪਹਿਲਾਂ। ਐਤਵਾਰ ਦੇ ਦਿਨ ਵਾਲ ਸਟਰੀਟ ਜਰਨਲ ਨਾਮ ਦਾ ਇੱਕ ਅਖ਼ਬਾਰ ਹੈ, ਉਹਦੇ ਨਾਲ ਇੱਕ ਇੰਟਰਵਿਊ ਕਰਦੇ ਹੋਏ ਟਰੰਪ ਨੇ ਇਹ ਗੱਲ ਕਹੀ ਸੀ ਕਿ, ਵੈਸੇ ਆਪਾਂ ਵੀ ਖ਼ਬਰਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਵੀਕਐਂਡ ਸੀ, ਆਹ ਜਿਹੜਾ ਲੰਘਿਆ ਵੀਕਐਂਡ ਸੀ, ਬੈਂਜਾਮਿਨ ਨੇਤਨਯਾਹੂ ਨੇ ਇੱਕ ਅਟੈਕ ਕਰਤਾ ਸੀ ਆਖਰੀ ਟਾਈਮ ਦੇ ਉੱਤੇ, ਅਤੇ ਟਰੰਪ ਨੇ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਵਟ ਦੀ ਐਫ ਨੇਤਨਯਾਹੂ, ਤੈਨੂੰ ਪਤਾ ਨਹੀਂ ਹੈਗਾ ਸਾਡਾ ਸਮਝੌਤਾ ਹੋਣ ਲੱਗਿਆ, ਆਹ ਮੇਰਾ ਬਰਥਡੇ ਨੇੜੇ ਆ ਰਿਹਾ ਯਾਰ, ਤੂੰ ਕਰੀ ਕੀ ਜਾਣਾ। ਅਤੇ ਨੇਤਨਯਾਹੂ ਨੂੰ ਉਹਨਾਂ ਨੇ ਗਾਲ ਕੱਢੀ ਸੀ ਲਿਟਰਲੀ। ਇਹ ਵਾਲ ਸਟਰੀਟ ਜਰਨਲ ਦੀ ਖਬਰ ਹੈ, ਅਮੈਰੀਕਨ ਆਊਟਲੈਟਸ ਦੀ ਇਹ ਖਬਰ ਹੈਗੀ ਹੈ। ਅੱਛਾ, ਉਹ ਤੋਂ ਬਾਅਦ ਉਹ ਅਟੈਕ ਈਰਾਨ 'ਤੇ ਨਹੀਂ ਸੀ ਕੀਤਾ, ਸੋਰੀ ਲੈਬਨਾਨ 'ਤੇ ਕੀਤਾ ਸੀਗਾ। ਅਤੇ ਲੈਬਨਾਨ ਦੇ ਉੱਤੇ ਅਟੈਕ ਜਿਹੜਾ ਉਹ ਈਰਾਨ ਨੂੰ ਉਕਸਾਉਣ ਵਾਲਾ, ਸੋ ਇਸ ਕਰਕੇ ਟਰੰਪ ਨੇ ਕਿਹਾ ਸੀ ਵੀ ਹਾਲੇ ਨਾ ਈਰਾਨ ਨੂੰ ਉਕਸਾਓ, ਨਾ ਤਾਂ ਲੈਬਨਾਨ 'ਤੇ ਅਟੈਕ ਕਰ, ਨਾ ਹੀ ਕਿਤੇ ਹੋਰ ਕਰ। ਇਜ਼ਰਾਈਲ ਨੂੰ ਕਹਿੰਦੇ ਹਾਲੇ ਥੋੜ੍ਹੇ ਦਿਨ ਚੁੱਪ ਕਰਦਾ, ਪਹਿਲਾਂ ਸਮਝੌਤਾ ਸਿਰੇ ਚੜ ਲੈਂਦੇ। ਖੈਰ, ਈਰਾਨ ਨੇ ਉਸ ਵਕਤ ਕੋਈ ਜ਼ਿਆਦਾ ਤਲਖੀ ਦਿਖਾਈ ਨਹੀਂ, ਜੇ ਦਿਖਾਈ ਹੁੰਦੀ ਤਾਂ ਇਹ ਬਰਥਡੇ ਗਿਫਟ ਨਾ ਮਿਲਦਾ ਟਰੰਪ ਸਾਹਿਬ ਨੂੰ। ਜਿਵੇਂ ਉਹ ਸ਼ਕਤੀਮਾਨ ਸੀਰੀਅਲ 'ਚ ਕਹਿੰਦਾ ਹੁੰਦਾ ਸੀ ਅੰਧੇਰਾ ਕਾਇਮ ਰਹੇ, ਉਵੇਂ ਟਰੰਪ ਸਾਹਿਬ ਅਕਸਰ ਇਹ ਹੱਥ ਹਿਲਾ ਕੇ ਕਹਿੰਦੇ ਰਹੇ ਸਮਝੌਤਾ ਕਾਇਮ ਰਹੇ, ਸਮਝੌਤਾ ਕਾਇਮ ਰਹੇ, ਸਮਝੌਤਾ ਕਾਇਮ ਰਹੇ, ਐਂ ਕਰਦੇ ਰਹੇ ਉਹ। ਅਤੇ ਇੱਦਾਂ ਦਾ ਫਿਰ ਉਹ ਜਿਹੜਾ ਮੰਤਰ ਜਾਪਣ ਦੇ ਨਾਲ ਉਹਨਾਂ ਦੇ ਜਨਮ ਦਿਨ ਤੱਕ ਆਖਿਰਕਾਰ ਇਜ਼ਰਾਈਲ ਨੇ ਕੋਈ ਅਟੈਕ

ਇਹ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਜਿਹੜੇ ਅੱਜ ਦੇ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ, ਇਤਮਾਰ ਬੈਨ ਗਵੇਰ, ਉਹ ਕਹਿੰਦੇ ਕਿ ਅਮੈਰੀਕਾ ਕੀ ਪਿਓ ਹੋ ਗਿਆ ਸਾਡਾ, ਮਤਲਬ ਅਮੈਰੀਕਾ ਦਾ ਨਾਮ ਲਏ ਬਗੈਰ। ਉਹ ਕਹਿੰਦੇ ਇੱਦਾਂ ਥੋੜ੍ਹੇ ਹੁੰਦਾ ਕਿ ਦੋ ਜਾਣਿਆਂ 'ਚ ਸਮਝੌਤਾ ਹੋਇਆ, ਸਾਡਾ ਕੀ ਵਿੱਚ, ਸਾਡਾ ਨਹੀਂ ਹੋਇਆ, ਐਨਾ ਕਹੋ ਵੀ ਸਾਡੇ 'ਤੇ ਵੀ ਉਹ ਲਾਗੂ ਹੁੰਦਾ। ਇਟ ਡਜ਼ਨਟ ਇੰਪਲਾਈ ਔਨ ਅਸ, ਅਤੇ ਅਸੀਂ ਕਿਸੇ ਦੇ ਲਈ ਬਾਉਂਡ ਵੀ ਨਹੀਂ ਹੈਗੇ ਵੀ ਜੇ ਫਲਾਣੇ ਆ ਦੋ ਧਿਰਾਂ ਨੇ ਕਰ ਲਿਆ ਤਾਂ ਅਸੀਂ ਵੀ ਮੰਨ ਜਾਈਏ। ਹੁਣ ਇਹ ਸਮਝੌਤੇ ਤੋਂ ਬਾਅਦ ਜਿਹੜਾ ਟਰੰਪ ਸਾਹਿਬ ਨੇ ਆਪਣੇ ਟਰੁੱਥ ਸੋਸ਼ਲ ਤੋਂ ਲਿਖਿਆ ਸੀ, ਉਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਇੱਕ ਪੈਰਾ ਬਣਾ ਕੇ ਲਿਖਣ ਤੋਂ ਬਾਅਦ ਐਂਡ ਦੇ ਉੱਤੇ ਉਹਨਾਂ ਨੇ ਇੱਕ ਲਾਈਨ ਇਹ ਵੀ ਪਾਈ ਸੀ ਕਿ ਇਸ ਸਮਝੌਤੇ ਦੇ ਲਈ ਅਮਰੀਕੀ ਲੋਕਾਂ ਦੇ ਲਈ ਮੇਰਾ ਮੁੱਖ ਸੁਨੇਹਾ ਇਹੀ ਹੈ ਕਿ ਸ਼ਾਂਤੀ ਸਥਾਪਿਤ ਅਸੀਂ ਕਰਨਾ ਚਾਹੁੰਦੇ ਹਾਂ, ਅਤੇ ਇਜ਼ਰਾਈਲ ਦਾ ਇਹਦੇ ਲਈ ਧੰਨਵਾਦ। ਸੋ ਇਹ ਬੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਨੇ, ਸਮਝਣੀਆਂ ਬਾਰੀਕੀਆਂ ਕਿ ਟਰੰਪ ਸਾਹਿਬ ਕੀ ਕਹਿੰਦੇ ਕਹਿੰਦੇ ਕੀ ਕਹਿ ਜਾਂਦੇ ਨੇ। ਹੁਣ ਕੁਝ ਕੁ ਹੋਰ ਚੀਜ਼ਾਂ ਵੀ ਨੇ। ਇੱਕ ਸਰਵੇ ਹੋਇਆ ਸੀ, ਜਿਵੇਂ ਆਸਟ੍ਰੇਲੀਆ 'ਚ ਸਰਵੇ ਹੋ ਰਹੇ ਨੇ ਨਾ ਕਿ ਪੌਲਿਨ ਹੈਨਸਨ ਵਧੀਆ ਕਿ ਜਾਂ ਫਿਰ ਐਂਥਨੀ ਐਲਬਨੀਜ਼ ਵਧੀਆ, ਅਮੈਰੀਕਾ ਦੇ ਵਿੱਚ ਸਰਵੇ ਹੋ ਰਹੇ ਨੇ ਕਿ ਕਿ ਟਰੰਪ ਸਾਹਿਬ ਉੱਥੋਂ ਦੀ ਆਰਥਿਕਤਾ ਨੂੰ, ਅਮੈਰੀਕਾ ਦੀ ਇਕੋਨਮੀ ਨੂੰ ਬਚਾ ਪਾ ਰਹੇ ਨੇ ਕਿ ਨਹੀਂ ਬਚਾ ਪਾ ਰਹੇ, ਜਾਂ ਬਹੁਤੇ ਲੋਕ ਟਰੰਪ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹਦੇ ਨਾਲ ਸਹਿਮਤ ਨੇ। 63% ਲੋਕਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰੀਕੇ ਦੇ ਨਾਲ ਟਰੰਪ ਹੈਂਡਲ ਕਰ ਰਹੇ ਨੇ ਉਹਦੇ ਤੋਂ ਉਹ ਹੈਪੀ ਨਹੀਂ ਹੈਗੇ, ਇਨਫੈਕਟ ਉਹਨਾਂ ਦੀ ਪਾਰਟੀ ਤੋਂ ਵੀ ਹੈਪੀ ਨਹੀਂ ਹੈਗੇ। ਇਸ ਤੋਂ ਇਲਾਵਾ ਇੱਕ ਹੋਰ ਕੁਐਸਚਨ ਦੇ ਜਵਾਬ 'ਚ ਅੱਧ ਤੋਂ ਵੀ ਜ਼ਿਆਦਾ ਲੋਕਾਂ ਨੇ, ਯਾਨੀ 57% ਲੋਕਾਂ ਨੇ ਇਹ ਗੱਲ ਮੰਨੀ ਸੀ ਕਿ ਅਮੈਰੀਕਾ ਦੀ ਇਕੋਨਮੀ ਕਲੈਪਸ ਕਰ ਚੁੱਕੀ ਹੈ ਹੁਣ, ਔਰ ਐਸੀ ਸਥਿਤੀ ਦੇ ਵਿੱਚ, ਔਰ ਇਹ ਸਰਵੇਖਣ ਜਿਹੜਾ ਸੀ ਉੱਥੋਂ ਦੇ ਸਾਰੇ ਅਖਬਾਰਾਂ ਨੇ ਪ੍ਰਕਾਸ਼ਿਤ ਕੀਤਾ, ਵੱਡੀਆਂ ਵੱਡੀਆਂ ਖਬਰਾਂ ਲੱਗੀਆਂ। ਸੋ ਟਰੰਪ ਸਾਹਿਬ ਨੂੰ ਕਾਹਲੀ ਪੈ ਗਈ ਕਿ ਹੁਣ ਇਹ ਕਰੀਏ ਹੀ ਕਰੀਏ। ਇਹ ਕਿਤੇ ਕਾਹਲੀ ਸ਼ਬਦ ਜਿਹੜਾ ਹੈਗਾ ਉਹ ਇਸ ਕਰਕੇ ਵਰਤ ਰਹੇ ਹਾਂ ਕਿ ਇਹ ਕਿਤੇ ਸਮਝੌਤਾ ਹੋਰ ਡਿਲੇ ਵੀ ਹੋ ਗਿਆ ਹੁੰਦਾ ਜੇ ਟਰੰਪ ਸਾਹਿਬ ਇਜ਼ਰਾਈਲ ਨੂੰ ਕਹਿ ਦਿੰਦੇ ਵੀ ਆ ਬਹਿ ਜਾ ਮੇਰੇ ਕੋਲ ਕੋਈ ਗੱਲ ਕਰ ਜਾ ਅਤੇ ਦੱਸ ਜ਼ਰਾ ਵੀ ਇਹ ਸਮਝੌਤਾ ਠੀਕ ਹੈ ਕਿ ਨਹੀਂ। ਅਤੇ ਇਜ਼ਰਾਈਲ ਨੇ ਤਾਂ ਮਨਾ ਹੀ ਕਰਨਾ ਸੀ, ਮਨਾ ਹੀ ਕਰਨਾ ਸੀ, ਇਸ ਗੱਲ ਦੀ ਗਰੰਟੀ ਹੈ। ਇਜ਼ਰਾਈਲ ਨਹੀਂ ਚਾਹੁੰਦਾ ਕਿ ਹਾਲੇ ਅੱਜ ਦੀ ਤਰੀਕ ਦੇ ਵਿੱਚ ਈਰਾਨ ਦੇ ਨਾਲ ਕੋਈ ਵੀ ਸਮਝੌਤਾ ਅਮੈਰੀਕਾ ਜਾਂ ਉਹ ਕਰਨ, ਕਿਉਂਕਿ ਇਜ਼ਰਾਈਲ ਬਾਰ ਬਾਰ ਇਹ ਕਹਿ ਚੁੱਕਿਆ ਕਿ ਸਾਡਾ ਹਲੇ ਟਾਰਗੇਟ ਹੈ ਜਿਹੜਾ ਉਹ ਪੂਰਾ ਹੀ ਨਹੀਂ ਹੋਇਆ, ਸਾਡਾ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਸੀ ਉਹ ਤਾਂ ਹਲੇ ਅਸੀਂ ਹਾਸਲ ਹੀ ਨਹੀਂ ਕੀਤਾ। ਇਜ਼ਰਾਈਲ ਐਸਾ ਕੀ ਹਾਸਲ ਕਰਨਾ ਚਾਹੁੰਦਾ, ਐਸਾ ਕਿਹੜਾ ਉਹਨਾਂ ਦੇ ਬੋਰਡ ਦੇ ਉੱਤੇ ਲਿਖਿਆ ਹੋਇਆ, ਐਸਾ ਕਿਹੜੇ ਉਹਨਾਂ ਨੇ ਟਾਰਗੇਟ ਕੰਧ ਦੇ ਉੱਤੇ ਟੰਗੇ ਹੋਏ ਨੇ ਜਿਹੜੇ ਉਹ ਹਾਸਲ ਕਰਨਾ ਚਾਹੁੰਦੇ ਨੇ। ਗਜ਼ਾ ਦੇ ਵਿੱਚ ਜੋ ਹਾਲਾਤ ਕਿਤੇ ਨੇ, ਜੇ ਉਹਨਾਂ ਨੂੰ ਟਾਰਗੇਟ ਹਾਸਲ ਕਰਨਾ ਮੰਨੀਏ ਤਾਂ ਟਰੱਸਟ ਮੀ ਇਜ਼ਰਾਈਲ ਨੂੰ ਇਹ ਲੱਗਦਾ ਹੈ ਕਿ ਈਰਾਨ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਵੇ ਅਤੇ ਫਿਰ ਸੌਖਾ ਹੈ, ਘੱਟੋ ਘੱਟ ਉਹਨਾਂ ਦੇ ਲਈ ਤਾਂ ਸੌਖਾ ਹੈ। ਇੱਦਾਂ ਨਹੀਂ ਹੁੰਦਾ, ਤੁਸੀਂ ਗਜ਼ਾ ਖਤਮ ਕਰਤਾ, ਵੈਸਟ ਬੈਂਕ, ਇਜ਼ਰਾਈਲ ਇੱਕ ਤਰੀਕੇ ਦੇ ਨਾਲ ਫਲਸਤੀਨ ਦੀ ਹੋਂਦ ਹੀ ਖਤਮ ਕਰਕੇ ਰੱਖਤੀ ਹੈ, ਅਤੇ ਹੁਣ ਲੈਬਨਾਨ ਦੇ ਵਿੱਚ ਵੀ ਵੜ ਰਹੇ ਉਹ ਤਾਂ ਕਹਿ ਹੀ ਨਹੀਂ ਰਹੇ ਕੁਛ। ਹਿਜਬੁੱਲਾ ਦੇ ਨਾਲ ਸੀਗੀ ਨਾ ਲੜਾਈ, ਹਿਜਬੁੱਲਾ ਦੀ ਲੜਾਈ ਇਜ਼ਰਾਈਲ ਜਿਹੜਾ ਉਹ ਲੈਬਨਾਨ ਦੇ ਧੁਰ ਸੈਂਟਰ 'ਚ ਜਾ ਕੇ ਲੜ ਰਿਹਾ, ਰਾਜਧਾਨੀ ਬੈਰੂਤ ਤੱਕ ਅਟੈਕ ਹੋ ਰਹੇ ਨੇ। ਅੱਛਾ ਉਹ ਲੈਬਨਾਨ ਤਾਂ ਲੈਬਨਾਨ, ਲੈਬਨਾਨ ਨੂੰ ਟੱਪ ਕੇ ਉੱਪਰ ਇੱਕ ਜਿਹੜਾ ਨੌਰਦਰਨ ਸਾਈਡ ਦੇਸ਼ ਪੈਂਦਾ ਹੈ ਲੈਬਨਾਨ ਤੋਂ ਉੱਪਰ, ਸੀਰੀਆ, ਉੱਥੇ ਵੀ ਜਾ ਕੇ ਅਟੈਕ ਕਰ ਰਿਹਾ। ਸੀਰੀਆ 'ਚ ਹੁਣ ਕੋਈ ਸਰਕਾਰ ਤਾਂ ਹੈ ਨਹੀਂ, ਬਸ਼ਰ ਅਲ ਅਸਦ ਦੀ ਸਰਕਾਰ ਤਾਂ ਢਾਈ ਦਿੱਤੀ ਸੀ ਇਹਨਾਂ ਨੇ ਪਹਿਲਾਂ, ਅਤੇ ਉਹਨਾਂ ਨੂੰ ਭਜਾਤਾ ਸੀਗਾ ਰਸ਼ੀਆ ਵੱਲ, ਅਤੇ ਹੁਣ ਜਿਹੜੇ ਵੀ ਸਰਕਾਰ ਹੈਗੀ ਹੈ, ਜੋ ਸੋ ਕਾਲਡ ਉੱਥੇ ਪੋਲੀਟੀਕਲ ਸਿਸਟਮ ਹੈ, ਉਹ ਅਮੈਰੀਕਾ ਦੇ ਕਹੇ ਦੇ ਉੱਤੇ ਚੱਲ ਰਿਹਾ। ਸੋ ਸੀਰੀਆ ਦੇ ਵਿੱਚ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਇਜ਼ਰਾਈਲ ਅਟੈਕ ਵੀ ਕਰ ਦਿੰਦਾ, ਕਬਜ਼ੇ ਵੀ ਲੈ ਲੈਂਦਾ, ਗੋਲਾਨ ਹਾਈਟਸ ਤੱਕ ਪਹੁੰਚ ਚੁੱਕਿਆ ਉਹ, ਗੋਲਾਨ ਹਾਈਟਸ ਜਿਹਦੇ ਲਈ ਕਦੇ ਵਾਅਦਾ ਕੀਤਾ ਸੀ ਇਜ਼ਰਾਈਲ ਨੇ ਵੀ ਨਾ ਨਾ ਅੱਗੇ ਤੋਂ ਨਹੀਂ, ਅੱਗੇ ਤੋਂ ਅਸੀਂ ਇਹਨੂੰ ਕਬਜ਼ੇ 'ਚ ਨਹੀਂ ਲੈਂਦੇ, ਹੁਣ ਫੇਰ ਲਈ ਬੈਠੇ ਨੇ, ਯਾਨੀ ਇਹ ਸਮਝੌਤੇ ਕਿੰਨਾ ਕੁ ਟਿਕਦੇ ਨੇ। ਅੱਛਾ ਇਹੀ ਇੱਕ ਕਾਰਨ ਹੈ ਕਿ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਸਮਝੌਤਾ ਨਹੀਂ ਹੋ ਰਿਹਾ, ਕਿਉਂਕਿ ਲਾਸਟ ਟਾਈਮ ਜਦੋਂ ਟਰੰਪ ਸਾਹਿਬ ਨੇ ਇਹ ਕਹਿਤਾ ਕਿ ਯੂਕਰੇਨ ਨਾਲ ਨਹੀਂ

ਗੱਲ ਕਰਨੀ ਹੈਗੀ, ਯੂਕਰੇਨ ਕਿਹੜਾ ਸਾਡੀ ਗੱਲ ਮੰਨਦਾ? ਯੂਕਰੇਨ ਨੇ ਇਹੀ ਗੱਲ ਕਹੀ ਸੀਗੀ ਕਿ ਸਮਝੌਤਾ ਤੁਸੀਂ ਕਰਵਾਉਣਾ ਕਰਵਾ ਦਿਓ, ਬਟ ਜੋ ਵੀ ਗੱਲਾਂ ਤੁਸੀਂ ਪ੍ਰਪੋਜ਼ ਕਰ ਰਹੇ ਹੋ ਉਹਦੇ 'ਚ ਇੱਕ ਗੱਲ ਦੀ ਗਰੰਟੀ ਦੇ ਦਿਓ ਕਿ ਸਾਡੇ ਉੱਤੇ ਅਗਲੇ 15 ਸਾਲ ਕੋਈ ਅਟੈਕ ਨਹੀਂ ਹੁੰਦਾ। ਸਿਰਫ 1.5 ਡੈਕੇਡ ਦੀ ਗਰੰਟੀ ਮੰਗੀ ਸੀ ਯੂਕਰੇਨ ਨੇ, ਉਹ ਅਮੈਰੀਕਾ ਗਰੰਟੀ ਨਹੀਂ ਦੇ ਸਕਿਆ। ਅਤੇ ਅਮੈਰੀਕਾ ਇਹ ਨਹੀਂ ਕਹਿ ਸਕਿਆ ਕਿ ਅਸੀਂ ਹਾਂ ਰਸ਼ੀਆ ਨੂੰ ਮਨਾ ਲਾਂਗੇ। ਰਸ਼ੀਆ ਭਾਵੇਂ ਮੰਨਿਆ ਵੀ ਹੁੰਦਾ, ਰਸ਼ੀਆ ਭਾਵੇਂ ਮੰਨ ਵੀ ਲੈਂਦਾ ਕਿ ਠੀਕ ਹੈ 15 ਸਾਲ ਅਟੈਕ ਨਹੀਂ ਕਰਦੇ, ਪਰ ਅਮੈਰੀਕਾ ਦੀ ਡਿਕਸ਼ਨਰੀ ਦੇ ਵਿੱਚ ਇਹ ਲੌਂਗ ਟਰਮ ਵਾਲੇ ਸਮਝੌਤੇ ਹੈ ਨਹੀਂ। ਕਿਉਂਕਿ ਹੁਣ ਜਿਹੜਾ ਇਹ ਸਮਝੌਤਾ ਹੋਇਆ, ਇਜ਼ਰਾਈਲ ਨੂੰ ਵੀ ਇਹ ਗੱਲ ਪਤਾ ਕਿ ਹਾਲੇ ਫਿਲਹਾਲ 60 ਦਿਨ ਤੋਂ ਅੱਗੇ ਵੀ ਆਪਾਂ ਰੱਬ ਕਰੇ ਕਿ ਪੱਕਾ ਹੀ ਲਾਗੂ ਹੋਵੇ, ਪਰ ਇਜ਼ਰਾਈਲ ਨੂੰ ਇਹ ਗੱਲ ਪਤਾ ਹੈ ਕਿ ਅਮੈਰੀਕਾ ਆਪਣੀ ਜ਼ਬਾਨ ਦਾ ਹੈ ਨਹੀਂ। ਅਤੇ ਅਮੈਰੀਕਾ ਦੇ ਜਿੰਨਾ ਨੇੜੇ ਜਿੰਨਾ ਕਰੀਬ, ਔਰ ਅਮੈਰੀਕਨ ਪੋਲੀਟੀਸ਼ੀਅਨਸ ਨੂੰ ਸਮਝਣ ਦੇ ਲਈ ਜਿੰਨਾ ਕਿਸੇ ਕੰਟਰੀ ਨੇ ਖਰਚ ਕੀਤਾ ਅਮੈਰੀਕਾ ਨੂੰ, ਉੱਥੋਂ ਦੇ ਸਿਸਟਮ ਨੂੰ ਸਮਝਣ ਦੇ ਲਈ, ਜਿੰਨੀਆਂ ਕਿਸੇ ਦੇਸ਼ ਨੇ ਲੌਬੀਜ਼ ਬਣਾਈਆਂ ਨੇ ਗੈਰ ਅਮਰੀਕੀ ਦੇਸ਼ ਨੇ, ਔਰ ਅਮਰੀਕਾ ਦੇ ਨਾਲ ਹਰ ਜੰਗ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਲੜਦਾ ਰਿਹਾ, ਉਹ ਕੋਈ ਹੋਰ ਨਹੀਂ ਹੈਗਾ, ਸਿਰਫ ਇਜ਼ਰਾਈਲ ਹੈ। ਇਜ਼ਰਾਈਲ ਇੱਕ ਪੱਕਾ ਅਤੇ ਗੁਪਤਾੜੀ ਆ ਅਮੈਰੀਕਾ ਦਾ, ਗੁਪਤ ਇਸ ਕਰਕੇ ਕਿਉਂਕਿ ਅਮੈਰੀਕਾ ਦੇ ਲਈ ਬਹੁਤ ਸਾਰੀਆਂ ਖੁਫੀਆ ਜਾਣਕਾਰੀਆਂ ਇਜ਼ਰਾਈਲ ਇਕੱਠੀਆਂ ਕਰਦਾ ਰਿਹਾ ਦੁਨੀਆ ਭਰ ਦੇ ਵਿੱਚੋਂ, ਅਤੇ ਹੁਣ ਉਹ ਕਿੱਥੇ ਕਿੱਥੋਂ ਦੀਆਂ ਕੀਤੀਆਂ ਨੇ ਉਹ ਤਾਂ ਨਹੀਂ ਕਹਿ ਸਕਦੇ, ਕਿਉਂਕਿ ਜਦੋਂ ਅੱਖਰ ਹੀ ਖੁਫੀਆ ਵਰਤ ਲਿਆ, ਜਦੋਂ ਇਹੀ ਕਹਿ ਦਿੱਤਾ ਕਿ ਬਹੁਤ ਗੁਪਤ ਜਾਣਕਾਰੀਆਂ ਨੇ, ਅਤੇ ਜੇ ਮੈਂ ਤੁਹਾਨੂੰ ਇਹੀ ਦੱਸ ਦੇਵਾਂ, ਮੈਨੂੰ ਤਾਂ ਪਤਾ ਹੀ ਨਹੀਂ ਖੈਰ, ਪਰ ਜੇ ਮੀਡੀਆ ਦੇ ਵਿੱਚ ਜਾਂ ਕਿਸੇ ਪਲੈਟਫਾਰਮ ਦੇ ਉੱਤੇ ਇਹੀ ਨਸ਼ਰ ਹੋਵੇ ਕਿ ਇਜ਼ਰਾਈਲ ਨੇ ਕਿੱਥੋਂ ਕਿੱਥੋਂ ਦੀਆਂ ਗੁਪਤ ਜਾਣਕਾਰੀਆਂ ਇਕੱਠੀਆਂ ਕਰਕੇ ਕਿਹੜੇ ਕਿਹੜੇ ਦੇਸ਼ਾਂ ਦੀਆਂ ਅਮੈਰੀਕਾ ਦੇ ਨਾਲ ਸ਼ੇਅਰ ਕੀਤੀਆਂ ਨੇ, ਅਤੇ ਫਿਰ ਤਾਂ ਉਹ ਗੁਪਤ ਨਾ ਰਹੀਆਂ ਨਾ। ਸੋ ਜਿਵੇਂ ਅੱਗੇ ਜੀ ਉਹ ਬਹੁਤ ਸਾਰੇ ਪੰਜਾਬੀ ਪੋਡਕਾਸਟਰ ਨੇ ਹਨੇਰੀ ਉਹ ਬੰਨਤੀ ਸੀਗੀ ਕਿ ਐਲੂਮੀਨਾਤੀ ਕੌਂਸਪੀਰੇਸੀ, ਐਲੂਮੀਨਾਤੀ, ਉਹ ਕੌਂਸਪੀਰੇਸੀ ਤਾਂ ਉਹ ਰਹੀ ਹੋ ਨਹੀਂ, ਜਦੋਂ ਤੁਹਾਨੂੰ ਪਤਾ ਲੱਗ ਗਿਆ ਫਿਰ ਉਹ ਕੌਂਸਪੀਰੇਸੀ ਥੋੜ੍ਹੇ ਆ। ਜਦੋਂ ਮੋਹਾਲੀ ਬੈਠੇ ਬੰਦਿਆਂ ਨੂੰ ਪਤਾ ਕਿ ਕੀ ਹੋ ਰਿਹਾ, ਅਤੇ ਫਿਰ ਰਹੇ ਰੱਬ ਦਾ ਨਾਂ। ਐਨੀਵੇਜ਼, ਹੁਣ ਇਜ਼ਰਾਈਲ ਦੇ ਲਈ ਇਸ ਸਮਝੌਤੇ ਦੇ ਵਿੱਚ ਕੀ ਹੈ? ਸੋ ਕਹਿਣ ਦਾ ਭਾਵ ਇਹ ਸੀਗਾ, ਇੰਨੀ ਲੰਮੀ ਕਹਾਣੀ ਪੜ੍ਹਨ ਦਾ ਭਾਵ ਇਹ ਹੈ ਕਿ ਇਜ਼ਰਾਈਲ ਤੋਂ ਨੇੜੇ ਅਮਰੀਕਾ ਦਾ ਕੋਈ ਹੋ ਨਹੀਂ ਸਕਦਾ, ਅਤੇ ਅਮਰੀਕਾ ਨੂੰ ਵੀ ਇਸ ਗੱਲ ਦਾ ਇਲਮ ਹੈਗਾ, ਪਤਾ, ਔਰ ਅਮਰੀਕਾ ਵੀ ਇਜ਼ਰਾਈਲ ਦਾ ਨੇੜੇ ਹੈ, ਕਿਉਂਕਿ ਇਜ਼ਰਾਈਲ ਪਤਾ ਨਹੀਂ ਇਸ ਜੰਗ 'ਚ ਟਿਕ ਪਾਉਂਦਾ ਕਿ ਨਹੀਂ ਟਿਕ ਪਾਉਂਦਾ। ਅਮੈਰੀਕਾ ਨੂੰ ਪਤਾ ਵੀ ਨਹੀਂ ਸੀਗਾ ਕਿ ਇਰਾਨ ਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਕਿ ਨਹੀਂ ਹੈਗੇ, ਇਸੇ ਲਈ ਪਤਾ ਕਰਨ ਦੇ ਲਈ ਉਹਨਾਂ ਨੇ ਆਪਣੀ ਜ਼ਮੀਨ ਤੋਂ ਇੰਨੇ ਕਿਲੋਮੀਟਰ ਦੂਰ ਰਿਸਕ ਲਿਆ ਅਤੇ ਇਰਾਨ ਦੇ ਉੱਤੇ ਅਟੈਕ ਕਰਤਾ, ਇਜ਼ਰਾਈਲ ਦੇ ਨਾਲ ਇਸ ਜੰਗ 'ਚ ਸ਼ਾਮਲ ਹੋ ਗਏ। ਕੁਛ ਹੀ ਮਹੀਨਿਆਂ ਦੇ ਵਿੱਚ ਇਜ਼ਰਾਈਲ ਦੇ ਅੰਦਰ ਇਲੈਕਸ਼ਨਜ਼ ਹੋਣ ਜਾ ਰਹੇ ਨੇ, ਫੈਡਰਲ ਇਲੈਕਸ਼ਨ ਕਹਿ ਲਓ ਜਾਂ ਆਮ ਚੋਣਾਂ, ਅਸੈਂਬਲੀ ਚੋਣਾਂ, ਯਾਨੀ ਕਿ ਇਜ਼ਰਾਈਲ ਦੇ ਵਿੱਚ ਸਰਕਾਰ ਜਿਹੜੀ ਹੈਗੀ ਹੈ ਉਹ ਬਦਲ ਸਕਦੀ ਹੈ, ਬਦਲ ਜਾਊਗੀ ਇਹ ਨਹੀਂ ਕਹਿ ਸਕਦੇ, ਪਰ ਬਦਲ ਸਕਦੀ ਹੈ। ਉਹਦਾ ਕਾਰਨ ਇਹ ਹੈ ਕਿ ਇਜ਼ਰਾਈਲ ਦੇ ਵਿੱਚ ਜਿਹੜੀ ਇਸ ਵਕਤ ਬੇਂਜਾਮਿਨ ਨੇਤਨਯਾਹੂ ਦੀ ਸਰਕਾਰ ਹੈਗੀ ਹੈ, ਉਹਦੇ 'ਤੇ ਉਹਨਾਂ ਦੀ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਲੀਡਰ ਆਵਾਜ਼ ਚੁੱਕਣ ਲੱਗ ਪਏ ਨੇ ਕਿ ਗਲਤ ਕੀਤਾ ਜੀ ਇਹਨਾਂ ਨੇ, ਜਿਹੜਾ ਆਹ ਸਾਰੇ ਅਟੈਕ ਕਰਕੇ ਗਜ਼ਾ ਦੇ ਨਾਲ ਸਮਝੌਤਾ ਕਰ ਲਿਆ, ਹਿਜਬੁੱਲਾ ਦੇ ਉੱਤੇ ਅਟੈਕ ਕਰਤਾ ਅਤੇ ਫਿਰ ਇਰਾਨ ਦੇ ਉੱਤੇ ਅਟੈਕ ਕਰਤਾ, ਉਹਦੇ ਨਾਲ ਘਾਟਾ ਪਊਗਾ। ਹੁਣ ਇਹ ਜਿਹੜੀ ਲਿਕੁਇਡ ਪਾਰਟੀ ਹੈ, ਲਿਕੁਇਡ ਨਹੀਂ ਲਿਕੁਇਡ, ਲਿਕੁਇਡ ਉੱਥੇ ਅੰਗਰੇਜ਼ ਮਤਲਬ ਇਹ ਯਹੂਦੀ ਭਾਸ਼ਾ ਦਾ ਸ਼ਬਦ ਹੈ, ਬਟ ਇਹਦਾ ਮਤਲਬ ਹੈ ਨੈਸ਼ਨਲ ਲਿਬਰਲ ਮੂਵਮੈਂਟ, ਲਿਬਰਲ ਪਾਰਟੀ ਹੈ ਇਹ ਉੱਥੋਂ ਦੀ, ਅਤੇ 1973 ਦੇ ਵਿੱਚ ਇਹ ਪਾਰਟੀ ਬਣੀ ਸੀਗੀ ਜਿਹੜੀ ਇਸ ਵਕਤ ਸਰਕਾਰ ਦੇ ਵਿੱਚ ਹੈ। ਇੱਕ ਕਿਸਮ ਦੀ ਰਾਈਟ ਵਿੰਗਰ ਪਾਰਟੀ ਹੈ ਇਹ, ਅਤੇ ਰਾਈਟ ਵਿੰਗਰ ਏਜੰਡਾ ਇਹ ਅੱਗੇ ਰੱਖਦੇ ਨੇ ਬੇਂਜਾਮਿਨ ਨੇਤਨਯਾਹੂ, ਔਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਹੈ ਉਹਨੂੰ ਨੈਸਟ ਕਹਿੰਦੇ ਨੇ। ਉਹਦੇ ਵਿੱਚ ਟੋਟਲ 120 ਸੀਟਾਂ ਨੇ, 120 ਦੇ ਵਿੱਚੋਂ ਇਹ ਪਾਰਟੀ ਦੇ ਕੋਲ, ਲਿਕੁਇਡ ਪਾਰਟੀ ਦੇ ਕੋਲ 36 ਸੀਟਾਂ ਨੇ, ਅਤੇ 24 ਸੀਟਾਂ ਇਹਨਾਂ ਦੀ ਅਪੋਜੀਸ਼ਨ ਦੇ ਕੋਲ ਨੇ। ਜ਼ਿਆਦਾ ਫਰਕ ਨਹੀਂ ਹੈਗਾ। ਯਸ਼ ਅਤੀਤ ਨਾਮ ਦੀ ਇਹ ਪਾਰਟੀ ਹੈਗੀ ਹੈ, ਇਹ ਵਿਰੋਧੀ ਧਿਰ ਦੇ ਵਿੱਚ ਹੈ, ਇਹ ਇੱਕ ਕਿਸਮ ਦੀ ਲਿਬਰਲ ਪਾਰਟੀ ਹੈ ਵੀ, ਬਟ ਇਹ ਸੈਕੂਲਰਿਜ਼ਮ ਦੇ ਵਿੱਚ ਯਕੀਨ ਰੱਖਦੇ ਨੇ।
ਇਨਫੈਕਟ ਜਿਹੜੀ 11 ਸੀਟਾਂ ਵਾਲੀ ਸ਼ਾਸ ਪਾਰਟੀ ਵੀ ਹੈਗੀ ਹੈ, ਸ਼ਾਸ ਪਾਰਟੀ ਬੈਂਜਾਮਿਨ ਨੇਤਨਯਾਹੂ ਨੂੰ ਸਪੋਰਟ ਕਰਦੀ ਹੈ, ਰਾਈਟ ਵਿੰਗਰ ਪਾਰਟੀ ਹੈ ਇਹ ਸ਼ਾਸ। ਇਹਨਾਂ ਦੇ ਵਿੱਚੋਂ ਵੀ ਹੁਣ ਆਵਾਜ਼ਾਂ ਉੱਠਣ ਲੱਗ ਪਈਆਂ ਨੇ ਕਿ ਈਰਾਨ ਵਾਲਾ ਅਟੈਕ ਗਲਤ ਕਰਤਾ ਤੁਸੀਂ। ਹੁਣ ਸਾਰੇ ਮਿਲਾ ਕੇ ਇੱਕ ਹੋਰ ਪਾਰਟੀ ਉੱਥੇ ਦੀ, ਵੈਸੇ ਬਲੂ ਐਂਡ ਵਾਈਟ, ਬਹੁਤ ਵੱਡੀ ਪਾਰਟੀ ਨਹੀਂ ਹੈਗੀ ਬਟ ਬਹੁਤ ਛੋਟੀ ਵੀ ਨਹੀਂ ਹੈਗੀ, ਅੱਠ ਪਾਰਲੀਮੈਂਟੇਰੀਅਨ ਤਾਂ ਉਹਨਾਂ ਦੇ ਕੋਲ ਵੀ ਹੈਗੇ ਨੇ, ਔਰ ਸਰਕਾਰ ਜਿਹੜੀ ਹੈਗੀ ਉਹ ਛੋਟੀਆਂ ਛੋਟੀਆਂ ਪਾਰਟੀਆਂ ਦੇ ਨਾਲ ਰਲ ਕੇ ਬਣੀ ਹੋਈ ਹੈ। ਇੱਕ ਰਿਲੀਜੀਅਸ ਜ਼ਿਓਨਿਸਟ ਪਾਰਟੀ, ਇੱਕ ਯੂਨਾਈਟਿਡ ਟੋਰਾ ਜੂਡਿਜ਼ਮ, ਔਤਮਾ ਪਾਰਟੀ, ਸ਼ਾਸ ਅਤੇ ਲਿਕੁਡ, ਇਹ ਸਾਰੀਆਂ ਰਲਾ ਕੇ, ਅਤੇ ਜਿਹੜੀ ਵਿਰੋਧੀ ਧਿਰ ਹੈ ਉਹ ਯਸ਼ ਅਧੀਦ, ਬਲੂ ਐਂਡ ਵਾਈਟ ਅਤੇ ਹੋਰ ਛੋਟੀਆਂ ਛੋਟੀਆਂ ਪਾਰਟੀਆਂ ਜਿਨ੍ਹਾਂ 'ਚ ਇਜ਼ਰਾਈਲ ਬੇਲਿੰਤੂ ਨੂੰ ਜਾਂ ਯੂਨਾਈਟਿਡ ਅਰਬ ਲਿਸਟ, ਯੂਨਾਈਟਿਡ ਅਰਬ ਜਿਹੜੀ ਪਾਰਟੀ ਹੈ ਉਹ ਕਿਸੇ ਤਰੀਕੇ ਦੇ ਨਾਲ ਫਿਰ ਵੀ ਜਿਹੜੀ ਇਸਲਾਮਿਸਟ ਕੰਜ਼ਰਵੇਟਿਵ ਪਾਰਟੀ ਮੰਨੀ ਜਾ ਸਕਦੀ ਹੈ ਇਜ਼ਰਾਈਲ ਦੇ ਵਿੱਚ, ਹਾਲਾਂਕਿ ਉਹਦਾ ਕੋਈ ਬਹੁਤ ਵੱਡਾ ਆਧਾਰ ਨਹੀਂ ਹੋਊਗਾ, ਐਤਕੀ ਤਾਂ ਸ਼ਾਇਦ ਉਹ ਆਪਣੀਆਂ ਸੀਟਾਂ ਵੀ ਖੋਦਣ, 5 ਸੀਟਾਂ ਆਈਆਂ ਸੀ ਪਿਛਲੀ ਵਾਰ, ਪਰ ਫਿਰ ਵੀ ਇਹ ਜਿਹੜੇ ਲਿਬਰਲ ਧੜੇ ਨੇ ਇਕੱਠੇ ਹੋ ਸਕਦੇ ਨੇ। ਯਾਰ ਲਪਿਡ ਜਿਹੜੇ ਨੇ ਉਹ ਨਵੇਂ, ਕਿਉਂਕਿ ਯਸ਼ ਅਧੀਦ ਪਾਰਟੀ ਦੇ ਉਹ ਪ੍ਰਮੁੱਖ ਹੈਗੇ ਨੇ ਔਰ ਪਹਿਲਾਂ ਜਰਨਲਿਸਟ ਰਹਿ ਚੁੱਕੇ ਨੇ ਔਰ ਇਸ ਵਕਤ ਮੀਡੀਆ ਦੇ ਉੱਤੇ ਪੂਰੀ ਪਕੜ ਵੀ ਹੈਗੀ ਹੈ, ਇੱਕ ਵਾਰ ਪ੍ਰਧਾਨ ਮੰਤਰੀ ਵੀ ਉਹ ਰਹਿ ਚੁੱਕੇ ਨੇ ਯਾਰ ਲਪਿਡ ਇਜ਼ਰਾਈਲ ਦੇ। ਮੇਰੇ ਖਿਆਲ ਦੇ ਨਾਲ ਉਹ ਥੋੜ੍ਹੇ ਕੁ ਮਹੀਨਿਆਂ ਦੇ ਲਈ ਉਹ ਪ੍ਰਧਾਨ ਮੰਤਰੀ ਰਹੇ ਸੀਗੇ, ਨੈਫਤਲੀ ਬੈਨਟ ਜਦੋਂ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ ਤਾਂ ਥੋੜ੍ਹੇ ਕੁ ਦਿਨਾਂ ਦੇ ਲਈ ਪ੍ਰਧਾਨ ਮੰਤਰੀ ਬਣੇ ਸੀ, ਜਾਂ ਉਹਨਾਂ ਦੀ ਗੈਰ ਹਾਜ਼ਰੀ 'ਚ, ਸਮਥਿੰਗ ਲਾਈਕ ਦੈਟ, ਪਰ ਫੁੱਲ ਟਾਈਮ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਨਹੀਂ ਉਹ ਬਣੇ। ਸੋ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਹੋਣੀਆਂ ਨੇ, ਯਾਰ ਲਪਿਡ ਦੇ ਹੱਕ ਦੇ ਵਿੱਚ ਹਵਾ ਚੱਲ ਰਹੀ ਹੈ ਅਤੇ ਬੈਂਜਾਮਿਨ ਨੇਤਨਯਾਹੂ ਦੇ ਉਲਟ ਹਵਾ ਚੱਲ ਰਹੀ ਹੈ। ਐਸੇ ਦੇ ਵਿੱਚ ਇੱਕ ਜਿਹੜੀ ਮਿਸਟਰ ਸਿਕਿਉਰਿਟੀ ਬਣੇ ਹੋਏ ਨੇਤਨਯਾਹੂ, ਜਾਂ ਉਹਨਾਂ ਦੀ ਇੱਕ ਪੁਰਾਣੀ ਇਮੇਜ ਹੈਗੀ ਹੈ, ਉਹਨੂੰ ਨੁਕਸਾਨ ਪਹੁੰਚਿਆ, ਮਾਫ ਕਰਨਾ, ਉਹਨੂੰ ਨੁਕਸਾਨ ਕਿੱਦਾਂ ਪਹੁੰਚਿਆ ਕਿ ਲੜਾਈ ਤੁਸੀਂ ਇਕੱਠੇ ਕਰਦੇ ਹੋ, ਸਮਝੌਤੇ ਦੇ ਵਿੱਚ ਤੁਸੀਂ ਸ਼ਾਮਲ ਨਹੀਂ ਹੁੰਦੇ, ਸੋ ਇਹਨੂੰ ਹੁਣ ਜਸਟੀਫਾਈ ਕਿਵੇਂ ਕਰਨਗੇ। ਇਜ਼ਰਾਈਲ ਦੇ ਵਿੱਚ ਦੇਖਿਓ ਲੋਕ ਜਵਾਬ ਮੰਗਦੇ ਨੇ ਔਰ ਜਵਾਬ ਮੰਗਣਗੇ ਜ਼ਰੂਰ, ਇੰਡੀਆ ਵਰਗਾ ਕੰਮ ਨਹੀਂ ਹੈਗਾ ਕਿ ਇੰਡੀਆ ਦੇ ਵਿੱਚ ਲੜਾਈ ਇੰਡੀਆ ਨੇ ਪਾਕਿਸਤਾਨ 'ਤੇ ਕੀਤੀ ਪਰ ਸਮਝੌਤਾ ਅਮੈਰੀਕਾ ਕਰਾ ਗਿਆ ਅਤੇ ਪ੍ਰਧਾਨ ਮੰਤਰੀ ਤੋਂ ਕਿਸੇ ਨੇ ਜਵਾਬ ਹੀ ਨਹੀਂ ਲਿਆ, ਪਰ ਇਜ਼ਰਾਈਲ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਜਵਾਬ ਲੋਕ ਲੈਣਗੇ ਔਰ ਪੂਰਾ ਪੂਰਾ ਬਣਿਆ ਹੋਇਆ ਇਸ ਗੱਲ ਦਾ ਮਾਹੌਲ ਕਿ ਅਕਤੂਬਰ ਦੇ ਵਿੱਚ ਜਿਹੜਾ ਇੱਕ ਨੇਤਨਯਾਹੂ ਹੈ ਉਹ ਆਪਣੀ ਲਿਕਵਿਡ ਪਾਰਟੀ ਅਤੇ ਦੂਸਰੇ ਜਿਹੜੇ ਗੱਠਜੋੜ ਦੇ ਵਿੱਚ ਛੋਟੇ ਛੋਟੇ ਮੈਂਬਰ ਨੇ ਜਾਂ ਪਾਰਟੀਆਂ ਨੇ ਉਹਨਾਂ ਦੀ ਹਮਾਇਤ ਤਾਂ ਉਹਨਾਂ ਨੂੰ ਰੱਖਣੀ ਪਏਗੀ, ਕਿਤੇ ਉਹਨਾਂ ਦੇ ਗੱਠਜੋੜ ਦੇ ਅੰਦਰੋਂ ਹੀ ਉਹਨਾਂ ਦੇ ਖਿਲਾਫ਼ ਬਗਾਵਤ ਨਾ ਸ਼ੁਰੂ ਹੋ ਜਾਵੇ। ਸੋ ਇਜ਼ਰਾਈਲ ਦੇ ਲਈ ਬਹੁਤ ਮਾਇਨਿਆਂ ਦੇ ਵਿੱਚ ਇਹ ਸਮਝੌਤਾ ਜਿਹੜਾ ਹੈਗਾ ਉਹ ਕਾਫ਼ੀ ਕਈ ਮਾਇਨਿਆਂ ਤੋਂ ਉਹਨਾਂ ਦੇ ਲਈ ਇਹ ਇੰਪੋਰਟੈਂਟ ਵੀ ਹੈਗਾ ਔਰ ਉਹਨਾਂ ਨੂੰ ਇੰਪੈਕਟ ਵੀ ਕਰਦਾ। ਇਜ਼ਰਾਈਲ ਦੀ ਲੋਕਲ ਪੋਲੀਟਿਕਸ ਦੇ ਵਿੱਚ ਕੱਟੜਵਾਦ ਜਾਂ ਅੱਤਵਾਦ ਜਿਹੜਾ ਇਹ ਇੱਕ ਮਸਲਾ ਬਣਿਆ ਰਹਿੰਦਾ। ਹੁਣ 7 ਅਕਤੂਬਰ 2023 ਨੂੰ ਜਿਹੜਾ ਇੱਕ ਹਮਲਾ ਹੋਇਆ ਸੀ ਇਜ਼ਰਾਈਲ ਦੇ ਉੱਤੇ ਜਿਹੜਾ ਹਮਾਸ ਨੇ ਕੀਤਾ ਸੀ, ਉਹਦੇ ਤੋਂ ਬਾਅਦ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਦੇ ਕੋਲ ਇੱਕ ਬੜਾ ਵਧੀਆ ਡਿਫੈਂਸ ਸਿਸਟਮ ਹੈ, ਏਅਰ ਡੋਮ ਵਗੈਰਾ ਹੈਗੇ ਨੇ, ਪਲੱਸ ਇਜ਼ਰਾਈਲ ਦੇ ਕੋਲ ਜਿਹੜਾ ਉਹਨਾਂ ਦਾ ਖੁਫੀਆ ਤੰਤਰ ਹੈਗਾ ਉਹ ਬੜਾ ਸਟਰੋਂਗ ਹੈਗਾ, ਉਹਨਾਂ ਦੇ ਕੋਲ ਪਲ ਪਲ ਦੀ ਜਾਣਕਾਰੀ ਹੈ। ਸੋ ਇਜ਼ਰਾਈਲ ਨੇ ਉਸੇ ਹੀ ਪਲ ਪਲ ਦੀ ਜਾਣਕਾਰੀ ਦੇ ਆਧਾਰ ਦੇ ਉੱਤੇ ਈਰਾਨ ਦੇ ਉੱਤੇ ਅਟੈਕ ਕੀਤਾ ਸੀਗਾ, ਕਿਉਂਕਿ ਇਜ਼ਰਾਈਲ ਨੂੰ ਇਹ ਪਤਾ ਲੱਗਿਆ ਸੀਗਾ ਕਿ ਬੜੀ ਜਲਦੀ ਈਰਾਨ ਇਜ਼ਰਾਈਲ 'ਤੇ ਅਟੈਕ ਕਰ ਸਕਦਾ, ਇਸ ਕਰਕੇ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਜ਼ਮੀਨ ਦੇ ਉੱਤੇ ਉਲਝਾ ਲਿਆ ਜਾਵੇ, ਤਾਂ ਇਸ ਕਰਕੇ ਇਜ਼ਰਾਈਲ ਨੇ ਕਾਲੀ ਕਾਲੀ ਦੇ ਵਿੱਚ ਫਰਵਰੀ ਮਹੀਨੇ 'ਚ ਅਟੈਕ ਕਰਤਾ ਈਰਾਨ ਦੇ ਉੱਤੇ। ਅਤੇ ਹੁਣ ਇਹ ਜਿਹੜਾ ਇਜ਼ਰਾਈਲ ਇਸ ਵਕਤ ਜੰਗ ਦੇ ਮੈਦਾਨ 'ਚ ਘਿਰਿਆ ਹੋਇਆ, ਕਰ ਇਜ਼ਰਾਈਲ ਹੀ ਰਿਹਾ ਅਟੈਕ ਬੇਸ਼ੱਕ ਸਾਰੇ ਪਾਸੇ, ਪਰ ਮਾਹੌਲ ਜਿਹੜਾ ਦੇਸ਼ ਦੇ ਅੰਦਰ ਕੋਈ ਬਹੁਤਾ ਵਧੀਆ ਨਹੀਂ ਹੈਗਾ। ਸੋ ਇਜ਼ਰਾਈਲ ਦੇ ਅੰਦਰੂਨੀ ਮਾਹੌਲ ਦੇ ਲਈ ਵੀ ਇਹ ਸਮਝੌਤਾ ਕਾਫ਼ੀ ਹੱਦ ਤੱਕ ਨਾ ਚਾਹੁੰਦੇ ਹੋਏ ਵੀ ਇਜ਼ਰਾਈਲ ਦੇ ਹੱਕ 'ਚ ਜਾਊਗਾ, ਯਾਨੀ ਇਨ ਟੋਟੈਲਿਟੀ ਇਜ਼ਰਾਈਲ ਦੇ ਹੱਕ 'ਚ ਜਾਊਗਾ।
ਬੇਂਜਮਿਨ ਨੇਤਨਯਾਹੂ ਦੇ ਹੱਕ 'ਚ ਜਾਊਗਾ ਕਿ ਨਹੀਂ ਉਹ ਨਹੀਂ ਕਹਿ ਸਕਦੇ, ਸ਼ਾਇਦ ਨਾ ਜਾਵੇ, ਪਰ ਦੇਸ਼ ਇੰਪੋਰਟੈਂਟ ਹੁੰਦਾ। ਉਹ ਕਿਹੜੀ ਸੀਗੀ ਇੱਕ ਟ੍ਰੇਲਰ ਦੇ ਵਿੱਚ ਵੀ ਉਹ ਡਾਇਲੋਗ ਹੈਗਾ, ਗਵਰਨਰ, ਜੇ ਉਹ ਤੁਸੀਂ ਦੇਖੋ ਮਨੋਜ ਬਾਜਪੇਈ ਦੀ RBI, ਹਾਲਾਂਕਿ ਵੈਸੇ ਤਾਂ ਉਹ ਇੱਕ ਏਜੰਡਾ ਫਿਲਮ ਹੈਗੀ ਹੈ ਵਿਵੇਕ ਅਗਨੀਹੋਤਰੀ ਸਾਹਿਬ ਵਾਲੀ, ਪਰ ਉਹਦੇ 'ਚ ਇੱਕ ਡਾਇਲੋਗ ਹੈ ਕਿ ਪੋਲੀਟੀਸ਼ੀਅਨ ਪੁੱਛ ਰਿਹਾ ਕਿ ਇੱਦਾਂ ਤਾਂ ਜੇ ਡਿਸੀਜਨ ਲੈ ਲਿਆ ਇੱਦਾਂ ਤਾਂ ਸਾਡੀ ਸਰਕਾਰ ਚਲੀ ਜਾਊਗੀ, ਤਾਂ ਮਨੋਜ ਬਾਜਪੇਈ ਐਜ਼ ਆ RBI ਗਵਰਨਰ ਕਹਿੰਦੇ ਨੇ ਕਿ ਸਰਕਾਰ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਦੇਸ਼ ਚਲਾ ਗਿਆ ਤਾਂ ਫਿਰ ਕੌਣ ਲੈ ਕੇ ਆਊਗਾ। ਸੋ ਕਈ ਵਾਰ ਕੰਟਰੀ ਐਜ਼ ਅ ਕੰਟਰੀ ਇੱਕ ਯੂਨਿਟ ਇੰਪੋਰਟੈਂਟ ਹੋ ਜਾਂਦਾ। ਹੋ ਸਕਦਾ ਹੈ ਕਿ ਨੇਤਨਯਾਹੂ ਦੀ ਇੱਕ ਬਲੀ ਲਵੇ ਇਹ ਸਿਸਟਮ, ਨੇਤਨਯਾਹੂ ਦੀ ਸਿਆਸੀ ਕਰੀਅਰ ਦੀ ਬਲੀ ਹੋਵੇ, ਅਤੇ ਪਰ ਵੱਡੇ ਪੱਧਰ ਦੇ ਉੱਤੇ ਇਹ ਇਜ਼ਰਾਈਲ ਦੇ ਬਹੁਤਾ ਖਿਲਾਫ਼ ਨਹੀਂ ਜਾਣ ਲੱਗਿਆ ਸਮਝੌਤਾ, ਕਿਉਂਕਿ ਇਰਾਨ ਇਨੀਸ਼ੀਏਟ ਤਾਂ ਨਹੀਂ ਕਰਦਾ, ਹੁਣ ਤਾਂ ਨਹੀਂ ਕਰਦਾ ਘੱਟੋ ਘੱਟ ਅਟੈਕ ਕਰਨ ਦੇ ਲਈ, ਮਾਰਕ ਮਾਈ ਵਰਡਸ, ਇਰਾਨ ਨਹੀਂ ਕਰਦਾ ਇਨੀਸ਼ੀਏਟ। ਇਰਾਨ ਨੇ ਵੈਸੇ ਵੀ ਦਿਖਾ ਦਿੱਤਾ ਬੜੇ ਸੰਜਮ ਦੇ ਨਾਲ ਇਸ ਪੂਰੇ ਅਟੈਕ ਦੇ ਵਿੱਚ, ਇਸ ਪੂਰੀ ਜੰਗ ਦੇ ਵਿੱਚ ਇਜ਼ਰਾਈਲ ਜਿਹੜਾ ਇਰਾਨ ਆ ਉਹਨੇ ਬੜੀ ਧੀਰਜ ਦੇ ਨਾਲ, ਬੜੇ ਹੀ ਪੇਸ਼ੈਂਸ ਦੇ ਨਾਲ ਇਹ ਪੂਰੇ ਦੇ ਪੂਰੇ ਮਸਲੇ ਦੇ ਨਾਲ ਨਜਿੱਠਿਆ। ਜਦੋਂ ਲੋੜ ਪੈਂਦੀ ਸੀ ਉਦੋਂ ਹੀ ਅਟੈਕ ਹੁੰਦੇ ਸੀਗੇ, ਔਰ ਉਦੋਂ ਇੱਕ ਵਾਰ ਦੇ ਵਿੱਚ ਇੱਕ ਵੱਡਾ ਅਟੈਕ ਇਰਾਨ ਕਰ ਦਿੰਦਾ ਸੀ, ਪਰ ਕੋਈ ਵੀ ਐਸੇ ਅਟੈਕ ਨਹੀਂ ਕੀਤੇ ਜਿਹਦੇ ਨਾਲ ਸਿਵਿਲੀਅਨਸ ਨੂੰ ਨੁਕਸਾਨ ਹੋਵੇ। ਹਾਂ, ਸਿਵਿਲੀਅਨਸ ਦੀ ਪ੍ਰੋਪਰਟੀ ਨੂੰ ਜ਼ਰੂਰ ਨੁਕਸਾਨ ਹੋਇਆ ਹੋ ਸਕਦਾ, ਜਿਵੇਂ ਦੁਬਈ ਦੇ ਵਿੱਚ ਕਈ ਥਾਵਾਂ 'ਤੇ ਅਟੈਕ ਕੀਤੇ, ਉਹ ਸਿਰਫ ਇਰਾਨ ਨੇ ਇੱਕ ਦਿਖਾਵੇ ਦੇ ਲਈ ਕੀਤੇ ਸੀਗੇ, ਨਹੀਂ ਤਾਂ ਜੇ ਕਰਨੇ ਹੁੰਦੇ ਤਾਂ ਚੱਜ ਨਾਲ ਵੀ ਕਰ ਦਿੰਦੇ, ਪਰ ਉਹਨਾਂ ਨੇ ਦਿਖਾਵੇ ਲਈ ਕੀਤੇ ਸੀਗੇ ਕਿ ਆਹ ਦੇਖੋ ਦੁਨੀਆ ਦਾ ਸਭ ਤੋਂ ਚਮਚਮਾਉਂਦਾ ਸ਼ਹਿਰ, ਅਤੇ ਜਿੱਥੇ ਕਿਹਾ ਜਾਂਦਾ ਹੈ ਕਿ ਅਮੈਰੀਕਾ ਦਾ ਬੇਸ ਹੈ, ਅਮੈਰੀਕੀ ਆਰਮੀ ਜਿਹਦੇ ਨਾਲ ਖੜ ਗਈ ਅਤੇ ਫਿਰ ਖੜ ਗਈ ਅਤੇ ਫਿਰ ਉਹਨੂੰ ਕਾਹਦਾ ਡਰ, ਅਤੇ ਇਸੇ ਕਰਕੇ ਦਿਖਾਇਆ ਸੀਗਾ ਕਿ ਅਮੈਰੀਕਨ ਆਰਮੀ ਬੇਸ਼ੱਕ ਖੜੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ। ਅਤੇ ਇਹਦੇ ਨਾਲ ਦੂਜੇ ਦੇਸ਼ਾਂ ਨੂੰ ਵੀ ਕੰਨ ਹੋ ਗਏ ਨੇ, ਰਸ਼ੀਆ ਨੂੰ ਵੀ ਪਤਾ ਚੱਲ ਗਿਆ, ਨੌਰਥ ਕੋਰੀਆ ਨੂੰ ਵੀ ਪਤਾ ਚੱਲ ਗਿਆ, ਮੋਸਟ ਇੰਪੋਰਟੈਂਟਲੀ ਚਾਈਨਾ ਨੂੰ ਵੀ ਪਤਾ ਚੱਲ ਗਿਆ ਕਿ ਜੇ ਇਰਾਨ ਕਰ ਸਕਦਾ ਤਾਂ ਫਿਰ ਕੋਈ ਵੀ ਦੇਸ਼ ਕਰ ਸਕਦਾ ਹੈਗਾ ਅਮੈਰੀਕਨ ਬੇਸਿਸ ਦੇ ਉੱਤੇ ਅਟੈਕ। ਅੱਛਾ, ਹੁਣ ਇਸ ਸਮਝੌਤੇ ਦੇ ਨਾਲ ਭਾਰਤ ਦੇ ਉੱਤੇ ਕੀ ਅਸਰ ਪੈਣਗੇ, ਭਾਰਤ ਨੂੰ ਇਹਦਾ ਕੀ ਫਾਇਦਾ ਹੋ ਸਕਦਾ? ਇੰਡੀਅਨ ਪ੍ਰਾਈਮ ਮਿਨਿਸਟਰ ਨੇ ਇਹਦਾ ਵੈਲਕਮ ਤਾਂ ਜ਼ਰੂਰ ਕੀਤਾ ਹੈਗਾ, ਪਰ ਇਸ ਸਮਝੌਤੇ ਦਾ ਅਸਰ ਦੁਨੀਆ ਭਰ ਦੇ ਦੇਸ਼ਾਂ ਨੂੰ ਜੋ ਹੋਣਾ ਉਹੀ ਇੰਡੀਆ ਨੂੰ ਹੋਣਾ। ਤੇਲ ਅਤੇ ਗੈਸ ਦੀਆਂ ਕੀਮਤਾਂ ਦੀ ਵਿੱਚ ਕੰਟਰੋਲ ਅਤੇ ਉਹਦੀ ਸਪਲਾਈ, ਕਿਉਂਕਿ ਭਾਰਤ ਬਹੁਤ ਵੱਡੇ ਪੱਧਰ ਦੇ ਉੱਤੇ ਮਿਡਲ ਈਸਟ ਜਾਂ ਇਹਨਾਂ ਖਾੜੀ ਦੇਸ਼ਾਂ ਤੋਂ ਆਪਣੀਆਂ ਤੇਲ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਭਾਰਤ ਦਾ ਸਿਰਫ ਜੇ ਘਰੇਲੂ ਖਪਤ ਦਾ ਜਿਹੜਾ ਤੇਲ ਹੈਗਾ ਅਤੇ ਗੈਸ ਹੈਗੀ ਹੈ, ਉਹਦਾ 90% ਭਾਰਤ ਇੰਪੋਰਟ ਕਰਦਾ, ਔਰ 60% ਤੋਂ ਜ਼ਿਆਦਾ ਇਸ ਇੰਪੋਰਟ ਦੇ ਵਿੱਚੋਂ ਖਾੜੀ ਦੇਸ਼ਾਂ ਤੋਂ ਆਉਂਦਾ, ਇਰਾਕ ਤੋਂ, ਸਾਊਦੀ ਅਰਬ ਤੋਂ, ਕੁਵੈਤ ਤੋਂ, ਸੰਯੁਕਤ ਅਰਬ ਅਮੀਰਾਤ ਤੋਂ, ਔਰ ਇਹ 60% ਦੇ ਵਿੱਚ ਅੱਧੇ ਤੋਂ ਜ਼ਿਆਦਾ ਤੇਲ ਜਿਹੜਾ ਹੋਰਮੁਜ਼ ਸਟ੍ਰੇਟ ਤੋਂ ਆਉਂਦਾ। ਸੋ ਮੌਜੂਦਾ ਸੰਘਰਸ਼ ਜਾਂ ਉਸ ਸਮਝੌਤੇ ਤੋਂ ਬਾਅਦ, ਸੰਘਰਸ਼ ਦੇ ਉੱਤੇ ਹੋਏ ਸੀਜ਼ਫਾਇਰ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀ ਆਵਾਜਾਈ ਚੱਲਣੀ ਹੈ ਹੋਰਮੁਜ਼ ਸਟ੍ਰੇਟ ਦੀ, ਉਹਦਾ ਸਭ ਤੋਂ ਵੱਧ ਫਾਇਦਾ ਭਾਰਤ ਨੂੰ ਹੀ ਹੋਣਾ। ਤੇਲ ਦੀਆਂ ਕੀਮਤਾਂ ਦੇ ਵਿੱਚ ਕਮੀ ਕਰੂਗੀ ਭਾਰਤ ਸਰਕਾਰ ਜਾਂ ਨਹੀਂ, ਇਹ ਤਾਂ ਨਹੀਂ ਕਿਹਾ ਜਾ ਸਕਦਾ, ਦੁਨੀਆ ਦੇ ਦੂਜੇ ਦੇਸ਼ਾਂ ਦੇ ਬਾਰੇ ਭਵਿੱਖਬਾਣੀ ਹੋ ਸਕਦੀ ਹੈ, ਪਰ ਭਾਰਤ ਸਰਕਾਰ ਭਾਰਤ ਦੇ ਲੋਕਾਂ ਦੇ ਲਈ ਕੋਈ ਮਦਦ ਦਾ ਕਦਮ ਚੁੱਕੇ ਉਹਦੀ ਫਿਲਹਾਲ ਕੋਈ ਗਰੰਟੀ ਨਹੀਂ ਹੈ। ਅਤੇ ਤੇਲ ਬਹੁਤ ਵੱਡੀ ਤਾਦਾਦ ਦੇ ਵਿੱਚ ਭਾਰਤ ਖਰੀਦ ਰਿਹਾ, ਜ਼ਾਹਰ ਜੀ ਗੱਲ ਹੈ ਕਿ ਉਹ ਸਸਤਾ ਹੋ ਸਕਦਾ ਜੇ ਸਰਕਾਰ ਚਾਹੇ ਤਾਂ, ਅਤੇ ਇਹੀ ਇੱਕ ਮੋਟਾ ਫਾਇਦਾ ਹੈਗਾ। ਇਨਫੈਕਟ ਇਰਾਨ ਦੇ ਵਿੱਚ ਵੀ ਇੰਡੀਅਨਜ਼ ਰਹਿੰਦੇ ਨੇ ਔਰ ਵੱਡੀ ਗਿਣਤੀ 'ਚ ਰਹਿੰਦੇ ਨੇ, ਔਰ ਦੁਨੀਆ ਦੇ ਵਿੱਚ ਜਿੰਨੇ ਖਾੜੀ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਇੰਡੀਅਨਜ਼ ਰਹਿੰਦੇ ਨੇ ਉਨੇ ਕਿਸੇ ਵੀ ਹੋਰ
ਖਿੱਤੇ 'ਚ ਨਹੀਂ ਰਹਿ ਰਹੇ। ਖਾੜੀ ਦੇਸ਼ਾਂ 'ਚ ਵੈਸੇ ਈਰਾਨ ਨੂੰ ਸ਼ਾਮਿਲ ਕੀਤਾ ਨਹੀਂ ਜਾਂਦਾ, ਪਰ ਸਾਊਦੀ ਅਰਬ, ਕਤਰ, UAE, ਓਮਾਨ ਇਹਨਾਂ ਦੇਸ਼ਾਂ 'ਚ ਜਿੰਨੇ ਇੰਡੀਅਨਸ ਰਹਿੰਦੇ ਨੇ, ਅਤੇ ਫਿਰ ਉਸ ਤੋਂ ਬਾਅਦ ਈਰਾਨ ਦੀ ਗਿਣਤੀ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਇਹ ਬਹੁਤ ਵੱਡੀ ਆਬਾਦੀ ਹੈ। ਇਹ ਘੱਟੋ ਘੱਟ ਨਹੀਂ ਤਾਂ, ਜੇ ਜ਼ਿਆਦਾ ਨਹੀਂ ਤਾਂ, ਘੱਟੋ ਘੱਟ 4 to 5 crore ਦੀ ਇਹ ਆਬਾਦੀ ਹੈਗੀ ਹੈ ਜਿਹੜੀ ਮਿਡਲ ਈਸਟ ਦੇ ਵਿੱਚ ਰਹਿਣੀ ਹੈਗੀ ਹੈ। ਔਰ ਹੋਰਮੋਸ ਰੇਟ ਦੇ ਉੱਤੇ ਕੰਟਰੋਲ ਕਿਹਦਾ ਰਹੂਗਾ ਕਿਹਦਾ ਨਹੀਂ, ਇਹ ਵੀ ਜਿਹੜਾ ਇਸ ਸਮਝੌਤੇ ਦੇ ਸਾਹਮਣੇ ਆਉਣ ਤੋਂ ਬਾਅਦ, 16 June ਤੋਂ ਬਾਅਦ ਪਤਾ ਲੱਗ ਸਕਦਾ ਕਿ ਇਹਦੇ 'ਤੇ ਕੰਟਰੋਲ ਕਿਹਦਾ ਰਹਿਣਾ ਹੈਗਾ। ਆਸਟ੍ਰੇਲੀਆ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਅਸਲ ਲਗਭਗ ਉਹੀ ਦੇਖਣ ਨੂੰ ਮਿਲਣਗੇ ਜੋ ਇੰਡੀਆ 'ਚ ਨੇ। ਇੱਕ ਖਬਰ ਲੱਗੀ ਸੀ SBS ਦੀ ਜਿਹਦੇ 'ਚ ਯੂਨੀਵਰਸਿਟੀ UTS ਦੇ ਪ੍ਰੋਫੈਸਰ ਨੇ, ਟਿਮ ਹਾਰਕੋਟ, ਚੀਫ ਇਕੋਨੋਮਿਸਟ ਨੇ, ਦੇਸ਼ ਦੇ ਪ੍ਰਮੁੱਖ ਅਰਥ ਸ਼ਾਸਤਰੀਆਂ 'ਚੋਂ ਇੱਕ ਨੇ, ਉਹਨਾਂ ਨੇ RBA ਦੀ ਬੈਠਕ ਦੇ ਉੱਤੇ ਟਿੱਪਣੀ ਦੇਣ ਤੋਂ ਪਹਿਲਾਂ, ਜਿਹੜੀ ਅੱਜ ਦੇ ਦਿਨ ਫੈਸਲਾ ਆਉਣਾ ਹੈ ਉਹਦੇ ਤੋਂ ਪਹਿਲਾਂ, ਹੋਰਮੋਸ ਰੇਟ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਹਾਰਕੋਟ ਨੇ ਇਹ ਗੱਲ ਕਹੀ ਹੈ ਕਿ ਦੁਨੀਆ ਦੇ ਸਭ ਤੋਂ ਇੰਪੋਰਟੈਂਟ ਟਰੇਡ ਰੂਟ ਦੇ ਦੁਬਾਰਾ ਤੋਂ ਤੁਰ ਪੈਣ ਦੇ ਨਾਲ ਆਸਟ੍ਰੇਲੀਆ ਦੇ ਉੱਤੇ ਕੀ ਅਸਰ ਪੈਣਗੇ, ਇਹ ਸਮਝਣ ਦੀ ਲੋੜ ਹੈ। ਇੱਕ ਤਾਂ ਇਹ ਕਿ ਇਹ ਜਿਹੜਾ ਗਲੋਬਲ ਆਇਲ ਪ੍ਰਾਈਸਿਸ ਨੇ, ਇਹ ਮਾਰਕੀਟ ਦੀ ਗੇਨ ਔਰ ਚੇਨ ਨੂੰ ਬਰਕਰਾਰ ਰੱਖਦੇ ਨੇ। ਹਾਲਾਂਕਿ ਐਨਰਜੀ ਮਾਰਕੀਟ ਜਿਹੜੀ ਹੈਗੀ ਹੈ ਉਹਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਣ ਲੱਗਿਆ। ਐਨਰਜੀ ਦੇ ਵਿੱਚ ਬਿਜਲੀ ਵੀ ਆ ਜਾਂਦੀ ਹੈ ਔਰ ਫਿਊਲ ਵੀ ਆ ਜਾਂਦੇ ਨੇ। ਹਾਲੇ ਤੁਰੰਤ ਪ੍ਰਭਾਵ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਲੰਮੇ ਟਾਈਮ ਤੱਕ ਇਹਦੇ 'ਚ ਫਰਕ ਜ਼ਰੂਰ ਪਊਗਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਾਲ ਫਰਕ ਜ਼ਰੂਰ ਪੈ ਜਾਏਗਾ। ਔਰ ਦੂਜੀ ਗੱਲ ਇਹ ਕਿ ਈਰਾਨ ਭਾਰਤ ਦੀ ਤਰ੍ਹਾਂ ਬਹੁਤ ਸਾਰੇ ਜਿਹੜੇ ਗਿਣਤੀ ਦੇ ਵਿੱਚ ਭਾਰਤੀ ਨੇ, ਮੱਧ ਪੂਰਬ ਦੀ ਤਰ੍ਹਾਂ, ਉਹ ਇੱਥੇ ਵੀ ਰਹਿ ਰਹੇ ਨੇ। ਔਰ ਭਾਰਤ ਦੀ ਤਰ੍ਹਾਂ ਆਸਟ੍ਰੇਲੀਅਨ ਜਿਹੜੇ ਨੇ ਵੱਡੀ ਗਿਣਤੀ 'ਚ, ਉਹ ਇੱਥੇ ਵੀ ਰਹਿ ਰਹੇ ਨੇ, ਮਿਡਲ ਈਸਟ ਦੇ ਵਿੱਚ ਰਹਿ ਰਹੇ ਨੇ। ਸੋ ਉਹਨਾਂ ਦੀ ਆਵਾਜਾਈ ਦੇ ਉੱਤੇ ਵੀ ਫਰਕ ਪਊਗਾ ਔਰ ਡੋਮੈਸਟਿਕ ਪੋਲਿਸੀਜ਼ ਵੀ ਜਿਹੜੀਆਂ ਨੇ ਸਰਕਾਰ ਦੀਆਂ, ਉਹ ਇੰਪੈਕਟ ਹੋਣਗੀਆਂ, ਕਿਉਂਕਿ 30 June ਨੂੰ ਸਰਕਾਰ ਦਾ ਜਿਹੜਾ ਫਿਊਲ ਐਕਸਾਈਜ਼ ਕੱਟ ਹੈ ਉਹ ਲਾਗੂ ਹੋਣ ਜਾ ਰਿਹਾ। ਸੋ ਇਸ ਕਰਕੇ ਲਾਗੂ ਨਹੀਂ ਕਹਿ ਸਕਦੇ, ਪਰ ਐਕਸਾਈਜ਼ ਕੱਟ ਖਤਮ ਹੋਣ ਜਾ ਰਿਹਾ। ਸੋ 30-32 cents ਪਰ ਲੀਟਰ ਕੀਮਤਾਂ ਵੱਧ ਜਾਣਗੀਆਂ, ਯਾਨੀ $2 ਤੋਂ ਉੱਪਰ, $2.10 ਪ੍ਰਤੀ ਲੀਟਰ ਤੋਂ ਉੱਪਰ ਇਹ ਕੀਮਤਾਂ ਚਲੇ ਜਾਣਗੀਆਂ। ਇਸ ਕਰਕੇ ਵੀ ਇਹ ਆਸਟ੍ਰੇਲੀਆ ਦੇ ਲਈ ਅਹਿਮ ਹੈਗਾ ਕਿ ਇਹ ਸਮਝੌਤਾ ਹੋ ਤਾਂ ਗਿਆ, ਛੇਤੀ ਛੇਤੀ ਸਿਰੇ ਵੀ ਚੜ ਜਾਵੇ, ਪਰ ਉਹਦੇ ਤੋਂ ਬਾਅਦ ਦੁਨੀਆ ਦੇ ਹਾਲਾਤ ਕੁਝ ਜ਼ਿਆਦਾ ਖਰਾਬ ਨਾ ਹੋਣ, ਕਿਉਂਕਿ ਮਿਡਲ ਈਸਟ ਦੀ ਜੰਗ ਨੇ ਪੂਰੀ ਦੁਨੀਆ ਦੇ ਹਾਲਾਤ ਖਰਾਬ ਕਰਤੇ ਸੀਗੇ। ਸੋ ਹੁਣ ਉਮੀਦ ਇਹ ਹੈਗੀ ਹੈ ਕਿ ਟਰੰਪ ਸਾਹਿਬ ਇਹ ਸਮਝੌਤੇ 'ਚ ਜ਼ਿਆਦਾ 3-5 ਨਹੀਂ ਕਰਨਗੇ, ਅਤੇ ਈਰਾਨ ਨੂੰ ਜ਼ਿਆਦਾ ਡਰਾਉਣਗੇ, ਧਮਕਾਉਣਗੇ ਵੀ ਨਹੀਂ, ਅਤੇ ਇਜ਼ਰਾਈਲ ਦੇ ਵੀ ਹੱਥ ਬੰਨ੍ਹ ਕੇ ਰੱਖਣਗੇ ਫਿਲਹਾਲ, ਜਿੰਨੀ ਦੇਰ ਜਿਵੇਂ ਘਰ ਦੇ ਵਿੱਚ ਕੁੱਤਾ ਹੁੰਦਾ ਨਾ ਉਹਨੂੰ ਖੁੰਟੇ 'ਤੇ ਬੰਨ੍ਹ ਦਿੰਦੇ ਹਾਂ ਕਿ ਪਹਿਲਾਂ ਮਹਿਮਾਨ ਨੂੰ ਅੰਦਰ ਵਾੜ ਲਈਏ ਫਿਰ ਇਹਨੂੰ ਰਿਲੀਜ਼ ਕਰ ਦਾਂਗੇ। ਸੋ ਉਸੇ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਨੂੰ ਇਜ਼ਰਾਈਲ ਨੂੰ ਬੰਨ੍ਹ ਕੇ ਰੱਖਣਾ ਹੋਏਗਾ ਕਿ ਹਾਲੇ ਸਮਝੌਤਾ ਸਿਰੇ ਚੜ ਜਾਵੇ ਫਿਰ ਇਹਨੂੰ ਰਿਲੀਜ਼ ਕਰ ਦਾਂਗੇ ਇਹਨਾਂ ਫੈਕਟਸ ਨੂੰ। ਅਤੇ ਹਾਲ ਫਿਲਹਾਲ ਇਹ ਜਿਹੜਾ ਇਹ ਈਰਾਨ ਅਤੇ ਇਜ਼ਰਾਈਲ ਦੇ ਹਵਾਲੇ ਦੇ ਨਾਲ ਦੁਨੀਆ ਭਰ ਦੇ ਵਿੱਚ ਹੋ ਵਾਪਰ ਰਿਹਾ।

ਦੂਜੀ ਰਿਪੋਰਟ ਦੇ ਵੱਲ ਆਈਏ। ਇਹ ਰਿਪੋਰਟ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੋਈ ਹੈ। ਸੋ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ, ਮੁੱਖ ਮੰਤਰੀ ਨੂੰ ਗੁਰੂ ਦੁਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦੇ ਦਿੱਤਾ ਗਿਆ ਔਰ ਫੈਸਲਾ ਉਸ ਵੀਡੀਓ ਦੇ ਉੱਤੇ ਲਿਆ ਗਿਆ ਜਿਹਨੂੰ ਮੁੱਖ ਮੰਤਰੀ ਨੇ ਪਹਿਲਾਂ ਹੀ AI ਦੇ ਨਾਲ ਬਣੀ ਹੋਈ ਜਨਰੇਟ ਕੀਤੀ ਹੋਈ ਦੱਸਿਆ ਸੀ। ਅਕਾਲ ਤਖ਼ਤ ਕਹਿੰਦਾ ਕਿ ਅਸੀਂ ਤਾਂ ਫੋਰੈਂਸਿਕ ਜਾਂਚ ਕਰਵਾਈ ਹੈ, AI ਵਾਲੀ ਨਹੀਂ ਹੈਗੀ ਇਹ। ਅਤੇ ਹੁਣ ਦੇਖੋ ਇਹਦੇ 'ਤੇ ਅੱਗੇ ਕੀ ਕੁਛ ਹੁੰਦਾ। ਪਰ ਅਕਾਲ ਤਖ਼ਤ ਸਾਹਿਬ ਦੀ ਇਹ ਇਕੱਤਰਤਾ ਅਤੇ ਉਹਦੇ ਤੋਂ ਬਾਅਦ ਇਹ ਜਿਹੜਾ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਇਆ ਜਾਣਾ ਅਤੇ ਹੁਣ ਆਮ ਆਦਮੀ ਪਾਰਟੀ ਦੇ ਅਗਲੇ ਕਦਮ, ਬਲਤੇਜ ਪੰਨੂ ਹੋਰਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ, ਉਹ ਕਹਿੰਦੇ ਕਿ ਜਿਹੜੀ ਸਿੰਘ ਸਾਹਿਬਾਨ ਦੀ ਰਿਪੋਰਟ ਆਈ ਉਹ ਰਿਪੋਰਟ 'ਚ ਕਿਤੇ ਵੀ ਨਹੀਂ ਇਹ ਦੱਸਿਆ ਗਿਆ ਕਿ ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਕੌਣ ਹੈ। ਨਹੀਂ, ਸਿੰਘ ਸਾਹਿਬਾਨ ਦੀ ਨਹੀਂ, ਸੋਰੀ, ਉਹ ਜਿਹੜੀ ਫੋਰੈਂਸਿਕ ਦੀ ਰਿਪੋਰਟ ਹੈ। ਉਹਨਾਂ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕੋਲ ਕੁਛ ਹੋਰ ਤੱਥ ਵੀ ਨੇ, ਉਹ ਵੀ ਅਸੀਂ ਜਨਤਕ ਕਰਾਂਗੇ। ਸੋ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਫੈਸਲਾ ਸੁਣਾਇਆ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂ ਦੁਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਗਿਆ। ਗੁਰੂ ਖਾਲਸਾ ਪੰਥ ਇਸ ਨੂੰ ਕਦੇ ਵੀ ਮੂੰਹ ਨਾ ਲਗਾਵੇ। ਹੁਣ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਧਾਰਮਿਕ ਸਿਆਸੀ ਸੰਕਟ ਆਉਂਦਾ ਅਤੇ ਅਕਾਲ ਤਖ਼ਤ ਸਾਹਿਬ ਦਾ ਰੁੱਖ ਕੀ ਹੁੰਦਾ, ਅਕਾਲ ਤਖ਼ਤ ਸਾਹਿਬ ਦਾ ਸੰਕਲਪ ਕੀ ਹੈ, ਉਹ ਤੁਹਾਨੂੰ ਦੱਸਦੇ ਚੱਲਦੇ। ਭਾਰਤ ਦੇ ਵਿੱਚ ਸਿੱਖ ਕੌਮ ਦੇ ਪੰਜ ਸ਼੍ਰੋਮਣੀ ਅਸਥਾਨ ਨੇ ਜਿਨ੍ਹਾਂ ਨੂੰ ਤਖ਼ਤ ਕਿਹਾ ਜਾਂਦਾ। ਤਖ਼ਤ ਖੱਖੇ ਪੈਰ ਬਿੰਦੀ ਆ, ਤਖ਼ਤ। ਤਖ਼ਤ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਇਹਦਾ ਅਰਥ ਹੈਗਾ ਸ਼ਾਹੀ ਗੱਦੀ, ਸ਼ਾਹੀ ਸਿੰਘਾਸਨ, ਜਿਹਦੇ 'ਤੇ ਰਾਜਾ ਮਹਾਰਾਜਾ ਜਾਂ ਸਮਰਾਟ ਬੈਠ ਕੇ ਆਪਣਾ ਸ਼ਾਸਨ ਚਲਾਉਂਦੇ ਨੇ। ਤਖ਼ਤੋਂ ਤਾਜ ਦੇ ਉੱਤੇ ਕਹਿੰਦੇ ਹੁੰਦੇ ਨਾ, ਤਾਜ ਯਾਨੀ ਸਿਰ ਦੇ ਉੱਤੇ, ਅਤੇ ਤਖ਼ਤ ਜਿਹਦੇ ਉੱਤੇ ਰਾਜਾ ਬਹਿੰਦਾ ਉਹਦਾ ਕੌਣ ਹੁੰਦਾ, ਉਹਨੂੰ ਪਹਿਨਣ ਵਾਲਾ ਉਹਦਾ ਸਿਖਰਲਾ ਅਧਿਕਾਰੀ। ਜਿੰਨੇ ਵੀ ਤਖ਼ਤ ਨੇ ਸਮੇਂ ਦੇ ਵਿੱਚ ਬੱਝੇ ਹੋਏ ਉਹ ਸਾਰੇ ਨਾਸ਼ਵਾਨ ਨੇ, ਪਰ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਦੇ ਉੱਤੇ ਜਿਹੜੀ ਜਾਣਕਾਰੀ ਉਪਲਬਧ ਆ ਉਹਦੇ 'ਚ ਇਹ ਲਿਖਿਆ ਹੋਇਆ ਕਿ ਗੁਰਮਤ ਦੇ ਵਿੱਚ ਜਿਸ ਤਖ਼ਤ ਦਾ ਜ਼ਿਕਰ ਆਉਂਦਾ ਉਹ ਨਾਸ਼ਮਾਨ ਨਹੀਂ ਹੈ, ਸਦੀਵੀ ਹੈ। ਤਖ਼ਤ ਦੇ ਐਸੇ ਸੰਕਲਪ ਨੂੰ ਹੀ ਗੁਰੂ ਸਾਹਿਬਾਨ ਨੇ ਆਪ ਰੂਪਮਾਨ ਕੀਤਾ ਸੀ, ਅਮਲੀ ਜਾਮਾ ਪਹਿਨਾਇਆ ਸੀ। ਸੋ ਸਿੱਖਾਂ ਦੇ ਵਿੱਚ ਤਖ਼ਤ ਕੋਈ ਵਿਅਕਤੀ, ਕੋਈ ਸਮੂਹ, ਕੋਈ ਗਤੀਵਿਧੀਆਂ ਦਾ ਕੇਂਦਰ ਨਹੀਂ ਹੈਗਾ, ਕੋਈ ਥਾਂ ਨਹੀਂ ਹੈਗੀ, ਬਲਕਿ ਗੁਰੂ ਪੰਥ ਦੀ ਨਿਰਪੱਖ ਸੁਤੰਤਰ ਪ੍ਰਭੂ ਸੱਤਾ ਹੀ ਜਿਹੜੀ ਹੈਗੀ ਉਹ ਤਖ਼ਤ ਹੈ। ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਜਾਣਕਾਰੀ ਉਪਲਬਧ ਕਰਵਾਈ ਗਈ ਉਹਦੇ 'ਚ ਗੁਰਦੁਆਰੇ ਸਭ ਦੇ ਸਾਂਝੇ ਨੇ, ਪਰ ਤਖ਼ਤਾਂ ਦਾ ਸੰਬੰਧ ਸਿਰਫ ਗੁਰਸਿੱਖਾਂ ਦੇ ਨਾਲ ਹੈ। ਤਖ਼ਤਾਂ ਦੀਆਂ ਗਤੀਵਿਧੀਆਂ ਦਾ ਸੰਚਾਲਨ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਜਥੇਦਾਰ ਕਰਦੇ ਨੇ। ਸਿੱਖਾਂ ਦੇ ਪੰਜ ਤਖ਼ਤ ਨੇ, ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ 'ਚ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ, ਦੂਜਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ 'ਚ ਇਹ, ਇੱਥੇ 1699 ਨੂੰ ਜਿਹੜੀ ਵਿਸਾਖੀ ਹੋਈ ਸੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਔਰ ਇੱਥੋਂ ਹੀ ਸਿੱਖਾਂ ਦੇ ਪੰਜ ਕਕਾਰ ਕੇਸ ਸਣੇ ਰੱਖਣ ਦੀ ਜਿਹੜੀ ਇੱਕ ਰਹਿਤ ਮਰਿਆਦਾ ਸੀ ਉਹਦੀ ਸ਼ੁਰੂਆਤ ਹੋਈ ਸੀ, ਇਹਨੂੰ ਵੀ ਬੜਾ ਅਹਿਮ ਮੰਨਿਆ ਜਾਂਦਾ। ਤੀਜਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਿੱਥੇ ਦਸਮ ਪਿਤਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ ਸੀ ਅਤੇ ਸਰੂਪ ਸੰਪੰਨ ਕੀਤਾ ਸੀਗਾ, ਇੱਥੋਂ ਪੂਰਾ ਦਾ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਪੰਨ ਹੋ ਗਿਆ ਸੀ। ਚੌਥਾ ਤਖ਼ਤ ਹੈਗਾ ਸ਼੍ਰੀ ਹਰਿਮੰਦਰ ਸਾਹਿਬ ਪਟਨਾ 'ਚ, ਇਹ ਦਸਮ ਗੁਰੂ ਦੀ ਜਨਮ ਧਰਤੀ ਹੈ ਅਤੇ ਪੰਜਵਾਂ ਅਬਚਲ ਨਗਰ ਨੰਦੇੜ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਪੈਂਦਾ। ਇੱਥੇ ਦਸਵੇਂ ਗੁਰੂ ਦਾ ਆਖਰੀ ਸਮਾਂ ਬੀਤਿਆ, ਉੱਥੇ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸ਼ਬਦ ਗੁਰੂ ਦੇ ਲੜ ਲਗਾਇਆ ਅਤੇ ਕਿਹਾ ਕਿ ਹੁਣ ਕੋਈ ਵੀ ਵਜੂਦੀ ਰੂਪ ਦੇ ਵਿੱਚ ਗੁਰੂ ਨਹੀਂ ਹੋਊਗਾ, ਸ਼ਬਦ ਗੁਰੂ ਹੋਊਗਾ। ਸੋ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਨੂੰ ਇੱਕ ਹਮੇਸ਼ਾ ਦੇ ਲਈ ਗੁਰੂ ਐਲਾਨ ਦਿੱਤਾ ਗਿਆ। ਸੋ ਇਹ ਪੰਜ ਤਖ਼ਤ ਨੇ। ਅਕਾਲ ਤਖ਼ਤ ਜਿਹੜਾ ਉਹ ਸਿੱਖਾਂ ਦੇ ਪੰਜ, ਵੈਸੇ ਕੋਈ ਰੈਂਕਿੰਗ ਨਹੀਂ ਹੈਗੀ, ਇੱਦਾਂ ਨਹੀਂ ਹੈਗਾ ਕਿ ਇਹ ਨੰਬਰ 1 ਤਖ਼ਤ ਹੈ, ਨੰਬਰ 2 ਹੈ, ਰੈਂਕਿੰਗ ਹੋ ਵੀ ਨਹੀਂ ਸਕਦੀ, ਹੋਣੀ ਵੀ ਨਹੀਂ ਚਾਹੀਦੀ, ਪਰ ਫਿਰ ਵੀ ਸਰਬ ਉੱਚਤਾ ਵਾਲਾ ਜਿਹੜਾ ਤਖ਼ਤ ਉਹ ਅਕਾਲ ਤਖ਼ਤ ਸਾਹਿਬ ਹੈ। ਇਤਿਹਾਸਕ ਸਰੋਤਾਂ ਦੇ ਮੁਤਾਬਕ ਇਹਦੀ ਸਥਾਪਨਾ ਸਿੱਖਾਂ ਦੇ 6ਵੇਂ ਗੁਰੂ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀਗੀ। ਔਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਹੀ ਇਹ ਉਸਰਿਆ ਹੋਇਆ। ਸਿੱਖ ਇਤਿਹਾਸਕਾਰ ਜਿੰਨੇ ਵੀ ਨੇ ਉਹ ਇਹ ਮੰਨਦੇ ਨੇ ਕਿ ਅਕਾਲ ਤਖਤ ਸਿੱਖੀ ਦਾ ਕੇਂਦਰ ਮੰਨਿਆ ਜਾ ਸਕਦਾ, ਯਾਨੀ ਕਿ ਜਿਹੜਾ ਹੁਕਮਨਾਮਾ ਅਕਾਲ ਤਖਤ ਵੱਲੋਂ ਜਾਰੀ ਹੁੰਦਾ ਉਹ ਪੂਰੇ ਪੰਥ ਦੇ ਉੱਤੇ ਲਾਗੂ ਹੁੰਦਾ, ਔਰ ਇਹ ਹੁਕਮਨਾਮਾ ਸਾਰੇ ਸਿੱਖਾਂ ਦੇ ਲਈ ਮੰਨਣਾ ਜ਼ਰੂਰੀ ਵੀ ਹੁੰਦਾ। ਅਕਾਲ ਤਖਤ ਸਾਹਿਬ ਦੀ ਸਥਾਪਨਾ ਨੂੰ 400 ਸਾਲ ਤੋਂ ਵੀ ਵੱਧ ਸਾਲ ਹੋ ਗਏ ਨੇ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਨੇ ਜਦੋਂ ਇਹ ਪਤਾ ਲੱਗਦਾ ਕਿ ਸੰਕਟ ਦੇ ਸਮੇਂ ਧਾਰਮਿਕ ਫੈਸਲਿਆਂ ਅਤੇ ਅੱਗੇ ਰਣਨੀਤੀ ਦੇ ਲਈ ਸਿੱਖ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਅੱਗੇ ਇਕੱਤਰ ਹੁੰਦੇ ਰਹੇ ਨੇ, ਹੁਣ ਵੀ ਹੋਏ ਨੇ। ਦਰਅਸਲ ਪਹਿਲਾਂ ਵੀ ਬੜੀ ਵਾਰ ਹੋਇਆ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਨੇਤਾਵਾਂ ਦੇ ਖਿਲਾਫ ਫੈਸਲੇ ਆਏ ਹੋਣ। ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਭਾਰਤ ਦੀ, ਪੰਜਾਬ ਦੀ ਨਹੀਂ, ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ, ਉਹਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਫੈਸਲਾ ਸੁਣਾਇਆ ਸੀਗਾ। ਅਕਾਲ ਤਖਤ ਦੇ ਅੱਗੇ ਉਹ ਝੁਕੇ ਸੀਗੇ ਪਿਛਲੇ ਸਾਲ 2024 ਦੇ ਵਿੱਚ। ਸੁਖਬੀਰ ਬਾਦਲ ਨੂੰ 2007 ਤੋਂ 2017 ਤੱਕ ਅਕਾਲੀ ਸਰਕਾਰ ਦੇ ਵਿਵਾਦਿਤ ਫੈਸਲਿਆਂ ਕਰਕੇ ਤਨਖਾਹੀਆ ਕਰਾਰ ਦਿੱਤਾ ਸੀਗਾ, ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਨੂੰ ਇੱਕ ਚਿੱਠੀ ਵੀ ਲਿਖੀ ਸੀ ਸੁਖਬੀਰ ਬਾਦਲ ਨੇ, ਜਲਦੀ ਫੈਸਲਾ ਸੁਣਾਉਣ ਦੀ ਅਪੀਲ ਵੀ ਕੀਤੀ ਸੀਗੀ, ਬੇਨਤੀ ਵੀ ਕੀਤੀ ਸੀ। ਫਿਰ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਅਤੇ ਹੋਰ ਦੂਜੇ ਅਕਾਲੀ ਆਗੂਆਂ ਨੂੰ 2 ਦਸੰਬਰ 2024 ਨੂੰ ਧਾਰਮਿਕ ਸਜ਼ਾ ਸੁਣਾ ਦਿੱਤੀ ਸੀਗੀ। ਅਤੇ ਜਦੋਂ ਕੋਈ ਸਿੱਖ ਗਲਤੀ ਕਰਦਾ ਤਾਂ ਉਸ ਹਾਲਾਤ ਦੇ ਵਿੱਚ ਅਕਾਲ ਤਖਤ ਸਾਹਿਬ ਗੁਨਾਹਗਾਰ ਨੂੰ ਆਪ ਤਲਬ ਕਰਦਾ ਅਤੇ ਫਿਰ ਉਹ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋ ਸਕਦਾ ਹੈ। ਜਦੋਂ ਜੇਕਰ ਕੋਈ ਸਿੱਖ ਆਪਣੇ ਆਪ ਹੀ ਪੇਸ਼ ਹੁੰਦਾ ਤਾਂ ਉਹਦੇ ਲਈ ਇੱਕ ਅਲੱਗ ਤੋਂ ਕਾਰਵਾਈ ਜਿਹੜੀ ਉਹ ਪਵਾਈ ਵੀ ਜਾ ਸਕਦੀ ਹੈ ਅਤੇ ਫਿਰ ਉਹਨੂੰ ਬੁਲਾਇਆ ਜਾ ਸਕਦਾ। ਸੋ ਸਿੱਖੀ ਦੇ ਵਿੱਚ ਅਕਾਲ ਤਖਤ ਦਾ ਮੰਤਵ ਨਮਰਤਾ ਅਤੇ ਹਲੀਮੀ ਪੈਦਾ ਕਰਨਾ ਸਿੱਖਾਂ ਦੇ ਅੰਦਰ। ਔਰ ਅੱਗੇ ਵੀ ਇਹ ਹੋਇਆ ਕਿ ਮੁੱਖ ਮੰਤਰੀ ਟੰਗ ਲਏ ਹੁਣ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸੀ ਜਿਨ੍ਹਾਂ ਨੂੰ ਅਕਾਲ ਤਖਤ ਵੱਲੋਂ 1988 'ਚ ਧਾਰਮਿਕ ਸਜ਼ਾ ਲੱਗੀ ਸੀਗੀ, ਉਦੋਂ 21 ਦਿਨ ਗੁਰੂ ਘਰ ਦੀ ਸੇਵਾ ਕਰਨ ਦੇ ਲਈ ਉਹਨਾਂ ਨੂੰ ਆਖਿਆ ਗਿਆ ਸੀਗਾ ਅਤੇ ਉਹ ਧਾਰਮਿਕ ਸਜ਼ਾ ਉੱਥੇ ਲੱਗੀ ਸੀਗੀ। ਅਕਾਲ ਤਖਤ ਦੇ ਉੱਤੋਂ ਬਹੁਤ ਸਾਰੇ ਐਸੇ ਫੈਸਲੇ ਲਏ ਗਏ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੋਵੇ ਜਾਂ ਇੱਕ ਵੱਖਰੇ ਨਜ਼ਰੀਏ ਦੇ ਨਾਲ ਪੇਸ਼ ਕੀਤਾ ਹੋਵੇ। 1762 ਦੇ ਵਿੱਚ ਇੱਕ ਘੱਲੂਘਾਰੇ ਦੇ ਬਾਅਦ 1702 ਦੇ ਵਿੱਚ ਘੱਲੂਘਾਰੇ 1702 ਕਿ 1762 ਛੋਟਾ ਜਾਂ ਵੱਡਾ ਘੱਲੂਘਾਰੇ ਦੇ ਦਰਮਿਆਨ ਅਕਾਲ ਤਖਤ ਸਾਹਿਬ ਤੋਂ ਇਕੱਤਰ ਹੋ ਕੇ ਫੈਸਲਾ ਲਿਆ ਗਿਆ ਸੀਗਾ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲਿਆ ਜਾਊਗਾ। ਉਦੋਂ ਸਿੱਖਾਂ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਅਬਦਾਲੀ ਤੋਂ ਬਦਲਾ ਲਿਆ ਸੀ, ਨਹੀਂ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੁੰਦੇ। ਬੜੇ ਧਾੜਵੀ ਆਉਂਦੇ ਜਾਂਦੇ ਰਹਿੰਦੇ ਸੀਗੇ, ਕਿਸੇ ਤੋਂ ਬਦਲੇ ਨਹੀਂ ਸੀ ਲਏ ਜਾਂਦੇ। ਔਰ ਅਬਦਾਲੀ ਦੇ ਹਮਲਿਆਂ ਦੇ ਨਾਲ ਪੰਜਾਬ ਨੂੰ ਜਿੰਨਾ ਨੁਕਸਾਨ ਹੋਇਆ ਸੀ ਇਸੇ ਕਰਕੇ ਅਕਾਲ ਤਖਤ ਤੋਂ ਇਹ ਬਦਲਾ ਲੈਣ ਦਾ ਜਿਹੜਾ ਇੱਕ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਸੀ। ਆਧੁਨਿਕ ਸਮਿਆਂ ਦੀ ਗੱਲ ਕਰੀਏ ਤਾਂ 1978 ਨੂੰ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਵੀ ਅਕਾਲ ਤਖਤ ਨੇ ਹੀ ਜਾਰੀ ਕੀਤਾ ਸੀ, ਔਰ ਉਹ ਤੋਂ ਬਾਅਦ ਫਿਰ ਇਹ ਜਿਹੜਾ ਸਿੱਖਾਂ ਅਤੇ ਨਿਰੰਕਾਰੀਆਂ ਦੇ ਦਰਮਿਆਨ ਝੜਪਾਂ ਹੋਣ ਲੱਗ ਪਈਆਂ ਸੀ ਅਤੇ ਫਿਰ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਆਮ ਜਿਹੇ ਨਹੀਂ ਸੀ ਰਹੇ। ਸੋ ਜਿਹੜਾ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਉਹਦੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਦੇ ਨਾਲ ਬਦਲ ਕੇ ਰਹਿ ਗਈ ਸੀ। ਇਸ ਤਰੀਕੇ ਦੇ ਨਾਲ ਡੇਰਾ ਸੱਚਾ ਸੌਖਾ ਸੌਦਾ ਮੁਖੀ ਰਾਮ ਰਹੀਮ ਉਹਨੇ ਵੀ ਖਿਲਾਫ ਅਕਾਲ ਤਖਤ ਨੇ ਹੁਕਮ ਦਿੱਤਾ ਹੋਇਆ। ਸੋ ਬੜੇ ਸਾਰੇ ਮੌਕੇ ਆਏ ਨੇ ਜਦੋਂ ਅਕਾਲ ਤਖਤ ਨੇ ਆਪਣੀ ਉਲੰਘਣਾ ਦੇ ਹੁਕਮ ਦਿੱਤੇ ਹੋਣ, ਪਰ ਹੁਣ ਆਮ ਆਦਮੀ ਪਾਰਟੀ ਕਿਹੜਾ ਸਬੂਤ ਦਿੰਦੀ ਹੈ ਔਰ ਕਿਵੇਂ ਇਹ ਸਾਬਤ ਕਰਦੀ ਹੈ ਕਿ ਜਿਹੜੀ ਉਹ ਵੀਡੀਓ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਹੀਂ ਸੀ ਅਤੇ ਉਹਦੀ ਰਿਪੋਰਟ ਕਿਵੇਂ ਜਨਤਕ ਕੀਤੀ ਜਾਂਦੀ ਹੈ, ਉਹਦੇ ਨਾਲ ਜੁੜੀ ਇਹ
ਐਪੀਸੋਡ ਦੇ ਵਿੱਚ ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਪਾਈ ਸੀਗੀ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦੀਆਂ ਜਿਹੜੀਆਂ ਦੋ ਰਿਪੋਰਟਾਂ ਉਹਨਾਂ ਦਾ ਵਿਸਤਾਰ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਵੇ, ਫਿਰ ਉਹ ਵੀ ਤੁਹਾਨੂੰ ਖਬਰਾਂ ਦੇ ਵਿੱਚ ਦੱਸਦੇ ਹੋਏ ਚੱਲਾਂਗੇ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।